ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ 2026 ਤੋਂ 2027 ਦੀ ਮੰਡੀਕਰਨ ਰੁੱਤ ਲਈ 14 ਸੌਣੀ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਮੰਡਲ ਨੇ 37,500 ਕਰੋੜ ਰੁਪਏ ਦੀ ਲਾਗਤ ਨਾਲ ਕੋਲਾ ਅਤੇ ਲਿਗਨਾਈਟ ਗੈਸੀਕਰਨ ਪ੍ਰੋਜੈਕਟਾਂ ਨੂੰ ਉਤਸ਼ਾਹਿਤ ਕਰਨ ਦੇ ਸੰਬੰਧੀ ਇੱਕ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਹੈ। AIR ਇੰਡੀਆ ਦੇ ਇਹ ਅੰਤਰਰਾਸ਼ਟਰੀ ਉਡਾਨਾਂ ਦੀ ਗਿਣਤੀ ਘਟਾਉਣ ਦਾ ਫੈਸਲਾ ਕੀਤਾ ਹੈ। CBSE ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। ਰਾਸ਼ਟਰੀ ਜਾਂਚ ਏਜੰਸੀ ਨੇ ਹਿਜ਼ਬੁਲ ਮੁਜਾਹਿਦੀਨ ਨਾਲ ਜੁੜੇ ਪੰਜਾਬ ਦੇ ਇੱਕ ਲੋੜੀਂਦੇ ਨਾਰਕੋ ਦਹਿਸ਼ਤਗਰਦ ਇਕਬਾਲ ਸਿੰਘ ਸ਼ੇਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਸਰਕਾਰ ਵੱਲੋਂ ਰੱਖਿਆ ਬਲਾਂ ਵਿੱਚ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਵਿੱਚ ਅਗਨੀਵੀਰਾਂ ਲਈ ਰਾਖਵਾਂਕਰਨ ਨੀਤੀ ਬਣਾਈ ਜਾਏਗੀ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਕੇ ਬਟਾਲਾ ਦੇ ਪਿੰਡ ਭੋਮਾ ਦੇ 2 ਵਿਅਕਤੀਆਂ ਦੇ ਕਾਤਲਾਂ ਨੂੰ ਭਾਰਤ ਭੂਟਾਨ ਸਰਹੱਦ ਤੋਂ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਸਰਕਾਰ ਨੇ NRI ਮਾਮਲੇ ਮੰਤਰੀ ਮੰਡਲ ਡਾਕਟਰ ਰਵਜੋਤ ਸਿੰਘ ਨੇ ਆਨਲਾਈਨ ਮਿਲਣੀ ਕਰਕੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਸਮੱਸਿਆਵਾਂ, ਸ਼ਿਕਾਇਤ ਅਤੇ ਸੁਝਾਵ ਸੁਣੇ। ਭਾਰਤ ਦੀ ਗਿਆਨੀ ਸ਼ਵਰੀ ਯਾਦਵ ਨੇ ਗਾਂਧੀ ਨਗਰ ਵਿੱਚ ਏਸ਼ੀਅਨ ਸੀਨੀਅਰ ਚੈਂਪੀਅਨਸ਼ਿਪ ਵੇਟ ਲਿਫਟਿੰਗ ਵਿੱਚ ਚਾਂਦੀ ਅਤੇ ਕਾਂਸੀ ਦਾ ਇੱਕ ਤਗਮਾ ਜਿੱਤਿਆ ਹੈ। ਮੌਸਮ ਵਿਭਾਗ ਵੱਲੋਂ ਪੰਜਾਬ

ਅੱਜ ਲਈ ਤੇਜ਼ ਹਵਾਵਾਂ ਅਤੇ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ECG ਹੁਣ ਤੱਕ ਦੀ FM ਨਿਊਜ਼ ਹੈਡਲਾਈਨਸ।

ਤੁਸੀਂ ਟਿਊਨ ਕੀਤਾ ਹੋਇਆ ਜੀ 102.7 103.6 ਮੈਗਾਹਰਟਜ਼ ਤੇ ਵੇਲਾ ਹੋ ਗਿਆ ਜੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ। ਉਮੀਦ ਕਰਦੀ ਹਾਂ ਕਿ ਸਾਡੇ ਜਿਹੜੇ ਦੋਸਤ ਨੇ ਸੋਹਣੇ ਸੋਹਣੇ ਦੋਸਤ ਨੇ ਉਹ ਸਾਰੇ ਉੱਠ ਗਏ ਹੋਣਗੇ ਅਤੇ ਸਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹੋਣਗੇ। ਅਤੇ ਜਿਹੜੇ ਨਹੀਂ ਉੱਠੇ ਫਟਾਫਟ ਆਪਣੇ ਘਰਾਂ ਦੇ ਵਿੱਚ ਸਾਰਿਆਂ ਨੂੰ ਉਠਾ ਦਿਉ ਕਿਉਂਕਿ ਵੇਲਾ ਹੋ ਗਿਆ ਜੀ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦਾ। ਅਤੇ ਸੂਰਜ ਜਿਹੜੇ ਦੇਵਤਾ ਨੇ ਸੂਰਜ ਉਹ ਵੀ ਨਿਕਲ ਆਏ ਨੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਪੋਜ਼ੀਟਿਵ ਥੋਟ ਦੇ ਨਾਲ, ਜਿਵੇਂ ਕਿ ਹਰ ਵਾਰ ਆਪਾਂ ਪੋਜ਼ੀਟਿਵ ਥੋਟ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ। ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਲੋਕਾਂ ਨੂੰ ਇੰਪ੍ਰੈਸ ਕਰਨ 'ਚ ਬਹੁਤ ਟਾਈਮ ਆਪਣਾ ਵੇਸਟ ਕਰਦੇ ਹਾਂ। ਸੋਸ਼ਲ ਮੀਡੀਆ 'ਤੇ ਲਾਈਕਸ ਕਿੰਨੇ ਆਏ, ਕਿਸੇ ਨੇ ਤਾਰੀਫ ਕੀਤੀ ਜਾਂ ਨਹੀਂ ਕੀਤੀ, ਕਿਸ ਨੇ ਸਾਨੂੰ ਇਗਨੋਰ ਕੀਤਾ, ਪਰ ਅਸਲੀ ਗੇਮ ਤਾਂ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਬੰਦਾ ਆਪਣੇ ਆਪ ਨੂੰ ਹਰ ਰੋਜ਼ ਥੋੜ੍ਹਾ ਬੈਟਰ ਬਣਾਉਂਦਾ ਹੈ। ਸਾਡੇ ਵਿੱਚ ਕਿੰਨੇ ਲੋਕ ਇੱਦਾਂ ਦੇ ਨੇ ਜਿਹੜੇ ਕਿ ਆਪਣੇ ਜਿਹੜੇ ਫਲੋਜ਼ ਨੇ ਉਹਨਾਂ ਨੂੰ ਉਹਨਾਂ 'ਤੇ ਕੰਮ ਕਰਦੇ ਨੇ, ਆਪਣੀਆਂ ਜਿਹੜੀਆਂ ਕਮੀਆਂ ਨੇ ਉਹਨਾਂ 'ਤੇ ਕੰਮ ਕਰਦੇ ਨੇ। ਕਿੰਨੇ ਲੋਕਾਂ ਨੂੰ ਆਪਣੀ ਕਮੀ ਬਾਰੇ ਪਤਾ ਲੱਗਦਾ ਹੈ। ਸੋਚੋ ਜੇ ਇੱਕ ਸਿੰਗਰ ਸਿਰਫ ਅਪਲੋਜ਼ ਦੇ ਪਿੱਛੇ ਭੱਜੇ ਤਾਂ ਉਹ ਨਰਵਸ ਹੋ ਜੂਗਾ, ਪਰ ਜੇ ਉਹ ਸਿੰਗਰ ਰੋਜ਼ ਆਪਣੀ ਆਵਾਜ਼ 'ਤੇ ਮਿਹਨਤ ਕਰੇ ਤਾਂ ਇੱਕ ਦਿਨ ਉਹ ਦੁਨੀਆ ਖੁਦ ਤਾਲੀਆਂ ਮਾਰੇਗੀ ਉਹਦੇ ਲਈ, ਉਹਦੀ ਤਾਰੀਫ ਕਰੇਗੀ। ਬਿਲਕੁਲ ਇਸੇ ਤਰ੍ਹਾਂ ਤੁਸੀਂ ਕਿਸੇ ਨੂੰ ਪ੍ਰੂਵ ਕਰਨ ਦੀ ਰੇਸ 'ਚ ਨਾ ਲੱਗੋ, ਬਸ ਆਪਣੇ ਕੱਲ੍ਹ ਵਾਲੇ ਵਰਜਨ ਤੋਂ ਅੱਜ ਬੈਟਰ ਬਣਾਉਣ ਦੀ ਕੋਸ਼ਿਸ਼ ਕਰੋ। ਕੱਲ੍ਹ ਜੇ ਅਸੀਂ 10 ਮਿੰਟ ਪੜ੍ਹਾਈ ਕੀਤੀ ਹੈ ਜਾਂ 10 ਮਿੰਟ ਆਪਾਂ ਕੁਝ ਪੜ੍ਹਦੇ ਹਾਂ ਵਧੀਆ, ਅਤੇ ਅੱਜ ਸਾਨੂੰ 15 ਮਿੰਟ ਪੜ੍ਹਨਾ ਚਾਹੀਦਾ, ਥੋੜ੍ਹਾ ਜਿਹਾ 5 ਮਿੰਟ ਐਕਸਟਰਾ ਉਸ ਚੀਜ਼ ਨੂੰ ਐਡ ਕਰ ਦਿੰਦੇ ਹਾਂ। ਕੱਲ੍ਹ ਜੇ ਅਸੀਂ ਕਿਸੇ 'ਤੇ ਗੁੱਸਾ ਕਰਦੇ ਹਾਂ ਅਤੇ ਅੱਜ ਥੋੜ੍ਹੇ ਜਿਹੇ ਸਮਾਈਲ ਨਾਲ ਅਤੇ ਉਸਨੂੰ ਸੌਰੀ ਫੀਲ ਕਰਕੇ ਉਹ ਚੀਜ਼ ਨੂੰ ਆਪਾਂ ਠੀਕ ਕਰ ਸਕਦੇ ਹਾਂ। ਜੇ ਕੱਲ੍ਹ ਆਪਾਂ ਕਿਸੇ ਵੀ ਚੀਜ਼ ਤੋਂ ਡਰਦੇ ਹਾਂ ਅਤੇ ਅੱਜ ਉਸ ਚੀਜ਼ 'ਤੇ ਡਰ 'ਤੇ ਕਾਬੂ ਕਰਕੇ ਆਪਾਂ ਅੱਗੇ ਵੱਧ ਸਕਦੇ ਹਾਂ। ਇਹ ਛੋਟੀਆਂ ਛੋਟੀਆਂ ਇੰਪਰੂਵਮੈਂਟਸ 'ਚ ਇੱਕ ਦਿਨ ਸਾਨੂੰ ਵੱਡੀ ਸਕਸੈਸ ਜ਼ਰੂਰ ਮਿਲੇਗੀ। ਕਿਉਂਕਿ ਜਿਹੜੀ ਸਕਸੈਸ ਹੈ ਉਹ ਸਾਨੂੰ ਇੱਕਦਮ ਨਹੀਂ ਮਿਲਦੀ, ਸਕਸੈਸ ਓਵਰਨਾਈਟ ਨਹੀਂ ਮਿਲਦੀ, ਪਰ ਕੰਸਿਸਟੈਂਸੀ, ਪੇਸ਼ੀਅੰਸ ਅਤੇ ਸੈਲਫ ਫੋਕਸ ਬੰਦੇ ਨੂੰ ਅੰਦਰੋਂ ਸਟਰੋਂਗ ਬਣਾ ਦਿੰਦਾ ਹੈ। ਜਦੋਂ ਅਸੀਂ ਆਪਣੇ ਕੰਮ 'ਤੇ ਫੋਕਸ ਕਰਦੇ ਹਾਂ ਤਾਂ ਕੰਪੈਰੀਜ਼ਨ ਦੀ ਆਵਾਜ਼ ਆਟੋਮੈਟਿਕਲੀ ਮਿਊਟ ਹੋ ਜਾਂਦੀ ਹੈ। ਇਸ ਕਰਕੇ ਅੱਜ ਤੋਂ ਇੱਕ ਆਪਾਂ ਪ੍ਰੋਮਿਸ ਕਰਦੇ ਹਾਂ, ਆਪਣੇ ਨਾਲ ਹੀ ਪ੍ਰੋਮਿਸ ਕਰ ਸਕਦੇ ਹਾਂ, ਕਿਸੇ ਹੋਰ ਨਾਲ ਕੰਪੀਟ ਨਹੀਂ ਕਰਨਾ, ਬਸ ਕੱਲ੍ਹ ਵਾਲੇ ਆਪਣੇ ਵਰਜਨ ਤੋਂ ਆਪਣਾ ਜਿਹੜਾ ਅੱਜ ਦਾ ਵਰਜਨ ਹੈਗਾ ਉਸਨੂੰ ਬੈਟਰ ਬਣਾਉਣਾ ਹੈ। ਹੋਰ ਵੀ ਗੱਲਾਂ ਬਾਤਾਂ ਹੋਣਗੀਆਂ, ਲੇਕਿਨ ਫਿਲਹਾਲ ਆਪਾਂ ਇੰਜੋਏ ਕਰਦੇ ਹਾਂ ਇਹ ਗੀਤ ਤੁਹਾਡੇ ਸਾਰਿਆਂ ਦੀ ਰੇਡੀਓ ਸੈੱਟ 'ਤੇ।

0: अरे शर्म तो आती है मगर मगर मगर
1: ओ शराफत।
0: हाँ शराफत, शराफत नहीं आती।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਗੁੱਡ ਮਾਰਨਿੰਗ ਜਲੰਧਰ ਆਪਣੀ ਦੋਸਤ ਆਰਜੀ ਸ਼ਾਹੀਨ ਦੇ ਨਾਲ। ਜਿਵੇਂ ਗੀਤ ਵਿੱਚ ਗੁਰਦਾਸ ਮਾਨ ਜੀ ਨੇ ਕਿਹਾ ਹੈ ਕਿ ਇੱਕ ਕਾਲਜ ਦਾ ਜਿਹੜੀ ਕਾਲਜ ਦੀ ਲਾਈਫ ਹੈ ਉਸਨੂੰ ਕਿਤੇ ਨਾ ਕਿਤੇ ਉਹਨਾਂ ਨੇ ਬਿਆਨ ਕਰ ਦਿੱਤਾ। ਜਦੋਂ ਕਾਲਜ ਦੇ ਵਿੱਚ ਆਪਾਂ ਪੜ੍ਹਦੇ ਹਾਂ ਅਤੇ ਮੈਸ ਦਾ ਜਿਹੜਾ ਖਾਣਾ ਹੈਗਾ ਜਦੋਂ ਆਪਾਂ ਖਾਂਦੇ ਹਾਂ ਅਤੇ ਹਾਂ ਟੇਸਟੀ ਸਾਨੂੰ ਲੱਗਦਾ ਹੈ, ਲੇਕਿਨ ਘਰ ਦੇ ਖਾਣੇ ਦੀ ਗੱਲ ਵੱਖਰੀ ਹੁੰਦੀ ਹੈ। ਜਦੋਂ ਰੋਜ਼ ਆਪਾਂ ਡੇਲੀ ਲੰਚ ਬੋਕਸ ਦੇ ਵਿੱਚ ਆਪਣਾ ਖਾਣਾ ਲੈ ਕੇ ਜਾਂਦੇ ਨੇ ਦੋਸਤਾਂ ਦੇ ਨਾਲ ਮਿਲ ਕੇ ਬਾਂਟ ਕੇ ਖਾਂਦੇ ਨੇ, ਅਤੇ ਜਿਹੜੇ ਲੋਕ ਹੋਸਟਲ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਪਤਾ ਲੱਗਦਾ ਕਿ ਹਾਂ ਘਰ ਅਸਲੀ ਦੇ ਵਿੱਚ ਕੀ ਹੈ, ਮਾਂ ਦੇ ਹੱਥ ਦਾ ਖਾਣਾ ਕੀ ਹੈ, ਮਾਂ ਦੇ ਹੱਥ ਦੇ ਖਾਣੇ ਦਾ ਸਵਾਦ ਕੀ ਹੈ। ਸਾਨੂੰ ਕਿਸੇ ਚੀਜ਼ ਦੀ ਕੀਮਤ ਉਦੋਂ ਹੀ ਪਤਾ ਲੱਗਦੀ ਹੈ ਜਦੋਂ ਉਹ ਥੋੜ੍ਹੀ ਦੇਰ ਲਈ ਸਾਡੇ ਤੋਂ ਦੂਰ ਹੋ ਜਾਵੇ ਜਾਂ ਅਸੀਂ ਥੋੜ੍ਹੀ ਦੇਰ ਲਈ ਉਹਦੇ ਤੋਂ ਦੂਰ ਹੋ ਜਾਵੇ। ਇਸ ਲਈ ਕਹਿੰਦੇ ਆ ਕਿ ਜਿਹੜੀ ਵੀ ਚੀਜ਼ ਸਾਡੇ ਕੋਲ ਹੈ ਸਾਨੂੰ ਉਸਨੂੰ ਸਾਂਭ ਕੇ ਰੱਖਣੀ ਚਾਹੀਦੀ ਹੈ, ਉਸਦੀ ਵੈਲਿਊ ਕਰਨੀ ਚਾਹੀਦੀ ਹੈ, ਤਾਂ ਕਰਕੇ ਜਦੋਂ ਸਾਡੇ ਕੋਲ ਉਹ ਚੀਜ਼ ਨਹੀਂ ਹੁੰਦੀ ਸਾਨੂੰ ਉਸਦਾ ਅਹਿਸਾਸ ਹੁੰਦਾ, ਉਦੋਂ ਪਤਾ ਲੱਗਦਾ। ਜਿਹੜੇ ਬੱਚੇ ਹੋਸਟਲ ਦੇ ਵਿੱਚ ਪੜ੍ਹਦੇ ਨੇ, ਜਿਹੜੇ ਕਾਲਜ ਦੇ ਵਿੱਚ ਜਾਂ ਫਿਰ ਸਕੂਲ ਦੇ ਵਿੱਚ, ਉਹਨਾਂ ਨੂੰ ਜਦੋਂ ਛੁੱਟੀਆਂ ਪੈਂਦੀਆਂ ਨੇ ਜਦੋਂ ਘਰਾਂ ਨੂੰ ਜਾਂਦੇ ਨੇ ਉਹਨਾਂ ਨੂੰ ਉਦੋਂ ਪਤਾ ਲੱਗਦਾ ਘਰ ਦਾ ਪਿਆਰ ਕੀ ਹੈ। ਮਾਂ ਦੇ ਹੱਥ ਦੀ ਯਾਦ ਆਉਂਦੀ ਹੈ ਖਾਣੇ ਦੀ, ਅਤੇ ਪਰਿਵਾਰ ਦਾ ਜਿਹੜਾ ਪਿਆਰ ਹੈਗਾ ਜਦੋਂ ਕੋਈ ਵੀ ਗੱਲ ਇੱਦਾਂ ਦੀ ਹੁੰਦੀ ਹੈ ਕਿ ਆਪਾਂ ਫੱਟ ਨਾਲ ਫਟਾਫਟ ਆਪਣੇ ਘਰ ਦੇ ਮੈਂਬਰਸ ਨਾਲ ਸ਼ੇਅਰ ਕਰਦੇ ਹਾਂ, ਹਾਂ ਅੱਜ ਮੇਰੇ ਨਾਲ ਇਹ ਹੋਇਆ, ਅੱਜ ਮੇਰੇ ਨਾਲ ਇਹ ਹੋਇਆ, ਜਾਂ ਫਿਰ ਮੈਨੂੰ ਇਹ ਪ੍ਰੋਬਲਮ ਹੈ, ਫਟਾਫਟ ਸਾਨੂੰ ਸੋਲਿਊਸ਼ਨ ਮਿਲ ਜਾਂਦਾ ਹੈ। ਅਤੇ ਜਦੋਂ ਆਪਾਂ ਘਰ ਤੋਂ ਦੂਰ ਹੁੰਦੇ ਹਾਂ ਨਾ ਸਾਨੂੰ ਬਹੁਤ ਜ਼ਿਆਦਾ ਯਾਦ ਆਉਂਦੀ। ਕਈ ਵਾਰ ਆਪਾਂ ਸੋਚਦੇ ਹਾਂ ਕੋਈ ਗੱਲ ਨਹੀਂ, ਰਹਿਣ ਦਿੰਦੇ, ਛੱਡ ਦਿੰਦੇ, ਨਹੀਂ ਦੱਸਦੇ ਘਰ ਵਾਲਿਆਂ ਨੂੰ, ਉਹਨਾਂ ਨੂੰ ਟੈਨਸ਼ਨ ਹੋਏਗੀ। ਜਦੋਂ ਬੱਚਾ ਬਹੁਤ ਜ਼ਿਆਦਾ ਮੈਚੋਰ ਹੋ ਜਾਂਦਾ ਹੈ, ਸਿਆਣਾ ਹੋ ਜਾਂਦਾ ਹੈ, ਅਤੇ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਛੁਪਾ ਕੇ ਉਹਨਾਂ ਦਾ ਸੋਲਿਊਸ਼ਨ ਆਪ ਹੀ ਲੱਭਦਾ ਹੈ। ਅੱਜ 14 ਮਈ ਨੂੰ ਅਸੀਂ ਇੱਕ ਬੜਾ ਖਾਸ ਦਿਨ ਹੈ ਜਿਹੜਾ ਸੈਲੀਬ੍ਰੇਟ ਕਰ ਰਹੇ ਹਾਂ, ਨੈਸ਼ਨਲ ਟਰੈਵਲ ਇੰਸ਼ੋਰੈਂਸ ਕਲੇਮਸ ਡੇ। ਹੁਣ ਇੰਸ਼ੋਰੈਂਸ ਦੀ ਗੱਲ ਕਰੀਏ, ਸੁਰੱਖਿਆ ਯਾਨੀ ਸੇਫਟੀ ਕਵਰ। ਜਿਵੇਂ ਅਸੀਂ ਘਰਾਂ ਆਪਣੇ ਘਰ ਦੇ ਵਿੱਚ ਤਾਲਾ ਲਗਾਉਂਦੇ ਹਾਂ ਸੇਫਟੀ ਵਾਸਤੇ, ਅਤੇ ਸੜਕ ਵਿੱਚ ਜਦੋਂ ਆਪਾਂ ਸੜਕਾਂ 'ਤੇ ਤੁਰਦੇ ਹਾਂ, ਤੁਰਦੇ ਹੋਏ ਨਹੀਂ ਵੈਸੇ, ਵਹੀਕਲ ਚਲਾਉਂਦੇ ਹੋਏ ਜਾਂ ਫਿਰ ਡਰਾਈਵਿੰਗ ਕਰਦੇ ਹੋਏ ਜਦੋਂ ਆਪਾਂ ਹੈਲਮੈਟ ਪਾਉਂਦੇ ਹਾਂ ਆਪਣੀ ਪ੍ਰੋਟੈਕਸ਼ਨ ਵਾਸਤੇ, ਬਿਲਕੁਲ ਉਸੇ ਤਰ੍ਹਾਂ ਇੰਸ਼ੋਰੈਂਸ ਵੀ ਸਾਡੇ ਪੈਸੇ, ਹੈਲਥ ਜਾਂ ਸਫ਼ਰ ਨੂੰ ਸਿਕਿਓਰ ਕਰਨ ਲਈ ਹੁੰਦਾ ਹੈ। ਹੁਣ ਜੇ ਗੱਲ ਕਰੀਏ ਟਰੈਵਲ ਇੰਸ਼ੋਰੈਂਸ ਦੀ, ਮੰਨ ਲਓ ਤੁਸੀਂ ਮਤਲਬ ਅਸੀਂ ਟ੍ਰਿਪ 'ਤੇ ਗਏ ਹਾਂ ਅਤੇ ਅਚਾਨਕ ਫਲਾਈਟ ਲੇਟ ਹੋ ਜਾਂਦੀ ਹੈ, ਲਗੇਜ ਜਿਹੜਾ ਹੈ ਸਾਡਾ ਖੋ ਜਾਂਦਾ ਜਾਂ ਫਿਰ ਪਾਸਪੋਰਟ ਮਿਸਿੰਗ ਹੋ ਜਾਂਦਾ ਜਾਂ ਕੋਈ ਵੀ ਇੱਦਾਂ ਦੀ ਪ੍ਰੋਬਲਮ ਹੋ ਜਾਂਦੀ ਹੈ, ਹੈਲਥ ਦੇ ਰਿਲੇਟਿਡ ਪ੍ਰੋਬਲਮ ਹੋ ਜਾਂਦੀ ਹੈ, ਤਾਂ ਟਰੈਵਲ ਇੰਸ਼ੋਰੈਂਸ ਤੁਹਾਡੀ ਫਾਈਨੈਂਸ਼ੀਅਲ ਹੈਲਪ ਕਰਦਾ, ਯਾਨੀ ਟੈਨਸ਼ਨ ਥੋੜ੍ਹੀ ਘੱਟ ਹੋ ਜਾਂਦੀ। ਹਾਂ ਪੂਰੀ ਤਰ੍ਹਾਂ ਘੱਟ ਨਹੀਂ ਹੁੰਦੀ, ਲੇਕਿਨ ਥੋੜ੍ਹੀ ਜਿਹੀ ਸਾਨੂੰ ਰਾਹਤ ਮਿਲ ਜਾਂਦੀ ਹੈ। ਅਤੇ 14 ਮਈ ਨੂੰ ਇਹ ਦਿਨ ਸੈਲੀਬ੍ਰੇਟ ਆਪਾਂ ਕਿਉਂ ਕਰਦੇ ਹਾਂ, ਕਿਉਂਕਿ ਇਸ ਦਿਨ ਲੋਕਾਂ ਨੂੰ ਅਵੇਅਰਨੈਸ ਦੇਣ ਲਈ ਮਨਾਇਆ ਜਾਂਦਾ ਇਹ ਦਿਨ, ਤਾਂ ਜੋ ਅਸੀਂ ਟ੍ਰਿਪ ਦੀ ਐਕਸਾਈਟਮੈਂਟ ਹੀ ਨਾ ਸੋਚੀ। ਬਹੁਤ ਜ਼ਿਆਦਾ ਵੈਸੇ ਤਾਂ ਸਾਨੂੰ ਕਈ ਵਾਰ ਐਕਸਾਈਟਮੈਂਟ ਹੋ ਜਾਂਦੀ ਹੈ, ਲੇਕਿਨ ਕਈ ਵਾਰ ਸਾਡੇ ਨਾਲ ਕੋਈ ਹੈਪਨਿੰਗ ਹੋ ਜਾਂਦੀ ਹੈ ਤਾਂ ਆਪਾਂ ਡਰਦੇ ਹਾਂ ਕਿ ਕੋਈ ਗੱਲ ਨਹੀਂ ਯਾਰ, ਰਹਿਣ ਦਿੰਦੇ ਹਾਂ। ਪਿਛਲੀ ਵਾਰ ਸਾਡੇ ਨਾਲ ਟ੍ਰਿਪ 'ਤੇ ਇਹ ਸੀਨ ਹੋਇਆ ਸੀ, ਹੁਣ ਕਈ ਨਾ ਕਈ ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚ, ਦਿਲ ਦੇ ਵਿੱਚ ਇੱਕ ਡਰ ਬਹਿ ਜਾਂਦਾ ਹੈ ਨਾ। ਬਲਕਿ ਇਹ ਦਿਨ ਆਪਾਂ ਸੈਲੀਬ੍ਰੇਟ ਕਰਦੇ ਹਾਂ ਸੇਫਟੀ ਲਈ। ਸੇਫਟੀ ਦੇ ਪਲੈਨਿੰਗ ਬਾਰੇ ਵੀ ਸਾਨੂੰ ਸੋਚਣਾ ਚਾਹੀਦਾ ਹੈ। ਕਈ ਵਾਰ ਜ਼ਿੰਦਗੀ ਵਿੱਚ ਪ੍ਰੋਬਲਮਸ ਬਿਨਾਂ ਨਾਕ ਟੱਕ ਟੱਕ ਕੀਤੇ ਹੋਏ ਆ ਜਾਂਦੀਆਂ ਨੇ, ਅਤੇ ਇੰਸ਼ੋਰੈਂਸ ਉਹ ਦੋਸਤ ਵਾਂਗ ਹੁੰਦਾ ਹੈ ਜੋ ਮੁਸ਼ਕਿਲ ਵੇਲੇ ਸਪੋਰਟ ਬਣ ਜਾਂਦਾ ਹੈ। ਸਫ਼ਰ ਸਿਰਫ ਖੂਬਸੂਰਤ ਜਗ੍ਹਾ ਤੱਕ ਪਹੁੰਚਾਉਣਾ ਨਹੀਂ ਹੈ, ਬਲਕਿ ਸੇਫ ਅਤੇ ਟੈਂਸ਼ਨ ਫਰੀ ਰਹਿਣਾ ਵੀ ਬਹੁਤ

प्रोग्राम चल रहा है जी। गुड मॉर्निंग जलंधर, इंजॉय तुसी कर रहे हो अपनी दोस्त आरजे शाहिन दे नाल। दोस्तों लाइफ दे विच कई इदां दीआं चीज़ां ने जिहड़ियां कि आपां अपने नाल लैके अगे तुरदे हाँ। कई इंपोर्टेंट ने ते कई अनइंपोर्टेंट ने, लेकिन इंपोर्टेंट ते अनइंपोर्टेंट दे विच फैसला किसने करना है? असी आप। ਜਦੋਂ ਅੱਛਾ ਫੋਰ ਐਗਜ਼ਾਮਪਲ ਆਪਾਂ ਸਮਝਦੇ ਹਾਂ, ਜਦੋਂ ਆਪਾਂ ਬੱਸ ਦੇ ਵਿੱਚ ਸਫ਼ਰ ਕਰਦੇ ਹਾਂ, ਬੱਸ ਦੇ ਵਿੱਚ ਆਪਾਂ ਜਦੋਂ ਲਗੇਜ ਆਪਣਾ ਲੈ ਕੇ ਜਾਂਦੇ ਹਾਂ, ਸਮਾਨ ਲੈ ਕੇ ਜਾਂਦੇ ਹਾਂ, ਅਤੇ ਇੱਕ ਦੋ ਦਿਨ ਚਾਰ ਪੰਜ ਜਿੰਨੇ ਮਰਜ਼ੀ ਆਪਾਂ ਬੈਗ ਲੈ ਕੇ ਤੁਰਦੇ ਹਾਂ, ਅਤੇ ਸਾਡਾ ਕਿਰਾਇਆ ਲੱਗਦਾ ਬੱਸ ਵਿੱਚ ਜਿਹੜੇ ਬੈਗਸ ਆਪਾਂ ਕੈਰੀ ਕੀਤੇ ਨੇ, ਜਿਹੜਾ ਲਗੇਜ ਆਪਾਂ ਕੈਰੀ ਕੀਤਾ ਉਸਦਾ ਕਿਰਾਇਆ ਨਹੀਂ ਲੱਗਦਾ ਹੈ। ਅਤੇ ਉਸ ਤੋਂ ਬਾਅਦ ਜਦੋਂ ਆਪਾਂ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਹਾਂ, ਅਤੇ ਟ੍ਰੇਨ ਦੇ ਵਿੱਚ ਵੀ ਸਾਡਾ ਕਿਰਾਇਆ ਲੱਗਦਾ ਹੈ, ਲਗੇਜ ਦਾ ਕਿਰਾਇਆ ਨਹੀਂ ਲੱਗਦਾ। ਕੋਈ ਸਾਨੂੰ ਨਹੀਂ ਪੁੱਛਦਾ, ਕੋਈ ਵੱਖਰਾ ਕਿਰਾਇਆ ਨਹੀਂ ਲੱਗਦਾ। ਰੇਲ ਦੇ ਵਿੱਚ ਵੀ, ਟ੍ਰੇਨ ਦੇ ਵਿੱਚ ਬਿਲਕੁਲ ਇੱਦਾਂ ਹੀ ਹੁੰਦਾ ਹੈ। ਅਸੀਂ ਜਿੰਨਾ ਮਰਜ਼ੀ ਸਮਾਨ ਲੈ ਕੇ ਜਾਈਏ, ਸਾਨੂੰ ਕੋਈ ਰੋਕ ਟੋਕ ਨਹੀਂ ਹੁੰਦੀ। ਬਸ ਇਹ ਹੈਗਾ ਕਿ ਹਾਂ, ਉੱਥੇ ਜਾ ਕੇ ਆਪਾਂ ਐਡਜਸਟ ਕਿੱਦਾਂ ਕਰਨਾ, ਸਮਾਨ ਕਿੱਦਾਂ ਰੱਖਣਾ ਕਿੱਦਾਂ ਨਹੀਂ ਰੱਖਣਾ, ਉਹ ਆਪਣੀ ਜ਼ਿੰਮੇਵਾਰੀ ਹੁੰਦੀ ਹੈ, ਜਾਂ ਫਿਰ ਬੱਸ ਵਾਲੇ ਦੀ ਆ, ਟ੍ਰੇਨ ਵਾਲੇ ਦੀ, ਚਲੋ ਜਿਹੜੇ ਟ੍ਰੇਨ ਚਲਾ ਰਹੇ ਉਹਦੀ ਤਾਂ ਨਹੀਂ ਹੋਏਗੀ। ਅਤੇ ਜਦੋਂ ਆਪਾਂ ਐਰੋਪਲੇਨ ਦੇ ਵਿੱਚ ਸਫ਼ਰ ਕਰਦੇ ਹਾਂ, ਅਤੇ ਸਾਡੀ ਲਗੇਜ ਜਿਹੜਾ ਹੈਗਾ ਉਸਦਾ ਪ੍ਰੋਪਰ ਵਜ਼ਨ ਜਿਹੜਾ ਹੈਗਾ ਉਹ ਦੇਖਿਆ ਜਾਂਦਾ, ਤੋਲਿਆ ਜਾਂਦਾ ਕਿ ਕਿੰਨਾ ਆਪਾਂ ਵਜ਼ਨ ਲੈ ਕੇ ਜਾ ਰਹੇ ਹਾਂ, ਕਿੰਨਾ ਲਗੇਜ ਕੈਰੀ ਕਰਕੇ ਲੈ ਕੇ ਜਾ ਰਹੇ ਹਾਂ ਆਪਣੇ ਨਾਲ। ਅਤੇ ਅਸੀਂ ਆਪਣੇ ਨਾਲ ਜਦੋਂ ਬਹੁਤ ਜ਼ਿਆਦਾ ਲਗੇਜ ਹੋ ਜਾਂਦਾ, ਵੇਟ ਆਉਂਦਾ, ਅਤੇ ਬਹੁਤ ਇੰਪੋਰਟੈਂਟ ਜਿਹੜੀਆਂ ਚੀਜ਼ਾਂ ਨੇ ਉਹੀ ਆਪਣੇ ਨਾਲ ਆਪਾਂ ਕੈਰੀ ਕਰਦੇ ਹਾਂ, ਅਨਇੰਪੋਰਟੈਂਟ ਚੀਜ਼ਾਂ ਆਪਾਂ ਉੱਥੇ ਹੀ ਛੱਡ ਦਿੰਦੇ ਜਾਂ ਫਿਰ ਮੋੜ ਦਿੰਦੇ ਘਰ ਵਾਪਸ। ਇਸ ਦਾ ਮਤਲਬ ਕੀ ਹੈ ਕਿ ਸਾਡੇ ਲਈ ਜਿਹੜੀਆਂ ਬਹੁਤ ਇੰਪੋਰਟੈਂਟ ਚੀਜ਼ਾਂ ਨੇ ਨਾ, ਆਪਾਂ ਆਪਣੇ ਨਾਲ ਉਹੀ ਅੱਗੇ ਲੈ ਕੇ ਜਾ ਰਹੇ ਹਾਂ। ਜਦੋਂ ਸਮਾਨ ਦੇ ਵਿੱਚ ਆਪਾਂ ਦੇਖਦੇ ਹਾਂ ਕੀ ਇੰਪੋਰਟੈਂਟ ਹੈ ਕੀ ਨਹੀਂ ਇੰਪੋਰਟੈਂਟ, ਸਾਡਾ ਸਭ ਤੋਂ ਪਹਿਲਾਂ ਫੋਕਸ ਜਾਂਦਾ ਹੈ ਕਿ ਸਾਡੇ ਲਈ ਇੰਪੋਰਟੈਂਟ ਚੀਜ਼ ਕਿਹੜੀ ਹੈ, ਅੱਗੇ ਯੂਜ਼ ਆਉਣ ਵਾਲੀ ਕਿਹੜੀ ਹੈ। ਅਤੇ ਸਾਡੀ ਜ਼ਿੰਦਗੀ ਵੀ ਬਿਲਕੁਲ ਇਸੇ ਤਰ੍ਹਾਂ ਹੈ। ਜਦੋਂ ਅਸੀਂ ਅੱਗੇ ਵਧਣਾ ਹੈ ਤਾਂ ਪਿਛਲੇ ਦਿਨਾਂ ਦਾ ਜਿਹੜਾ ਬੋਝ ਹੈ ਉਸਨੂੰ ਸਾਨੂੰ ਭੁੱਲਣਾ ਜ਼ਰੂਰੀ ਹੈ। ਜਿਹੜੀ ਬਹੁਤ ਇੰਪੋਰਟੈਂਟ ਚੀਜ਼ਾਂ ਨਹੀਂ ਨੇ ਸਾਡੇ ਲਈ, ਜ਼ਰੂਰੀ ਨਹੀਂ ਹੈ, ਸਾਡੀ ਸੋਚ, ਲੋਕ ਜੋ ਸਾਨੂੰ ਕਿਤੇ ਨਾ ਕਿਤੇ ਸਾਡੇ ਦਿਮਾਗ ਵਿੱਚ ਸਾਨੂੰ ਟੈਨਸ਼ਨ ਦਿੰਦੇ ਨੇ, ਜਾਂ ਫਿਰ ਤੰਗ ਕਰਦੇ ਨੇ, ਜਾਂ ਫਿਰ ਸਾਡਾ ਜਿਹੜਾ ਪੀਸ ਆਫ ਮਾਇੰਡ ਹੈਗਾ ਉਸਨੂੰ ਬ੍ਰੇਕ ਕਰਦੇ ਨੇ। ਅਤੇ ਉਹਨਾਂ ਲੋਕਾਂ ਨੂੰ, ਉਸ ਗਮ ਨੂੰ ਸਾਨੂੰ ਪਿੱਛੇ ਛੱਡ ਦੇਣਾ ਚਾਹੀਦਾ। ਅਸੀਂ ਆਪਣੀ ਜ਼ਿੰਦਗੀ ਦੇ ਰਾਹ ਵਿੱਚ ਸਿਰਫ ਅਹਿਮ ਚੀਜ਼ਾਂ ਲੈ ਕੇ ਚੱਲੀਏ, ਅੱਗੇ ਵਧੀਏ, ਅਤੇ ਜੋ ਕਿ ਸਾਡਾ ਜਿਹੜਾ ਗੋਲ ਹੈ, ਸਾਡਾ ਏਮ ਹੈ, ਉਸ ਤੱਕ ਆਪਾਂ ਪਹੁੰਚ ਸਕੀਏ। ਬਹੁਤ ਦੇਰ ਤੱਕ ਜੇ ਆਪਾਂ ਕੋਈ ਭਾਰੀ ਚੀਜ਼ ਆਪਣੇ ਮੋਢਿਆਂ 'ਤੇ ਚੱਕਦੇ ਹਾਂ, ਜਾਂ ਫਿਰ ਕੋਈ ਇੱਦਾਂ ਦਾ ਬੈਗ ਹੈ ਚੱਕਦੇ ਹਾਂ, ਅਤੇ ਕਿਤੇ ਨਾ ਕਿਤੇ ਜਾ ਕੇ ਆਪਾਂ ਫੈਡ ਅਪ ਹੋ ਜਾਂਦੇ ਹਾਂ ਅਤੇ ਰੈਸਟ ਕਰ

ਦੇ ਸਾਨੂੰ ਇੰਝ ਲੱਗਦਾ ਕਿ ਪਤਾ ਨਹੀਂ 2-3 ਦਿਨ ਦੇ ਸਫ਼ਰ ਦੇ ਲਈ ਆਪਾਂ ਇੰਨੀਆਂ ਚੀਜ਼ਾਂ ਨਾਲ ਕਿਉਂ ਚੱਕ ਕੇ ਲੈ ਕੇ ਆਏ, 2-3 ਚੀਜ਼ਾਂ ਆਪਾਂ ਘਰ ਰੱਖ ਕੇ ਆ ਜਾਂਦੇ। ਬਿਲਕੁਲ ਇਸੇ ਤਰ੍ਹਾਂ ਸਾਡੇ ਜਿਹੜੇ ਇਮੋਸ਼ਨਸ ਨੇ, ਫੀਲਿੰਗਸ ਨੇ, ਅਨਨੈਸੈਸਰੀ ਚੀਜ਼ਾਂ ਨੇ ਜਿਹੜੇ ਦਿਮਾਗ 'ਚ ਆਪਾਂ ਬਿਠਾ ਕੇ ਟੈਨਸ਼ਨ ਲੈਂਦੇ ਰਹਿੰਦੇ ਨੇ, ਆਪਾਂ ਓਵਰ ਥਿੰਕਿੰਗ ਕਰਦੇ ਨੇ, ਇਹਨਾਂ ਚੀਜ਼ਾਂ ਨੂੰ ਹੌਲੀ ਹੌਲੀ ਸਾਨੂੰ ਪਿੱਛੇ ਛੱਡ ਦੇਣਾ ਚਾਹੀਦਾ। ਕਿਉਂਕਿ ਜੇ ਇਹਨਾਂ ਦਾ ਭਾਰ ਵੀ ਆਪਾਂ ਆਪਣੇ ਨਾਲ ਲੈ ਕੇ ਅੱਗੇ ਤੁਰਾਂਗੇ ਤਾਂ ਤੁਰਨ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਮੁਸ਼ਕਿਲ ਆਏਗੀ। ਅਤੇ ਆਪਣੇ ਲਈ ਜਿਹੜਾ ਆਪਣਾ ਸਫ਼ਰ ਹੈ ਆਸਾਨ ਕਰਨ ਵਾਸਤੇ ਸਾਡੀ ਆਪਣੀ ਜ਼ਿੰਮੇਦਾਰੀ ਹੈ।

ਮੈਨੂੰ ਲੱਗਦਾ ਹੈ ਕਿ ਜਿਹੜੇ ਦੋਸਤ ਸਵੇਰੇ ਤੜਕੇ ਤੜਕੇ ਉੱਠ ਜਾਂਦੇ ਨੇ ਉਹਨਾਂ ਦਾ ਸ਼ਾਇਦ ਹਜੇ ਤੱਕ ਨਾਸ਼ਤਾ ਚੱਲ ਰਿਹਾ ਹੋਏਗਾ ਜਾਂ ਫਿਰ ਉਹ ਆਲਰੇਡੀ ਨਾਸ਼ਤਾ ਕਰ ਚੁੱਕੇ ਨੇ ਅਤੇ ਆਪਣੇ ਕੰਮਾਂ ਲਈ ਤਿਆਰ ਹੋ ਰਹੇ ਨੇ। ਅਤੇ ਜਿਹੜੇ ਦੋਸਤ ਥੋੜ੍ਹੀ ਦੇਰ ਪਹਿਲਾਂ ਉੱਠੇ ਨੇ ਜਾਂ ਫਿਰ ਪ੍ਰੋਗਰਾਮ ਹੁਣ ਇੰਜੋਏ ਕਰ ਰਹੇ ਨੇ ਨਾਲ ਨਾਲ, ਅਤੇ ਉਹਨਾਂ ਦੇ ਲਈ ਜਿਹੜੀ ਗੁੱਡ ਮੋਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ ਆਪਾਂ ਬ੍ਰੇਕਫਾਸਟ ਦੀ ਰੈਸਿਪੀ ਸਾਂਝਾ ਕਰਦੇ ਨੇ, ਸ਼ੇਅਰ ਕਰਦੇ ਨੇ, ਲਓ ਜੀ ਤੁਹਾਡੇ ਲਈ ਇੱਕ ਲੈ ਕੇ ਆਈ ਹਾਂ ਮੈਂ ਸਵੇਰ ਦੀ ਖਾਣੇ ਦੀ ਇੱਕ ਰੈਸਿਪੀ। ਅੱਛਾ, ਵੈਸੇ ਜਦੋਂ ਆਪਾਂ ਸਵੇਰ ਨੂੰ ਉੱਠਦੇ ਹਾਂ ਤਾਂ ਸਭ ਤੋਂ ਪਹਿਲਾਂ ਜਦੋਂ ਕਈ ਵਾਰ ਹੁੰਦਾ ਕਿ ਹਾਂ ਆਪਾਂ ਘਰ ਦੇ ਵਿੱਚ ਫਰਮਾਇਸ਼ ਕਰਦੇ ਹਾਂ ਕਿ ਅੱਜ ਮੰਮੀ ਮੇਰਾ ਇਹ ਖਾਣ ਦਾ ਦਿਲ ਹੈ, ਜਾਂ ਫਿਰ ਆਪਣੇ ਕਈ ਜਿਹੜੇ ਲੋਕ ਨੇ ਆਪਣੇ ਵਾਈਫ ਨੂੰ ਕਹਿੰਦੇ ਨੇ ਕਿ ਹਾਂ ਅੱਜ ਇਹ ਬਣਾ ਲਓ ਤੁਸੀਂ, ਇਹ ਖਾਣ ਦਾ ਦਿਲ ਹੈ। ਕਈ ਵਾਰ ਹੁੰਦਾ ਨਾ ਸਵੇਰੇ ਸਵੇਰੇ ਸਾਨੂੰ ਝਿੜਕਾਂ ਪੈਣ ਲੱਗ ਜਾਂਦੀਆਂ ਨੇ ਕਿ ਹੁਣ ਤਾਂ ਮੈਂ ਇਹ ਬਣਾਇਆ, ਹੁਣ ਮੈਂ ਇਹ ਬਣਾ ਕੇ ਰੱਖਾਂ, ਜੋ ਘਰ ਦੇ ਵਿੱਚ ਬਣਿਆ ਹੋਇਆ ਉਹੀ ਤੁਸੀਂ ਖਾ ਲਓ, ਹੈ ਨਾ। ਪਰ ਕਈ ਵਾਰ ਹੁੰਦਾ ਕਿ ਜਦੋਂ ਮੰਮਾ ਖੁਸ਼ ਹੁੰਦੇ ਨੇ ਤਾਂ ਫਿਰ ਸਾਨੂੰ ਸਾਡੀ ਮਨਪਸੰਦ ਚੀਜ਼ ਜਿਹੜੀ ਹੈਗੀ ਹੈ, ਬ੍ਰੇਕਫਾਸਟ ਸਾਡਾ ਮਨਪਸੰਦ ਹੈ, ਉਹ ਮਿਲ ਜਾਂਦਾ, ਅਤੇ ਕਈ ਤਾਂ ਚਾਹ ਦੇ ਨਾਲ ਹੀ ਕੰਮ ਚਲਾ ਲੈਂਦੇ ਨੇ। ਪਰ ਜੇ ਘਰ ਦੇ ਵਿੱਚ ਕੁਝ ਟੇਸਟੀ, ਹੈਲਦੀ ਅਤੇ ਜਲਦੀ ਜਲਦੀ ਬਣ ਜਾਣ ਵਾਲਾ ਨਾਸ਼ਤਾ ਮਿਲ ਜਾਵੇ, ਮੈਂ ਕਹਿੰਦੀ ਫਿਰ ਤਾਂ ਗੱਲਬਾਤ ਹੀ ਬਣ ਜਾਂਦੀ ਹੈ, ਅਤੇ ਸਾਰਿਆਂ ਦਾ ਜਿਹੜਾ ਮੂਡ ਹੈਗਾ ਸਵੇਰੇ ਸਵੇਰੇ ਫਰੈਸ਼ ਵੀ ਹੋ ਜਾਂਦਾ, ਅਤੇ ਸਾਰੇ ਖੁਸ਼ ਖੁਸ਼ ਰਹਿੰਦੇ ਨੇ। ਇਸ ਕਰਕੇ ਅੱਜ ਅਸੀਂ ਮੈਂ ਲੈ ਕੇ ਆਈ ਹਾਂ ਤੁਹਾਡੇ ਲਈ ਇੱਕ ਕ੍ਰਿਸਪੀ ਅਤੇ ਯਮੀ ਰੈਸਿਪੀ ਵੈਜ ਕਟਲੈਟ ਦੀ। ਆਪਾਂ ਕਰਨਾ ਕੀ ਹੈ, ਪਹਿਲਾਂ ਦੋ ਜਿੰਨੇ ਵੀ ਤੁਸੀਂ ਮਤਲਬ ਘਰ ਦੇ ਵਿੱਚ ਜਿੰਨੇ ਵੀ ਮੈਂਬਰਸ ਨੇ ਉਹਦੇ ਅਕੋਰਡਿੰਗ ਆਪਾਂ ਆਲੂ ਜਿਹੜੇ ਨੇ ਉਹ ਬੋਇਲ ਕਰਨੇ ਨੇ, ਠੀਕ ਹੈ। ਉਸ ਤੋਂ ਬਾਅਦ ਸਾਨੂੰ ਚਾਹੀਦੀ ਹੈ ਗਾਜਰ, ਮਟਰ, ਸ਼ਿਮਲਾ ਮਿਰਚ ਅਤੇ ਕੁਝ ਬ੍ਰੈਡ ਕ੍ਰੰਬਸ ਅਤੇ ਹਰੀ ਮਿਰਚ, ਧਨੀਆ, ਨਮਕ ਸਵਾਦ ਅਨੁਸਾਰ, ਲਾਲ ਮਿਰਚ, ਗਰਮ ਮਸਾਲਾ, ਚਾਟ ਮਸਾਲਾ, ਥੋੜ੍ਹਾ ਜਿਹਾ ਓਇਲ ਸ਼ੈਲੋ ਫਰਾਈ ਕਰਨ ਵਾਸਤੇ। ਇਹ ਜਿਹੜੇ ਇਨਗਰੀਡੀਅੰਟਸ ਨੇ, ਇਹ ਸਮੱਗਰੀ ਸਾਨੂੰ ਚਾਹੀਦੀ ਹੈ। ਉਸ ਤੋਂ ਬਾਅਦ ਬਣਾਉਣ ਦਾ ਤਰੀਕਾ ਕੀ ਹੈ, ਜਿਹੜੇ ਆਲੂ ਹੈ ਬੋਇਲ ਕੀਤੇ ਹੋਏ ਉਹਨਾਂ ਨੂੰ ਆਪਾਂ ਮੈਸ਼ ਕਰਨਾ, ਉਹਦੇ ਵਿੱਚ ਜਿਹੜੀਆਂ ਵੀ, ਇਹ ਤਾਂ ਮੈਂ ਮਤਲਬ ਵੈਜੀਜ਼ ਜਿਹੜੀ ਤੁਹਾਡੇ ਨਾਲ ਸਾਂਝਾ ਕੀਤੀ ਹੈ, ਵੈਜੀਟੇਬਲਸ, ਇਹ ਇਸ ਤੋਂ ਇਲਾਵਾ ਵੀ ਜੋ ਵੀ ਵੈਜੀਟੇਬਲਸ ਸਬਜ਼ੀਆਂ ਤੁਹਾਨੂੰ ਪਸੰਦ ਹੈ ਤੁਸੀਂ ਆਪਣੇ ਕਟਲੈਟ ਦੇ ਵਿੱਚ ਤੁਸੀਂ ਪਾ ਸਕਦੇ ਹੋ। ਉਸ ਤੋਂ ਬਾਅਦ ਜਿੰਨੀਆਂ ਵੀ ਸਬਜ਼ੀਆਂ ਨੇ, ਗਾਜਰ, ਮਟਰ, ਸ਼ਿਮਲਾ ਮਿਰਚ, ਪਿਆਜ਼, ਟਮਾਟਰ, ਜੋ ਤੁਹਾਨੂੰ ਪਸੰਦ ਹੈ ਤੁਸੀਂ ਉਹਦੇ ਵਿੱਚ ਮੈਸ਼ ਕੀਤੇ ਹੋਏ ਆਲੂਆਂ ਦੇ ਵਿੱਚ ਪਾਉਣਾ, ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ। ਉਸ ਤੋਂ ਬਾਅਦ ਛੋਟੇ ਛੋਟੇ ਕਟਲੈਟ ਬਣਾਉਣੇ। ਹੁਣ ਤੁਹਾਨੂੰ ਦਿਲ ਸ਼ੇਪ ਦੇ ਵਿੱਚ ਕਟਲੈਟ ਚਾਹੀਦੇ ਹੈ, ਸਵੇਰੇ ਤੁਸੀਂ ਤੋੜਨਾ ਚਾਹੁੰਦੇ ਹੋ, ਦਿਲ ਨਹੀਂ ਤੋੜਨਾ ਚਾਹ ਕੇ ਤੋੜ ਕੇ ਖਾਣਾ ਚਾਹੁੰਦੇ ਹੋ, ਲਓ ਜੀ ਤੁਸੀਂ ਦਿਲ ਸ਼ੇਪ ਦੇ ਵਿੱਚ ਵੀ ਕਟਲੈਟ ਬਣਾ ਸਕਦੇ ਹੋ, ਨਹੀਂ ਤਾਂ ਤੁਸੀਂ ਸਰਕਲ ਦੇ ਵਿੱਚ, ਓਵਲ ਦੇ ਵਿੱਚ, ਜਿਹੜੀ ਸ਼ੇਪ ਤੁਹਾਨੂੰ ਪਸੰਦ ਹੈ ਉਸ ਦੇ ਵਿੱਚ ਤੁਸੀਂ ਕਟਲੈਟਸ ਨੂੰ ਸ਼ੇਪ ਬਣਾਉਣਾ। ਉਸ ਤੋਂ ਬਾਅਦ ਬ੍ਰੈਡ ਕ੍ਰੰਬਸ ਜਿਹੜੇ ਹੁੰਦੇ ਨੇ, ਬ੍ਰੈਡ ਦਾ ਚੂਰਾ ਜਿਸਨੂੰ ਆਪਾਂ ਕਹਿੰਦੇ ਹਾਂ, ਉਸ ਦੇ ਬਾਅਦ ਉਸਨੂੰ ਕੋਟ ਕਰਨਾ ਹੈ, ਲਓ ਜੀ ਫਿਰ ਪੈਨ ਦੇ ਵਿੱਚ ਜਾਂ ਤਵੇ ਦੇ ਵਿੱਚ ਥੋੜ੍ਹਾ ਜਿਹਾ ਓਇਲ ਪਾ ਕੇ ਗੋਲਡਨ ਬਰਾਊਨ ਹੋਣ ਤੱਕ ਉਸਨੂੰ ਆਪਾਂ ਸੇਕਣਾ। ਕ੍ਰਿਸਪੀ ਵੈਜ ਕਟਲੈਟ ਤਿਆਰ ਹੋ ਗਏ।

ਦੇਖੋ ਹੁਣ ਜਿਹੜੀਆਂ ਸਬਜ਼ੀਆਂ ਨੇ ਆਪਾਂ ਕਟਲੇਟ ਦੇ ਵਿੱਚ ਪਾਈਆਂ ਉਹਨਾਂ ਦੇ ਆਪਣੇ ਹੀ ਬਹੁਤ ਫਾਇਦੇ ਨੇ। ਜਿਹੜੇ ਗਾਜਰ ਹੈ ਉਹ ਸਾਡੀ ਅੱਖਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਮਟਰ ਜਿਹੜੀ ਹੈਗੀ ਹੈ ਉਸ ਤੋਂ ਸਾਨੂੰ ਕਈ ਵਾਈਟਮਿਨਸ ਮਿਲਦੇ ਨੇ, ਆਲੂ ਤੋਂ ਸਾਨੂੰ ਐਨਰਜੀ ਮਿਲਦੀ ਹੈ, ਅਤੇ ਬਾਹਰ ਦੇ ਜੰਕ ਫੂਡ ਤੋਂ ਮੈਨੂੰ ਲੱਗਦਾ ਸਵੇਰੇ ਸਵੇਰੇ ਦਾ ਜਿਹੜਾ ਨਾਸ਼ਤਾ ਹੈ ਬਹੁਤ ਬੈਟਰ। ਕਈ ਵਾਰ ਆਪਾਂ ਸਵੇਰੇ ਸਵੇਰੇ ਨਾ ਬਹੁਤ ਜ਼ਿਆਦਾ ਓਇਲੀ ਖਾਂਦੇ ਹਾਂ, ਕਈ ਵਾਰ ਮੈਂ ਦੇਖਿਆ ਕਿ ਛੋਲੇ ਕੁਲਚੇ, ਛੋਲੇ ਭਟੂਰੇ, ਪੂੜੀਆਂ,

0: ਤੁਹਾਡਾ ਇੰਡੀਆ ਦਾ ਜਿਹੜਾ ਇੰਡੀਅਨਸ ਨੇ ਉਹਨਾਂ ਦਾ ਨਾਸ਼ਤਾ ਕਈ ਵਾਰੀ ਚੱਲ ਪੈਂਦਾ, ਲੇਕਿਨ ਸਵੇਰ ਨੂੰ ਥੋੜ੍ਹਾ ਜਿਹਾ ਓਇਲ, ਹਾਂ ਥੋੜ੍ਹਾ ਜਿਹਾ ਓਇਲ ਆਪਾਂ ਪਾ ਸਕਦੇ ਹਾਂ, ਬਟ ਸਾਡਾ ਜਿਹੜਾ ਨਾਸ਼ਤਾ ਹੈ ਉਹ ਹੈਲਦੀ ਹੋਣਾ ਚਾਹੀਦਾ ਹੈ, ਅਤੇ ਇੱਦਾਂ ਦਾ ਹੋਣਾ ਚਾਹੀਦਾ ਹੈ ਕਿ ਸਾਡਾ ਫੁਲਫਿਲ ਹੋਵੇ, ਦੁਪਹਿਰ ਤੱਕ ਸਾਨੂੰ ਕੁਝ ਖਾਣ ਦੀ ਜ਼ਰੂਰਤ ਨਾ ਹੋਵੇ, ਸਾਨੂੰ ਜਿਹੜੀ ਐਨਰਜੀ ਹੈ ਸਵੇਰ ਦੇ ਨਾਸ਼ਤੇ ਤੋਂ ਹੀ ਮਿਲਣੀ ਚਾਹੀਦੀ ਹੈ। ਸਵੇਰ ਦਾ ਨਾਸ਼ਤਾ ਜਦੋਂ ਹੈਲਦੀ ਹੁੰਦਾ ਹੈ ਤਾਂ ਦਿਨ ਵਿੱਚ ਐਨਰਜੈਟਿਕ ਸਾਨੂੰ ਲੱਗਦਾ ਹੈ। ਇੱਦਾਂ ਹੀ ਦੋ ਕੁ ਰੈਸਪੀਆਂ ਹੋਰ ਤੁਹਾਡੇ ਨਾਲ ਮੈਂ ਸਾਂਝਾ ਕਰੂੰਗੀ, ਲੇਕਿਨ ਫਿਲਹਾਲ ਆਪਾਂ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ। ਅਤੇ ਜਿਨ੍ਹਾਂ ਦੋਸਤਾਂ ਨੇ ਹਜੇ ਤੱਕ ਵੀ ਨਾਸ਼ਤਾ ਨਹੀਂ ਕੀਤਾ, ਜਿਹੜਾ ਪ੍ਰੋਗਰਾਮ ਸੁਣ ਰਹੇ ਨੇ, ਇੱਕ ਰੈਸਪੀ ਤੁਹਾਡੇ ਨਾਲ ਮੈਂ ਸਾਂਝਾ ਕਰਤੀ ਹੈ, ਦੋ ਰੈਸਪੀ ਹੋਰ ਸਾਂਝਾ ਕਰੂੰਗੀ। ਜੇ ਤੁਸੀਂ ਕਟਲੈਟ ਖਾਣਾ ਕਟਲੈਟ ਖਾ ਲਓ, ਨਹੀਂ ਤਾਂ ਉਸ ਤੋਂ ਬਾਅਦ ਜਿਹੜੀ ਦੋ ਰੈਸਪੀ ਸਾਂਝਾ ਕਰੂੰਗੀ ਉਹਦੇ ਵਿੱਚੋਂ ਤੁਸੀਂ ਚੂਜ਼ ਕਰ ਲੈਣਾ ਕਿ ਤੁਸੀਂ ਅੱਜ ਨਾਸ਼ਤੇ ਦੇ ਵਿੱਚ ਕੀ ਖਾਣਾ।
1: कुछ हो गया है

ਤੁਸੀਂ ਟਿਊਨ ਕੀਤਾ ਹੋਇਆ FM 102.7 103.6 ਮੈਗਾਹਰਟਸ ਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ, ਤੁਸੀਂ ਇੰਜੋਏ ਕਰ ਰਹੇ ਹੋ ਗੁੱਡ ਮਾਰਨਿੰਗ ਜਲੰਧਰ ਆਪਣੀ ਦੋਸਤ ਆਰਜੇ ਸ਼ਾਹੀਨ ਦੇ ਨਾਲ। ਅਤੇ ਗੀਤ ਤੋਂ ਪਹਿਲਾਂ ਤੁਹਾਡੇ ਨਾਲ ਮੈਂ ਇੱਕ ਰੈਸਿਪੀ ਸਾਂਝਾ ਕੀਤੀ ਸੀ, ਅਤੇ ਲਓ ਜੀ ਦੂਜੀ ਰੈਸਿਪੀ ਜਿਹੜੀ ਹੈ ਉਹ ਲੈ ਕੇ ਫਿਰ ਤੋਂ ਮੈਂ ਹਾਜ਼ਰ ਹੋ ਗਈ ਹਾਂ ਗੀਤ ਤੋਂ ਬਾਅਦ। ਅੱਛਾ, ਵੈਸੇ ਇੱਕ ਗੱਲ ਨੋਟਿਸ ਕੀਤੀ ਕਿ ਸਾਡੇ ਘਰਾਂ 'ਚ ਇੰਨੀਆਂ ਦਾਲਾਂ ਦੀ ਵਰਾਇਟੀਜ਼ ਹੁੰਦੀਆਂ ਨੇ, ਘਰਾਂ 'ਚ ਨਹੀਂ ਵੈਸੇ ਤਾਂ ਸਾਰੀ ਜਗ੍ਹਾ ਹੀ ਹੁੰਦੀ ਹੈ, ਪਰ ਜਦੋਂ ਕਈ ਵਾਰ ਸਾਨੂੰ ਮੰਮੀ ਸ਼ੋਪ 'ਤੇ ਭੇਜਦੀ ਹੈ ਹਾਂ ਰਾਸ਼ਨ ਲੈਣ ਵਾਸਤੇ, ਸਮਟਾਈਮਸ ਕਈ ਜਿਹੜੇ ਮੈਨੂੰ ਲੱਗਦਾ ਕਿ ਬੱਚੇ ਜਾਂਦੇ ਹੋਣਗੇ, ਅਤੇ ਕਈ ਇੱਦਾਂ ਦੀਆਂ ਦਾਲਾਂ ਨੇ ਜਿਨ੍ਹਾਂ ਦੇ ਨਾਮ ਬੜੇ ਕਨਫਿਊਜ਼ਿੰਗ ਹੁੰਦੇ ਨੇ, ਦਾਲਾਂ ਦੇ ਵਿੱਚ ਬਹੁਤ ਜ਼ਿਆਦਾ ਕਨਫਿਊਜ਼ਨ ਹੁੰਦੀ। ਹਾਂ, ਆਪਾਂ ਖਾਂਦੇ ਹਾਂ ਲੇਕਿਨ ਉਹਨਾਂ ਦੇ ਨਾਮ ਕਈ ਵਾਰ ਭੁੱਲ ਜਾਂਦੇ ਆ, ਮੂੰਗ ਦਾਲ, ਮਸੂਰ ਦਾਲ, ਚਨਾ ਦਾਲ, ਉੜਦ ਦਾਲ, ਅਰਹਰ ਦਾਲ, ਅਤੇ ਦੁਕਾਨ 'ਤੇ ਜਾ ਕੇ ਆਪਾਂ ਭੁੱਲ ਜਾਂਦੇ ਹਾਂ ਕਿ ਹਾਂ ਮੰਮੀ ਨੇ ਕਿਹੜੀ ਦਾਲ ਕਹੀ ਸੀ, ਅਤੇ ਜਿਹੜੇ ਕਈ ਦਾਲਾਂ ਨੇ ਉਹਨਾਂ ਦੀ ਸੇਮ ਸੇਮ ਜਿਹੜੀ ਸ਼ਕਲਾਂ ਨੇ ਉਹ ਪਤਾ ਹੀ ਨਹੀਂ ਲੱਗਦਾ। ਫਿਰ ਪਤਾ ਨਹੀਂ ਤੁਹਾਡੇ ਨਾਲ ਇਹ ਹੋਇਆ ਕਿ ਨਹੀਂ, ਪਰ ਮੇਰੇ ਨਾਲ ਇਹ 3-4 ਵਾਰ ਹੋ ਗਿਆ, ਅਤੇ ਹੁਣ ਵੀ ਕਰੰਟ ਟਾਈਮ 'ਤੇ ਕਈ ਇੱਦਾਂ ਦੀਆਂ ਦਾਲਾਂ ਨੇ ਜਿਨ੍ਹਾਂ ਦੇ ਨਾਮ ਮੈਨੂੰ ਯਾਦ ਹੀ ਨਹੀਂ ਰਹਿੰਦੇ। ਹਰ ਦਾਲ ਦਾ ਵੈਸੇ ਆਪਣਾ ਇੱਕ ਸਵਾਦ ਹੁੰਦਾ, ਆਪਣਾ ਇੱਕ ਫਾਇਦਾ ਹੁੰਦਾ ਹੈ, ਅਤੇ ਜੇ ਆਪਾਂ ਗੱਲ ਕਰੀਏ ਕਿ ਹੈਲਦੀ ਜਿਹੜੀ ਅਤੇ ਲਾਈਟ ਇੱਦਾਂ ਦੀ ਜਿਹੜੀ ਦਾਲ ਹੈਗੀ ਹੈ ਉਹ ਕਿਤੇ ਨਾ ਕਿਤੇ ਮੂੰਗ ਦਾਲ ਹੈ ਉਸ ਲਿਸਟ ਵਿੱਚ ਆਉਂਦੀ ਹੈ। ਅਤੇ ਜਿਹੜੀ ਰੈਸਪੀ ਹੁਣ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਉਹ ਹੈਗੀ ਹੈ ਮੂੰਗ ਦਾਲ ਦਾ ਚੀਲਾ। ਹੁਣ ਇੱਕ ਵਾਰ ਮੈਂ ਤੁਹਾਡੇ ਨਾਲ ਬੇਸਣ ਦੇ ਚੀਲੇ ਦੀ ਰੈਸਪੀ ਸਾਂਝਾ ਕੀਤੀ ਸੀ, ਅਤੇ ਅੱਜ ਮੈਂ ਤੁਹਾਡੇ ਨਾਲ ਕਰੂੰਗੀ ਮੂੰਗ ਦਾਲ ਚੀਲੇ ਦੀ ਰੈਸਪੀ ਸਾਂਝਾ। ਆਪਾਂ ਕਰਨਾ ਕੀ ਹੈ, ਇੱਕ ਮੂੰਗ ਦਾਲ, ਇੱਕ ਕੱਪ ਆਪਾਂ ਮੂੰਗ ਦਾਲ ਲੈਣੀ ਹੈ, 3 ਘੰਟੇ ਜਾਂ ਫਿਰ 4 ਘੰਟੇ ਉਸਨੂੰ ਆਪਾਂ ਪਾਣੀ ਦੇ ਵਿੱਚ ਸੋਕ ਕਰਕੇ ਰੱਖਣਾ ਹੈ, ਅਤੇ ਆਪਾਂ ਰਾਤ ਨੂੰ ਵੀ ਵੈਸੇ ਰੱਖ ਸਕਦੇ ਹਾਂ। ਅਤੇ ਉਹਦੇ ਵਿੱਚ ਆਪਾਂ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਪਾਣੀ ਆਪਾਂ ਹਰੀ ਮਿਰਚਾਂ, ਅਦਰਕ, ਮਤਲਬ ਪਹਿਲੇ ਇਨਗਰੀਡੀਐਂਟਸ ਤੁਹਾਡੇ ਨਾਲ ਮੈਂ ਸਾਂਝਾ ਕਰੀ ਜਿਹੜੇ ਜਿਹੜੇ ਸਾਨੂੰ ਚਾਹੀਦੇ ਨੇ, ਹਰੀ ਮਿਰਚ, ਅਦਰਕ, ਨਮਕ, ਸੁਆਦ ਅਨੁਸਾਰ ਬਾਰੀਕ ਕੱਟੀ ਹੋਈ ਪਿਆਜ਼, ਟਮਾਟਰ, ਧਨੀਆ, ਧਨੀਆ ਮੈਂਡੇਟਰੀ ਹੈ, ਹਰਾ ਧਨੀਆ, ਕੋਈ ਵੀ ਇੱਦਾਂ ਦੀ ਡਿਸ਼ ਨਹੀਂ ਹੈ। ਮੈਂ ਕਹਿੰਦੀ ਹਾਂ ਕਿ ਆਪਾਂ ਸਵੇਰੇ ਜੇ ਕਟਲੇਟ ਵਗੈਰਾ ਜਾਂ ਫਿਰ ਕੋਈ ਇੱਦਾਂ ਦੇ ਮੂੰਗ ਦਾਲ ਦਾ ਚੀਲਾ, ਪੋਹਾ ਆਪਾਂ ਖਾਂਦੇ ਹਾਂ, ਅਤੇ ਗਾਰਨਿਸ਼ ਲਈ ਨਾ ਆਪਾਂ ਥੋੜ੍ਹਾ ਜਿਹਾ ਹਰਾ ਧਨੀਆ ਜ਼ਰੂਰ ਆਪਾਂ ਉੱਪਰੋਂ ਗਾਰਨਿਸ਼ ਕਰਦੇ ਹਾਂ। ਅਤੇ ਸਾਨੂੰ ਚਾਹੀਦਾ ਥੋੜ੍ਹਾ ਜਿਹਾ ਤੇਲ ਜੋ ਕਿ ਮੈਂਡੇਟਰੀ ਹੈ। ਫਿਰ ਕਰਨਾ ਕੀ ਹੈ, ਜਿਹੜੀ ਮੂੰਗ ਦਾਲ ਹੈ ਉਸਨੂੰ ਮਿਕਸਰ ਦੇ ਵਿੱਚ ਪਾ ਕੇ ਸਮੂਥ ਉਸਦਾ ਪੇਸਟ ਆਪਾਂ ਬਣਾਉਣਾ ਹੈ। ਹੁਣ ਸਾਈਡ ਦੇ ਵਿੱਚ ਆਪਾਂ ਨਮਕ, ਹਰੀ ਮਿਰਚ, ਅਦਰਕ ਅਤੇ ਵੈਜਿਸ, ਜਿੰਨੀਆਂ ਵੀ ਵੈਜਿਸ, ਦੇਖੋ ਕਿਤੇ ਨਾ ਕਿਤੇ ਜਿਹੜੀ ਵੈਜਿਸ ਨੇ ਉਹ ਹੈਲਦੀ, ਜਿਹੜੇ ਆਪਾਂ ਗੱਲ ਕਰਦੇ ਹਾਂ ਕਿਸੇ ਵੀ ਡਿਸ਼ ਬਾਰੇ, ਕਿਸੇ ਵੀ ਰੈਸਪੀ ਬਾਰੇ, ਅਤੇ ਵੈਜਿਸ ਆਪਣੇ ਆਪ ਹੀ ਆ ਜਾਂਦੀਆਂ ਨੇ ਕਿਸੇ ਨਾ ਕਿਸੇ ਫੋਰਮ ਦੇ ਵਿੱਚ। ਹੁਣ ਆਪਾਂ ਉਹਦੇ ਵਿੱਚ ਪਾਣੀ ਆ ਵੈਜਿਸ, ਤਵਾ ਗਰਮ ਕਰਕੇ, ਪੈਨ ਗਰਮ ਕਰਕੇ, ਹਲਕਾ ਜਿਹਾ ਓਇਲ ਬੈਟਰ ਲਾ ਕੇ, ਜਿਹੜਾ ਬੈਟਰ ਹੈ ਉਸਨੂੰ ਰਾਊਂਡ ਸ਼ੇਪ ਦੇ ਵਿੱਚ ਜਾਂ ਕਿਸੇ ਵੀ ਸ਼ੇਪ ਦੇ ਵਿੱਚ ਤੁਸੀਂ ਉਸਦੇ ਨੂੰ ਡੋਸੇ ਵਾਂਗ ਥੋੜ੍ਹਾ ਜਿਹਾ ਸਪਰੈਡ ਕਰਨਾ ਹੈ, ਅਤੇ ਦੋਨੋਂ ਸਾਈਡ ਤੋਂ ਗੋਲਡਨ ਹੋ ਕੇ ਲਓ ਜੀ, ਤੁਹਾਡਾ ਜਿਹੜਾ ਹੈਲਦੀ ਕ੍ਰਿਸਪੀ ਮੂੰਗ ਦਾਲ ਚੀਲਾ ਹੈ ਉਹ ਰੈਡੀ ਹੋ ਗਿਆ। ਰੈਸਿਪੀ ਮੈਂ ਤੁਹਾਡੇ ਨਾਲ ਸਾਂਝਾ ਕਰਦੀ ਹਾਂ, ਅਤੇ ਨਾਲ ਹੀ ਉਸਦੇ ਜਿਹੜੇ ਬੈਨੀਫਿਟਸ ਹੈ ਉਹ ਵੀ ਤੁਹਾਡੇ ਨਾਲ ਮੈਂ ਸਾਂਝਾ ਕਰਦੀ ਹਾਂ। ਹੁਣ ਮੂੰਗ ਦਾਲ ਚੀਲੇ ਦੇ ਜਿਹੜੇ ਬੈਨੀਫਿਟਸ ਨੇ, ਪਹਿਲਾਂ ਤਾਂ ਇਹ ਪ੍ਰੋਟੀਨ ਨਾਲ ਬਿਲਕੁਲ ਭਰਪੂਰ ਹੈ, ਬੋਡੀ ਨੂੰ ਸਟਰੋਂਗ ਬਣਾਉਂਦਾ ਹੈ, ਦੂਜਾ ਵੇਟ ਕੰਟਰੋਲ ਲਈ ਬਹੁਤ ਵਧੀਆ ਆਪਸ਼ਨ ਹੈ, ਅਤੇ ਪੇਟ ਨੂੰ ਹਲਕਾ ਅਤੇ ਡਾਈਜੈਸ਼ਨ ਲਈ ਈਜ਼ੀ ਹੁੰਦਾ ਹੈ, ਐਨਰਜੀ ਵੀ ਦਿੰਦਾ ਹੈ ਅਤੇ ਹੈਲਦੀ ਵੀ ਹੈ। ਇਹ ਬ੍ਰੇਕਫਾਸਟ ਇੰਨਾ ਟੇਸਟੀ ਹੁੰਦਾ ਕਿ ਬੱਚੇ ਵੀ ਖਾਂਦੇ ਨੇ। ਲਓ ਜੀ ਫਿਰ ਮੰਮੀਆਂ ਨੂੰ ਤਾਂ ਮੈਨੂੰ ਲੱਗਦਾ ਘਰ ਦੇ ਵਿੱਚ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਇੰਨੀਆਂ ਵਧੀਆ ਵਧੀਆ ਰੈਸਪੀ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਆਪਾਂ ਸਾਂਝਾ ਕਰਦੇ ਹਾਂ। ਅਤੇ ਕਈ ਵਾਰ ਹੁੰਦਾ ਹੈ ਕਿ ਟਿਫਿਨ ਦੇ ਵਿੱਚ ਕੀ ਪੈਕ ਕਰਕੇ ਆਪਾਂ ਦੇਈਏ, ਅਤੇ ਟਿਫਿਨ ਦੇ ਵਿੱਚ ਇਹ ਵੀ ਆਪਾਂ ਪੈਕ ਕਰਕੇ ਦੇ ਸਕਦੇ ਹਾਂ, ਸਵੇਰ ਦਾ ਨਾਸ਼ਤਾ ਵੀ ਹੋ ਗਿਆ ਅਤੇ ਲੰਚ ਵੇਲੇ ਵੀ ਆਪਾਂ ਖਾ ਸਕਦੇ ਹਾਂ, ਵੈਸੇ ਬੈਸਟ ਆਪਸ਼ਨ ਹੈ ਇਹ ਵੀ। ਲਓ ਜੀ ਫਿਰ ਮੈਨੂੰ ਲੱਗਦਾ ਕਿ ਸਵੇਰੇ ਸਵੇਰੇ ਹੀ ਪਾਰਟੀ ਦਾ ਮੂਡ ਬਣ ਜਾਂਦਾ ਹੈ।

ਦੇ ਵਿੱਚ ਕੁਝ ਮਸਾਲੇ ਇਦਾਂ ਦੇ ਹੁੰਦੇ ਨੇ ਕਿ ਉਹਨਾਂ ਦਾ ਯੂਜ਼ ਆਪਣੇ ਖਾਣੇ ਦੇ ਵਿੱਚ ਆਪਾਂ ਜ਼ਰੂਰ ਕਰ ਦਿੰਦੇ। ਜੇ ਖਾਣੇ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦੀ ਕਮੀ ਆਵੇ ਨਾ, ਸਾਨੂੰ ਲੱਗਦਾ ਕਿ ਅੱਜ ਯਾਰ ਸਵਾਦ ਨਹੀਂ ਆ ਰਿਹਾ ਖਾਣੇ ਦੇ ਵਿੱਚ, ਕੁਝ ਨਾ ਕੁਝ ਤਾਂ ਕਮੀ ਹੈ, ਤੇ ਮਸਾਲਿਆਂ ਦਾ ਜਿਹੜਾ ਤੜਕਾ ਹੈ, ਜਿਹੜਾ ਮੈਂਡੇਟਰੀ ਹੈ, ਜਿਹਨਾਂ ਵਿੱਚ ਫਾਈਟੋ ਕੈਮੀਕਲਸ ਸਾਨੂੰ ਭਰਪੂਰ ਮਿਲੇਗਾ, ਹਲਦੀ, ਅਦਰਕ, ਲਸਣ, ਦਾਲਚੀਨੀ, ਲੌਂਗ, ਕਾਲੀ ਮਿਰਚ, ਇਹ ਜ਼ਰੂਰ ਸਾਨੂੰ ਖਾਣੇ ਚਾਹੀਦੇ ਨੇ। ਅਤੇ ਗਾਜਰਾਂ ਤਾਂ ਬੀਟਾ ਕੈਰੋਟੀਨ ਜਿਹੜਾ ਹੈਗਾ, ਟਮਾਟਰ ਲਾਈਕੋਪੀਨ, ਚਰਬੀ ਵਿੱਚ ਘੁਲਨਸ਼ੀਲ ਹੁੰਦਾ ਹੈ। ਸਲਾਦ ਵਿੱਚ ਥੋੜ੍ਹਾ ਜਿਹਾ ਜੈਤੂਨ ਦਾ ਤੇਲ ਜਾਂ ਘਿਓ ਪਾ ਕੇ ਜੇ ਆਪਾਂ ਖਾਵਾਂਗੇ ਨਾ, ਤਾਂ ਕੁਝ ਹੀ ਦਿਨਾਂ ਦੇ ਵਿੱਚ ਸਾਨੂੰ ਜਿਹੜੇ ਬੈਨੀਫਿਟਸ ਨੇ ਉਹ ਦੇਖਣ ਨੂੰ ਮਿਲ ਜਾਣਗੇ।

ਦੇਖੋ ਇੱਕ ਜਿਹੜਾ ਟੋਪਿਕ ਹੈ ਲੇਕਿਨ ਉਸਦੇ ਕਿੰਨੇ ਜ਼ਿਆਦਾ ਫਾਇਦੇ ਨੇ। ਅਤੇ ਹੁਣ ਅੰਗੂਰ ਦੀ ਜੇ ਆਪਾਂ ਗੱਲ ਕਰੀਏ, ਅੰਗੂਰ ਦੇ ਬੀਜ ਦਾ ਐਕਸਟਰੈਕਟ ਜਿਹੜਾ ਨੇ ਉਹ ਖੂਨ ਪਤਲਾ ਕਰਨ ਦੇ ਕੰਮ ਆਉਂਦੇ ਨੇ। ਜਿਨ੍ਹਾਂ ਨੂੰ ਹਾਰਟ ਦੀ ਇਸ਼ੂ ਹੋ ਜਾਂਦਾ ਉਹਨਾਂ ਦਾ ਜਿਹੜਾ ਖੂਨ ਹੈ ਉਹ ਬਹੁਤ ਜ਼ਿਆਦਾ ਗਾੜਾ ਹੋ ਜਾਂਦਾ ਅਤੇ ਉਹ ਮੈਡੀਸਨ ਇੱਕ ਟੈਬਲੇਟ ਹੁੰਦੀ ਹੈ ਉਹ ਮੈਡੀਸਨ ਖਾਂਦੇ ਨੇ। ਲੇਕਿਨ ਦੇਖੋ ਕੁਦਰਤ ਨੇ ਸਾਨੂੰ ਇੰਨੀਆਂ ਚੀਜ਼ਾਂ ਦਿੱਤੀਆਂ ਹੋਈਆਂ ਨੇ, ਇੰਨੀ ਜਿਹੜੀ ਚੀਜ਼ਾਂ ਸਾਨੂੰ ਬਖਸ਼ੀਆਂ ਹੋਈਆਂ ਨੇ ਇੰਨੇ ਉਹਨਾਂ ਦੇ ਬੈਨੀਫਿਟ ਨੇ। ਲੇਕਿਨ ਇਹ ਗੱਲ ਹੈ ਕਿ ਆਪਾਂ ਜੋ ਵੀ ਚੀਜ਼ਾਂ ਖਾਂਦੇ ਹਾਂ ਜਿਹੜੀਆਂ ਕਿ ਆਪਾਂ ਦੇਖਦੇ ਹਾਂ ਸਾਡੇ ਆਲੇ ਦੁਆਲੇ ਨੇ, ਉਹ ਜਿਹੜੀਆਂ ਚੀਜ਼ਾਂ ਨੇ ਉਹਨਾਂ ਬਾਰੇ ਸਾਨੂੰ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ ਕਿ ਕਦੋਂ ਕਿਸ ਟਾਈਮ ਇਸ ਚੀਜ਼ ਦਾ ਕੀ ਬੈਨੀਫਿਟ ਹੈ।

0: ਤੇ ਸਾਡੇ ਵੱਡੇ ਵਡੇਰੇ ਕਹਿੰਦੇ ਨੇ ਜੋ ਖਾਣਾ ਉਹੀ ਦਵਾਈ, ਤੇ ਵਿਗਿਆਨ ਅੱਜ ਉਸੇ ਗੱਲ 'ਤੇ ਮੋਹਰ ਲਾ ਰਿਹਾ ਹੈ। ਫਾਈਟੋਕੈਮੀਕਲਸ ਕੋਈ ਨਵੀਂ ਖੋਜ ਨਹੀਂ ਹੈ, ਵੈਸੇ ਇਹ ਤਾਂ ਹਜ਼ਾਰਾਂ ਸਾਲਾਂ ਤੋਂ ਸਾਡੇ ਚੁੱਲ੍ਹੇ ਚੌਕੇ ਦਾ ਹਿੱਸਾ ਬਣ ਕੇ ਰਹਿ ਗਈ ਹੈ। ਲੋੜ ਹੈ ਸਿਰਫ ਜਾਗਰੂਕਤਾ ਦੀ। ਅਗਲੀ ਵਾਰ ਜਦੋਂ ਅਸੀਂ ਸਬਜ਼ੀ ਮੰਡੀ ਜਾਵਾਂਗੇ ਤਾਂ ਰੰਗਾਂ ਨੂੰ ਜ਼ਰੂਰ ਵੇਖਾਂਗੇ। ਹਰ ਰੰਗ ਤੁਹਾਡੇ ਸਾਡੇ ਸਾਰਿਆਂ ਦੇ ਕਿਚਨ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ। ਗੋਲੀ 10 ਮਿੰਟ ਲਈ, ਫਾਈਟੋਕੈਮੀਕਲ 100 ਸਾਲ ਲਈ। ਦੇਖੋ ਕਿੰਨਾ ਜ਼ਿਆਦਾ ਬੈਨੀਫਿਟ ਹੈ। ਕੋਈ ਵੀ ਆਪਾਂ ਇੱਦਾਂ ਦੀ ਟੈਬਲੇਟਸ ਵਾਈਟਾਮਿਨਸ ਆਪਾਂ ਖਾਂਦੇ ਹਾਂ, ਸਾਨੂੰ ਲੱਗਦਾ ਕਿ ਹਾਂ ਜਿਸ ਚੀਜ਼ ਦੀ ਸਾਡੇ ਸਰੀਰ ਦੇ ਵਿੱਚ ਕਮੀ ਹੈ, ਕਿਤੇ ਨਾ ਕਿਤੇ ਇਹ ਟੈਬਲੇਟ ਸਾਡੀ ਉਸ ਕਮੀ ਨੂੰ ਦੂਰ ਕਰ ਸਕਦੀ ਹੈ। ਇਹ ਸਿਰਫ ਟੈਂਪਰੇਰੀ ਚੀਜ਼ਾਂ ਨੇ, ਸਾਰਾ ਕੁਝ ਜਿਹੜਾ ਹੈਲਥ ਦਾ ਜਿਹੜਾ ਖੇਲ ਹੈ, ਗੇਮ ਹੈ, ਉਹ ਹੈਗੀ ਹੈ ਖਾਣੇ ਤੋਂ। ਸਾਨੂੰ ਆਪਣੀ ਜਿਹੜੀ ਡਾਇਟ ਹੈ ਨਾ, ਉਹ ਪ੍ਰੋਪਰ ਰੱਖਣੀ ਚਾਹੀਦੀ ਹੈ, ਪ੍ਰੋਪਰ ਸਾਨੂੰ ਖਾਣਾ ਚਾਹੀਦਾ ਹੈ, ਤਾਂ ਹੀ ਤਾਂ ਸਾਡੀ ਜਿਹੜੀ ਹੈਲਥ ਹੈ ਉਹ ਪ੍ਰੋਪਰ ਕੰਮ ਕਰੇਗੀ। ਮੈਨੂੰ ਲੱਗਦਾ ਕਿ ਜਿਹੜਾ ਇਸ ਟੋਪਿਕ ਦੇ ਰਿਗਾਰਡਿੰਗ ਮੈਂ ਤੁਹਾਡੇ ਲਈ ਜਿਹੜੀ ਇਨਫੋਰਮੇਸ਼ਨ ਅੱਜ ਸਾਂਝਾ ਕੀਤੀ, ਕੁਝ ਨਾ ਕੁਝ ਤਾਂ ਤੁਸੀਂ ਜਿਹੜੇ ਆਪਣੀ ਡਾਇਟ ਦੇ ਵਿੱਚ, ਆਪਣੀ ਥਾਲੀ ਦੇ ਵਿੱਚ, ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜੋ ਵੀ ਆਪਾਂ ਖਾਂਦੇ ਹਾਂ, ਥੋੜ੍ਹਾ ਬਹੁਤ ਤਾਂ ਚੇਂਜ ਕਰੋਗੇ, ਹੈ ਨਾ।
1: So where are we going tonight?
2: ਚੱਲ ਗੱਡੀ ਚ ਤਾਂ ਬਹਿ ਜਾ, ਪਹਿਲਾਂ ਹੀ ਪੁੱਛੀ ਜਾਂਦੀ ਆ ਕਿੱਥੇ ਜਾਣਾ। ਮੈਂ ਕਿਹਾ ਅੱਜ ਤੈਨੂੰ ਫੁੱਲ ਵਾਲਾ ਸੂਟ ਨਾ ਲੈ ਕੇ ਦੇਣਾ ਹੀ ਦੇਣਾ।
1: ਹਾਏ ਹਾਏ ਸੋਹਣਿਆ, ਅੱਜ ਤਾਂ ਤੇਰੀਆਂ ਜੇਬਾਂ ਭਰੀਆਂ ਲੱਗਦੀਆਂ।
2: ਉਹ ਤੈਨੂੰ ਹੀ ਪਤਾ, ਬੱਲੇ ਬੱਲੇ ਬਈ ਅੱਜ ਬੜੀ ਰੌਣਕਾਂ ਸੋਹ ਰੋਡ ਤੇ।
1: ਦੇਖੀ ਚੱਲ ਦੇਖੀ ਚੱਲ, why are you by the ghoriya fulara suit then ha
2: bacho bacho kithe challi ha oho
1: tu gori nale vyah kara lenda
2: o ki main ode amb tod le aaya main gaddi mod ke।

ਐਫਐਮ ਬੈਂਡ 102.7 103.6 MHz ਤੇ ਤੁਸੀਂ ਟਿਊਨ ਕੀਤਾ ਹੋਇਆ। ਗੁੱਡ ਮਾਰਨਿੰਗ ਜਲੰਧਰ, ਪ੍ਰੋਗਰਾਮ ਚੱਲ ਰਿਹਾ ਇੰਜੋਏ ਤੁਸੀਂ ਕਰ ਰਹੇ ਹੋ ਆਪਣੀ ਦੋਸਤ ਆਰਜੀ ਸ਼ਾਹੀਨ ਦੇ ਨਾਲ। ਅੱਛਾ ਦੋਸਤੋ, ਸਾਡੇ ਆਲੇ ਦੁਆਲੇ ਕਿੰਨੀਆਂ ਹੀ ਇੱਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਾਨੂੰ ਫ੍ਰੀ 'ਚ ਮਿਲ ਜਾਂਦੀਆਂ ਨੇ, ਪਰ ਅਸੀਂ ਉਹਨਾਂ ਦੀ ਵੈਲਿਊ ਨਹੀਂ ਕਰਦੇ। ਇਸ ਤੋਂ ਪਹਿਲਾਂ ਫਾਈਟੋ ਕੈਮੀਕਲ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਕਿ ਹਾਂ ਕਿੰਨੀਆਂ ਹੀ ਕਿੰਨੇ ਬੈਨੀਫਿਟ ਹੈ, ਲੇਕਿਨ ਕਈ ਹੋਰ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਸਾਡੇ ਆਲੇ ਦੁਆਲੇ ਹੁੰਦੀਆਂ ਨੇ। ਇੱਕ ਇੱਦਾਂ ਦੀ ਚੀਜ਼ ਹੈ, ਮੈਨੂੰ ਲੱਗਦਾ ਹਰ ਕਿਸੇ ਦੇ ਘਰ ਦੇ ਵਿੱਚ, ਵਿਹੜੇ ਦੇ ਵਿੱਚ ਜਾਂ ਗਮਲੇ ਦੇ ਵਿੱਚ ਉਹ ਜਿਹੜਾ ਪੌਦਾ ਹੈ ਉਹ ਜ਼ਰੂਰ ਹੋਏਗਾ। ਅੱਜ ਕੱਲ੍ਹ ਆਪਾਂ ਮਾਰਕੀਟ ਦੇ ਵਿੱਚ ਦੇਖਦੇ ਹਾਂ, ਜਿੱਥੇ ਜਾਂਦੇ ਹਾਂ ਸਾਨੂੰ ਲਿਖਿਆ ਹੁੰਦਾ, ਕੋਈ ਇੱਦਾਂ ਦਾ ਪ੍ਰੋਡਕਟ ਨਹੀਂ ਹੈ, ਬਹੁਤ ਰੇਅਰ ਹੋਏਗਾ ਪ੍ਰੋਡਕਟ 'ਤੇ ਲਿਖਿਆ ਹੁੰਦਾ ਵਿਦ ਐਲੋਵੇਰਾ, ਵਿਦ ਐਲੋਵੇਰਾ ਫੇਸ ਵਾਸ਼, ਐਲੋਵੇਰਾ ਸ਼ੈਂਪੂ, ਐਲੋਵੇਰਾ ਕਰੀਮ, ਲੋਸ਼ਨ, ਜੂਸ, ਸੋਪ, ਐਲੋਵੇਰਾ। ਇੱਥੇ ਤੱਕ ਕਿ ਅੱਜ ਕੱਲ੍ਹ ਜਿਹੜੇ ਮੇਕਅਪ ਦੇ ਪ੍ਰੋਡਕਟਸ ਆ ਗਏ ਨੇ ਉਹਦੇ ਵਿੱਚ ਵੀ ਐਲੋਵੇਰਾ ਦਾ ਬਹੁਤ ਯੂਜ਼ ਹੁੰਦਾ। ਹੁਣ ਐਲੋਵੇਰਾ ਜਿਹੜਾ ਹੈਗਾ ਉਹ ਇੰਨਾ ਫੇਮਸ ਕਿਉਂ ਹੋ ਰਿਹਾ ਮਾਰਕੀਟ ਦੇ ਵਿੱਚ? ਕੁਦਰਤ ਨੇ ਸਾਨੂੰ ਕੁਝ ਇੱਦਾਂ ਦੇ ਪੌਦੇ ਦਿੱਤੇ ਨੇ ਜੋ ਬਿਨਾਂ ਮਹਿੰਗੀਆਂ ਸ਼ੋਪਿੰਗ ਕੀਤੇ ਵੀ ਸਾਡੀ ਹੈਲਪ ਕਰ ਸਕਦੇ ਨੇ, ਬਸ ਅਸੀਂ ਉਹਨਾਂ ਦੀ ਵੈਲਿਊ ਭੁੱਲ ਗਏ ਹਾਂ ਜਾਂ ਫਿਰ ਜਾਣਦੇ ਹੀ ਨਹੀਂ ਹਾਂ। ਅਤੇ ਹੁਣ ਉਹੀ ਚੀਜ਼ਾਂ ਫੈਂਸੀ ਪੈਕੇਜਿੰਗ ਦੇ ਵਿੱਚ, ਪੈਕਿੰਗ ਦੇ ਵਿੱਚ ਜਦੋਂ ਆਪਾਂ ਮਾਰਕੀਟ ਦੇ ਵਿੱਚ ਦੇਖਦੇ ਹਾਂ ਸਾਨੂੰ ਲੱਗਦਾ ਹੋ ਸਾਡਾ ਸਲਿਊਸ਼ਨ ਆਹੀ ਹੈ, ਸਾਡੇ ਨਿਖਾਰ ਦਾ, ਹੁਸਨ ਦਾ ਜਿਹੜਾ ਹੈਗਾ ਇਹੀ ਸਲਿਊਸ਼ਨ ਹੈ। ਐਲੋਵੇਰਾ ਵੀ ਉਹਨਾਂ ਖਜ਼ਾਨਿਆਂ 'ਚੋਂ ਇੱਕ ਹੈ। ਪਹਿਲਾਂ ਲੋਕ ਘਰਾਂ ਦੇ ਵਿੱਚ ਗਮਲੇ 'ਚ ਐਲੋਵੇਰਾ ਲਾ ਦਿੰਦੇ ਸੀ ਅਤੇ ਪੱਤਾ ਤੋੜ ਕੇ ਸਿੱਧਾ ਯੂਜ਼ ਕਰ ਲੈਂਦੇ ਸੀ। ਹੁਣ ਹੌਲੀ ਹੌਲੀ ਐਲੋਵੇਰਾ ਬੋਟਲਸ ਦੇ ਵਿੱਚ, ਜੈਲਸ ਦੇ ਫੋਰਮ ਦੇ ਵਿੱਚ, ਬਿਊਟੀ ਪ੍ਰੋਡਕਟਸ ਬਣ ਕੇ ਸਟੋਰ ਦੇ ਵਿੱਚ ਨਜ਼ਰ ਆ ਰਿਹਾ ਹੈ ਅੱਜ ਕੱਲ੍ਹ ਮਾਰਕੀਟ ਦੇ ਵਿੱਚੋਂ। ਉਹ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ, ਹੇਅਰ ਸੀਰਮ, ਫੇਸ ਮਾਸਕ, ਕੈਪਸੂਲ ਹੋ ਗਏ ਨੇ, ਹੈਲਥ ਡਰਿੰਕਸ ਹੋ ਗਈਆਂ ਨੇ, ਸਾਨੂੰ ਐਲੋਵੇਰਾ ਹੀ ਦੱਸਦਾ। ਹੁਣ ਸਕਿਨ ਦੇ ਲਈ ਐਲੋਵੇਰਾ ਕਿੰਨਾ ਜ਼ਿਆਦਾ ਜ਼ਰੂਰੀ ਹੈ, ਕਿੰਨੀ ਬੈਨੀਫਿਟਸ ਨੇ? ਐਲੋਵੇਰਾ ਸਕਿਨ ਨੂੰ ਕੂਲ ਅਤੇ ਹਾਈਡਰੇਟਿਡ ਰੱਖਦਾ ਹੈ। ਸਨਬਰਨ ਹੋ ਗਿਆ, ਡਰਾਈਨੈਸ ਹੋ ਗਿਆ, ਰੈਡਨੈਸ ਹੋ ਗਿਆ, ਪਿੰਪਲ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਅਤੇ ਐਕਸਪਰਟਸ ਵੀ ਕਹਿੰਦੇ ਨੇ ਕਿ ਐਲੋਵੇਰਾ 'ਚ ਸਮੂਥ ਜਿਹੜੀ ਸੂਦਿੰਗ ਹੈਗੀ ਹੈ, ਮੋਇਸਚਰਾਈਜ਼ਰ, ਉਸਦੀ ਜਿਹੜੀ ਪ੍ਰੋਪਰਟੀਜ਼ ਹੈ ਉਹ ਸ਼ਾਮਿਲ ਨੇ। ਹੇਅਰ ਕੇਅਰ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਪੇਟ ਦੇ ਡਾਈਜੈਸ਼ਨ ਵਾਸਤੇ ਵੀ ਬਹੁਤ ਜ਼ਰੂਰੀ ਹੈ। ਦੇਖੋ ਹੁਣ ਬਾਹਰਲੀ ਜਿਹੜੀ ਸਾਡੀ ਬਿਊਟੀ ਹੈ ਆਪਾਂ ਉਸ 'ਤੇ ਵੀ ਯੂਜ਼ ਕਰ ਸਕਦੇ ਹਾਂ, ਜਿਹੜੀ ਇਨਰ ਬਿਊਟੀ ਹੈ ਸਾਡੇ ਜਿਹੜੇ ਔਰਗਨਸ ਨੇ ਉਹਨਾਂ ਵਾਸਤੇ ਵੀ ਆਪਾਂ ਜਿਹੜਾ ਐਲੋਵੇਰਾ ਹੈ ਉਹ ਯੂਜ਼ ਕਰ ਸਕਦੇ ਹਾਂ। ਕਈ ਐਲੋਵੇਰਾ ਜੂਸਿਸ ਡਾਈਜੈਸ਼ਨ ਨੂੰ, ਗੱਟ ਹੈਲਥ ਲਈ ਮਾਰਕੀਟ 'ਚ ਮਿਲਦੇ ਨੇ, ਕਿਉਂਕਿ ਐਲੋਵੇਰਾ ਨੂੰ ਡਾਈਜੈਸ਼ਨ ਸਪੋਰਟ ਕਰਨ ਵਾਲਾ ਮੰਨਿਆ ਜਾਂਦਾ ਹੈ। ਨੈਚੁਰਲ ਕੂਲਿੰਗ ਇਫੈਕਟ ਹੈ, ਕੱਟ ਸਕਿਨ 'ਤੇ ਜਿਹੜੇ ਕੱਟਸ ਸਾਡੀ ਸਕਿਨ 'ਤੇ ਜਾਂ ਇਰੀਟੇਸ਼ਨ ਸਾਨੂੰ ਹੋਣ ਲੱਗ ਜਾਂਦੀ ਹੈ, ਕਈ ਵਾਰ ਸਾਡੀ ਜਿਹੜੀ ਡੀਹਾਈਡਰੇਸ਼ਨ ਨਾਲ ਸਾਡੀ ਸਕਿਨ ਪੀਲ ਹੁੰਦੀ ਹੈ, ਹੈ ਨਾ, ਉਸ 'ਤੇ ਵੀ ਮਾਈਨਰ ਬਰਨ ਹੋ ਗਿਆ, ਇਰੀਟੇਸ਼ਨ ਹੋ ਗਿਆ, ਉਸ 'ਤੇ ਆਪਾਂ ਐਲੋਵੇਰਾ ਜੈਲ ਲਾ ਸਕਦੇ ਹਾਂ। ਹੁਣ ਮਾਰਕੀਟ ਦੇ ਵਿੱਚ ਵੈਸੇ ਐਲੋਵੇਰਾ ਜੈਲ ਮਿਲਦੀ ਹੈ, ਲੇਕਿਨ ਆਪਾਂ ਘਰਾਂ ਦੇ ਵਿੱਚ ਵੀ ਐਲੋ

0: ਬਿਲਕੁਲ ਸਹੀ ਗੱਲ ਹੈ, ਸਾਨੂੰ ਆਪਣੇ ਆਪ 'ਤੇ ਖੁਦ 'ਤੇ ਯਕੀਨ ਕਰਨਾ ਚਾਹੀਦਾ। ਅਤੇ ਵੈਸੇ ਤਾਂ ਟਾਈਮ ਬਹੁਤ ਘੱਟ ਰਹਿ ਗਿਆ, ਟਿਕ ਟਿਕ ਕਰਕੇ ਜਿਹੜੀ ਘੜੀ ਹੈਗੀ ਹੈ ਸਾਰਿਆਂ ਦੀ ਚੱਲ ਰਹੀ ਹੈ। ਇੱਕ ਛੋਟਾ ਜਿਹਾ ਸਕੈਮ ਹੈ, ਫਟਾਫਟ ਤੁਹਾਡੇ ਨਾਲ ਮੈਂ ਸਾਂਝਾ ਕਰਦੀ ਹਾਂ। ਕਈ ਵਾਰ ਆਪਾਂ ਦੇਖਦੇ ਹਾਂ ਮਿਸਿੰਗ ਪੀਪਲ ਜਿਹੜਾ ਸਕੈਮ ਹੈਗਾ, ਜਾਂ ਫਿਰ ਇੱਕ ਤੁਹਾਡੇ ਕੋਈ ਪਰਸਨ ਆਏਗਾ ਅਤੇ ਬੋਲੇਗਾ ਕਿ ਹਾਂ ਇਹ ਜਿਹੜੀ ਸਲਿੱਪ 'ਤੇ ਐਡਰੈਸ ਲਿਖਿਆ ਹੋਇਆ ਸਾਨੂੰ ਦੱਸ ਦਿਉ ਇਹ ਕਿੱਥੇ ਹੈ ਕਿੱਥੇ ਨਹੀਂ ਹੈ, ਅਤੇ ਆਪਾਂ ਉਸ ਸਲਿੱਪ ਦੇ ਜਿਹੜੀ ਸਲਿੱਪ ਹੈ ਉਸਨੂੰ ਬੜੇ ਧਿਆਨ ਨਾਲ ਦੇਖਦੇ ਹਾਂ, ਅਤੇ ਉਸ ਤੋਂ ਬਾਅਦ ਉਸ ਸਲਿੱਪ 'ਤੇ ਕੋਈ ਇੱਦਾਂ ਦਾ ਕੈਮੀਕਲ ਲੱਗਿਆ ਹੁੰਦਾ ਹੈ ਕਿ 20-30 ਸੈਕਿੰਡਸ 'ਚ ਆਪਾਂ ਆਪਣੀ ਸੈਂਸਿਸ ਦੇ ਵਿੱਚ ਨਹੀਂ ਰਹਿੰਦੇ। ਜੇ ਉਹ ਪਰਸਨ ਕਹਿੰਦਾ ਕਿ ਹਾਂ ਆਪਣਾ ਵਾਲਿਟ ਵਗੈਰਾ ਸਾਨੂੰ ਕੱਢ ਕੇ ਦੇ ਦਿੱਤਾ, ਆਪਾਂ ਦੇ ਦਿੰਦੇ ਹਾਂ, ਅਤੇ ਧਿਆਨ ਰੱਖਣਾ ਚਾਹੀਦਾ, ਬਹੁਤ ਧਿਆਨ ਨਾਲ ਉਸ ਸਲਿੱਪ ਨੂੰ ਦੇਖਣਾ ਨਹੀਂ ਚਾਹੀਦਾ। ਅਤੇ ਇਹ ਜਿਹੜਾ ਸਕੈਮ ਹੈਗਾ ਬਹੁਤ ਇਹ ਦੇਖਣ ਨੂੰ ਮਿਲ ਰਿਹਾ, ਸਾਡਾ ਆਪਣਾ ਨੁਕਸਾਨ ਹੋ ਜਾਂਦਾ ਇਸ ਸਕੈਮ ਕਰਕੇ, ਕਈ ਵਾਰ ਆਪਾਂ ਬੇਹੋਸ਼ ਵੀ ਹੋ ਜਾਂਦੇ ਹਾਂ ਅਤੇ ਸਾਨੂੰ ਹੋਸ਼ ਕਿਤੇ ਹੋਰ ਹੀ ਆਉਂਦਾ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦਾ ਸਾਨੂੰ ਆਪਣੇ ਆਪ ਹੀ ਧਿਆਨ ਰੱਖਣਾ ਚਾਹੀਦਾ। ਉਮੀਦ ਕਰਦੀ ਹਾਂ ਦੋਸਤੋ ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਤੁਸੀਂ ਅੱਜ ਸਾਰਿਆਂ ਨੇ ਇੰਜੋਏ ਕੀਤਾ ਹੋਏਗਾ ਮੇਰੇ ਨਾਲ। ਮੈਨੂੰ ਬਹੁਤ ਮਜ਼ਾ ਆਇਆ, ਬਹੁਤ ਇੱਦਾਂ ਦੀਆਂ ਜਿਹੜੀਆਂ ਬੈਨੀਫਿਸ਼ੀਅਲ ਚੀਜ਼ਾਂ ਨੇ ਸਾਡੀ ਹੈਲਥ ਵਾਸਤੇ, ਮੈਂਟਲ ਹੈਲਥ ਵਾਸਤੇ, ਉਹਨਾਂ ਬਾਰੇ ਅੱਜ ਆਪਾਂ ਗੱਲ ਕੀਤੀ ਹੈ। ਇੱਦਾਂ ਹੀ ਹੋਰ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝਾ ਕਰਾਂਗੀ ਅਗਲੇ ਪ੍ਰੋਗਰਾਮ ਵਿੱਚ, ਲੇਕਿਨ ਫਿਲਹਾਲ ਤੁਸੀਂ ਸੁਣੋ ਪੰਜਾਬੀ 'ਚ ਖਬਰਾਂ ਪ੍ਰਦੇਸ਼ਿਕ ਚੈਨਲ ਤੋਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਦੋ ਦਿਨਾਂ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਰਹੀ ਹੈ। ਸਰਕਾਰ ਨੇ ਘਰੇਲੂ ਕੀਮਤਾਂ ਕਾਬੂ ਹੇਠ ਰੱਖਣ ਲਈ ਇਸ ਸਾਲ ਸਤੰਬਰ ਤੱਕ ਚੀਨੀ ਦੀ ਦਰਾਮਦ 'ਤੇ ਪਾਬੰਦੀ ਲਾਈ। ਉੱਤਰ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਮੀਂਹ ਨਾਲ ਸੰਬੰਧਿਤ ਘਟਨਾਵਾਂ ਵਿੱਚ 60 ਲੋਕਾਂ ਦੀ ਮੌਤ। ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਕਈ ਥਾਵਾਂ 'ਤੇ ਅੱਜ ਤੇਜ਼ ਹਵਾਵਾਂ ਸਮੇਤ ਬਾਰਿਸ਼ ਦਾ ਯੈਲੋ ਅਲਰਟ ਜਾਰੀ। ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ ਪ੍ਰਵੀਨ ਸੂਦ ਦੇ ਕਾਰਜਕਾਲ ਨੂੰ 1 ਸਾਲ ਲਈ ਵਧਾ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਨੂੰ ਦਰਪੇਸ਼ ਵੱਖ ਵੱਖ ਖੇਤੀਬਾੜੀ ਚੁਣੌਤੀਆਂ ਬਾਰੇ ਜਾਣੂ ਕਰਵਾਇਆ। ਅਤੇ IPL ਕ੍ਰਿਕਟ ਵਿੱਚ ਕੱਲ੍ਹ ਰਾਤ ਰਾਇਲ ਚੈਲੇਂਜਰਸ ਬੰਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 6 ਵਿਕਟਾਂ ਨਾਲ ਹਰਾਇਆ। ਹੁਣ ਖਬਰਾਂ ਵਿਸਥਾਰ ਨਾਲ। ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਦੋ ਦਿਨਾਂ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਰਹੀ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਵਿਦੇਸ਼ ਮੰਤਰੀ ਡਾਕਟਰ SJ ਸ਼ੰਕਰ ਕਰਨਗੇ। ਬ੍ਰਿਕਸ ਮੈਂਬਰ ਦੇਸ਼ਾਂ ਅਤੇ ਭਾਈਵਾਲ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਪ੍ਰਤੀਨਿਧ ਮੰਡਲ ਦੇ ਮੁਖੀ ਮੀਟਿੰਗ ਵਿੱਚ ਹਿੱਸਾ ਲੈਣਗੇ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਮੀਟਿੰਗ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਆਪਸੀ ਹਿੱਤ ਦੇ ਆਲਮੀ ਅਤੇ ਖੇਤਰੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨਗੇ। ਮੀਟਿੰਗ ਦੇ ਦੂਜੇ ਦਿਨ ਬ੍ਰਿਕਸ AT20 ਲਚਕੀਲਾਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ ਵਿਸ਼ੇ 'ਤੇ ਇੱਕ ਵਿਸ਼ੇਸ਼ ਸੈਸ਼ਨ ਕਰਾਇਆ ਜਾਏਗਾ। ਇਸ ਤੋਂ ਬਾਅਦ ਆਲਮੀ ਸ਼ਾਸਨ ਅਤੇ ਬਹੁਪੱਖੀ ਪ੍ਰਣਾਲੀ ਵਿੱਚ ਸੁਧਾਰ 'ਤੇ ਚਰਚਾ ਹੋਏਗੀ। ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਇਸ ਤੋਂ ਪਿਛਲੀ ਮੀਟਿੰਗ 26 ਸਤੰਬਰ 2025 ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਦੇ 80ਵੇਂ ਸੈਸ਼ਨ ਦੌਰਾਨ ਹੋਈ ਸੀ। ਭਾਰਤ ਨੇ 2026 ਲਈ ਬ੍ਰਿਕਸ ਚੇਅਰ ਵਜੋਂ ਮੀਟਿੰਗ ਦੀ ਪ੍ਰਧਾਨਗੀ ਕੀਤੀ। ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਪਹਿਲਾਂ ਆਲਮੀ ਨੇਤਾ ਨਵੀਂ ਦਿੱਲੀ ਪਹੁੰਚ ਗਏ ਨੇ। ਇਨ੍ਹਾਂ ਨੇਤਾਵਾਂ ਵਿੱਚ ਈਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਕਚੀ, ਥਾਈਲੈਂਡ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸਿਆਸਕ ਫਾਂਗ ਕਿਟਕਿਓ, ਕਿਊਬਾ ਦੇ ਵਿਦੇਸ਼ ਮੰਤਰੀ ਬਰੂਨੋ ਰੋਡਰਿਕਸ ਪਰੀਲਾ ਅਤੇ ਵੀਅਤਨਾਮ ਦੇ ਉਪ ਵਿਦੇਸ਼ ਮੰਤਰੀ ਨੋਗੇਨ ਮਿਨ ਹਾਂਗ ਸ਼ਾਮਿਲ ਨੇ। ਮਲੇਸ਼ੀਆ ਦੇ ਵਿਦੇਸ਼ ਮੰਤਰੀ ਦਾਤੋ ਸੇਰੀਓਤਾਮਾ ਮੁਹੰਮਦ ਬਿਨ ਹਾਜੀ ਹਸਨ ਅਤੇ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰਾਲੇ ਦੇ ਰਾਜ ਮੰਤਰੀ ਖਲੀਫਾ ਸ਼ਾਹਿਨ ਅਲ ਮਾਰਕ ਵੀ ਨਵੀਂ ਦਿੱਲੀ ਪਹੁੰਚ ਗਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ UAE, ਨੀਦਰਲੈਂਡਸ,

0: ਨਾਰਵੇ ਅਤੇ ਇਟਲੀ ਦੇ 5 ਦੇਸ਼ਾਂ ਦੇ 6 ਦਿਨ ਦੇ ਦੌਰੇ ਦੇ ਪਹਿਲੇ ਪੜਾਅ 'ਚ ਕੱਲ੍ਹ ਆਬੂਧਾਬੀ ਜਾਣਗੇ। ਪ੍ਰਧਾਨ ਮੰਤਰੀ ਦਾ 5 ਦੇਸ਼ਾਂ ਦਾ ਦੌਰਾ ਭਲਕੇ ਤੋਂ 20 ਤਰੀਕ ਤੱਕ ਰਹੇਗਾ। ਵਿਦੇਸ਼ ਮੰਤਰਾਲੇ ਵਿੱਚ ਪੱਛਮ ਬਾਰੇ ਸਕੱਤਰ ਸੀਬੀ ਜਾਰਜ ਨੇ ਦੱਸਿਆ ਕਿ ਆਪਣੀ 5 ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ 'ਤੇ ਸ਼੍ਰੀ ਮੋਦੀ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨਾਲ ਮੁਲਾਕਾਤ ਕਰਨਗੇ। ਉਹਨਾਂ ਕਿਹਾ ਕਿ ਦੋਵਾਂ ਨੇਤਾ ਦੁਵੱਲੇ ਮੁੱਦਿਆਂ, ਖਾਸ ਕਰਕੇ ਊਰਜਾ ਸਹਿਯੋਗ ਅਤੇ ਨਾਲ ਹੀ ਆਪਸੀ ਹਿੱਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨਗੇ। ਸਰਕਾਰ ਨੇ ਕੱਚੀ ਖੰਡ, ਸਫੇਦ ਖੰਡ ਅਤੇ ਰਿਫਾਇੰਡ ਖੰਡ ਸਮੇਤ ਖੰਡ ਦੀ ਦਰਾਮਦ 'ਤੇ ਤੁਰੰਤ ਪ੍ਰਭਾਵ ਨਾਲ ਸਤੰਬਰ 2026 ਜਾਂ ਅਗਲੇ ਹੁਕਮਾਂ ਤੱਕ ਪਾਬੰਦੀ ਲਾ ਦਿੱਤੀ ਏ। ਇੱਕ ਨੋਟੀਫਿਕੇਸ਼ਨ ਮੁਤਾਬਿਕ ਵਿਦੇਸ਼ੀ ਵਪਾਰ ਬਾਰੇ ਡਾਇਰੈਕਟੋਰੇਟ ਜਨਰਲ DGFT ਨੇ ਬਰਾਮਦ 'ਚ ਨੀਤੀ 'ਚ ਸੋਧ ਕਰਦਿਆਂ ਇਸ ਨੂੰ ਸੀਮਿਤ ਤੋਂ ਪਾਬੰਦੀ ਵਾਲੀ ਕਰ ਦਿੱਤਾ। ਇਹ ਪਾਬੰਦੀ CXL ਅਤੇ TRQ ਕੋਟੇ, ਐਡਵਾਂਸ ਆਥੋਰਾਈਜੇਸ਼ਨ ਸਕੀਮ ਅਤੇ ਦੂਜੇ ਦੇਸ਼ਾਂ ਦੀਆਂ ਖੁਰਾਕ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਰਕਾਰ ਤੋਂ ਸਰਕਾਰ ਖੇਪਾ ਤਹਿਤ ਯੂਰਪੀਅਨ ਯੂਨੀਅਨ ਅਤੇ ਅਮਰੀਕਾ ਨੂੰ ਬਰਾਮਦ ਕੀਤੀ ਜਾ ਰਹੀ ਖੰਡ 'ਤੇ ਲਾਗੂ ਨਹੀਂ ਹੋਏਗੀ। ਭੌਤਿਕ ਬਰਾਮਦ ਪਾਈਪਲਾਈਨ ਵਿੱਚ ਪਹਿਲਾਂ ਦੀਆਂ ਖੇਪਾਂ ਨੂੰ ਵੀ ਛੋਟ ਏ। ਕੇਂਦਰੀ ਮੰਤਰੀ ਮੰਡਲ ਨੇ 2026-27 ਦੀ ਮੰਡੀ ਰੁੱਤ ਲਈ ਸਾਉਣੀ ਦੀਆਂ 14 ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ MSP ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਏ। ਨਵੀਂ ਦਿੱਲੀ ਵਿੱਚ ਕੈਬਨਿਟ ਮੀਟਿੰਗ ਤੋਂ ਬਾਅਦ ਬੋਲਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨੋ ਨੇ ਕਿਹਾ ਕਿ ਸਰਕਾਰ ਨੇ ਸਾਉਣੀ ਫਸਲਾਂ ਲਈ MSP ਵਿੱਚ ਵਾਧਾ ਕੀਤਾ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਲਾਹੇਵੰਦ ਮੁੱਲ ਮਿਲ ਸਕੇ।
1: खरीफ के लिए जो फैसला लिया गया उसमें जितने भी खरीफ के क्रॉप्स हैं उन सब में कॉस्ट प्लस 50% या 50 से अधिक टोटल 2,60,000 करोड़ रुपए किसानों को पे आउट जाएगा और इस साल का एनुअल खरीफ प्रोक्योरमेंट होगा 824 लाख मेट्रिक टन।
0: ਸ਼੍ਰੀ ਵੈਸ਼ਨੋ ਨੇ ਕਿਹਾ ਕਿ ਸੂਰਜਮੁਖੀ ਦੇ ਬੀਜਾਂ ਲਈ MSP ਵਿੱਚ 622 ਰੁਪਏ ਪ੍ਰਤੀ ਕੁਇੰਟਲ, ਕਪਾਹ ਲਈ 557 ਰੁਪਏ ਪ੍ਰਤੀ ਕੁਇੰਟਲ ਅਤੇ ਤਿਲ ਲਈ 500 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਮੀਂਹ ਦੇ ਨਾਲ ਨਾਲ ਹਨੇਰੀ ਚੱਕੜ ਅਤੇ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿੱਚ 60 ਲੋਕਾਂ ਦੀ ਮੌਤ ਹੋ ਗਈ ਏ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾਵਾਂ ਨੂੰ ਧਿਆਨ 'ਚ ਲਿਆ ਅਤੇ ਅਧਿਕਾਰੀਆਂ ਨੂੰ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਕਿਹਾ ਹੈ। ਮੌਸਮ ਵਿੱਚ ਅਚਾਨਕ ਬਦਲਾਅ ਨੇ ਰਾਜ ਭਰ ਵਿੱਚ ਵਿਆਪਕ ਤਬਾਹੀ ਮਚਾ ਦਿੱਤੀ। ਤੂਫਾਨ, ਭਾਰੀ ਮੀਂਹ ਅਤੇ ਬਿਜਲੀ ਡਿੱਗਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ। ਪ੍ਰਯਾਗਰਾਜ ਵਿੱਚ ਸਭ ਤੋਂ ਵੱਧ 17 ਲੋਕਾਂ ਦੀ ਮੌਤ ਹੋ ਗਈ ਏ। ਵੱਖ ਵੱਖ ਜ਼ਿਲ੍ਹਿਆਂ ਵਿੱਚ 100 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਨੇ ਅਤੇ ਉਹਨਾਂ ਨੂੰ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਬਿਜਲੀ ਡਿੱਗਣ ਦੀਆਂ ਘਟਨਾਵਾਂ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਨੇ। ਵੱਖ ਵੱਖ ਜ਼ਿਲ੍ਹਿਆਂ ਤੋਂ ਬਿਜਲੀ ਦੇ ਖੰਭੇ ਅਤੇ ਦਰਖਤ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਕਾਰਨ ਬਿਜਲੀ ਸਪਲਾਈ ਅਤੇ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਏ। ਮੀਂਹ ਦੇ ਨਾਲ ਗੜੇਮਾਰੀ ਨੇ ਫਸਲਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਾਰੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਅਗਲੇ 24 ਘੰਟਿਆਂ ਵਿੱਚ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਕਿਹਾ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪੂਰਬੀ ਰਾਜਾਂ ਵਿੱਚ ਗਰਜ ਅਤੇ ਬਿਜਲੀ ਲਿਸ਼ਕਣ ਦੀ ਪੇਸ਼ੀਨਗੋਈ ਕੀਤੀ ਏ। ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਅੱਜ ਕਈ ਥਾਵਾਂ 'ਤੇ ਤੇਜ਼ ਹਵਾਵਾਂ ਅਤੇ ਬਿਜਲੀ ਲਿਸ਼ਕਣ ਸਮੇਤ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਉਂਦੀ 17 ਤਰੀਕ ਤੋਂ 19 ਤਰੀਕ ਤੱਕ ਗਰਮੀ ਅਤੇ ਲੂ ਦਾ ਵੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@EIRRN ਜਲੰਧਰ। ਸਰਕਾਰ ਨੇ ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ ਪ੍ਰਵੀਨ ਸੂਦ ਦੇ ਕਾਰਜਕਾਲ ਨੂੰ 1 ਸਾਲ ਵਧਾ ਦਿੱਤਾ ਹੈ। ਅਮਲੇ ਅਤੇ ਸਿਖਲਾਈ ਬਾਰੇ ਵਿਭਾਗ ਵੱਲੋਂ ਜਾਰੀ ਇੱਕ ਅਧਿਕਾਰਤ ਆਦੇਸ਼ ਮੁਤਾਬਿਕ ਕੈਬਨਿਟ ਦੀ ਨਿਯੁਕਤੀਆਂ ਕਮੇਟੀ ਨੇ ਇਸ ਮਹੀਨੇ ਦੀ 24 ਤਰੀਕ ਤੋਂ ਬਾਅਦ ਬਿਊਰੋ ਦੇ ਡਾਇਰੈਕਟਰ ਵਜੋਂ ਸ੍ਰੀ ਸੂਦ ਦੇ ਕਾਰਜਕਾਲ ਨੂੰ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸੂਬੇ ਨੂੰ ਦਰਪੇਸ਼ ਵੱਖ ਵੱਖ ਖੇਤੀਬਾੜੀ ਚੁਣੌਤੀਆਂ ਬਾਰੇ ਜਾਣੂ ਕਰਵਾਇਆ ਅਤੇ ਸੂਬੇ ਵਿੱਚ ਮੁੱਲ ਆਧਾਰਿਤ ਫਸਲਾਂ ਦੀ ਕਾਸ਼ਤ 'ਤੇ ਜ਼ੋਰ ਦਿੱਤਾ। ਸ਼੍ਰੀ ਚੌਹਾਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਏ। ਚਾਹੇ ਕਪਾਹ ਮਿਸ਼ਨ ਹੋਵੇ, ਦਾਲਾਂ ਬਾਰੇ ਮਿਸ਼ਨ, ਤੇਲੀ ਬੀਜ ਮਿਸ਼ਨ ਹੋਵੇ ਜਾਂ ਬਾਗਬਾਨੀ, ਕੇਂਦਰ ਅਤੇ ਪੰਜਾਬ ਰਲ ਕੇ ਕੰਮ ਕਰਨਗੇ। ਉਨ੍ਹਾਂ ਮੁੱਖ ਮੰਤਰੀ ਦੀਆਂ ਚਿੰਤਾਵਾਂ ਸ਼ਾਂਤ ਕਰਦਿਆਂ ਉਨ੍ਹਾਂ ਨੂੰ ਦੱਸਿਆ ਕਿ ਹਾਈਬ੍ਰਿਡ ਝੋਨੇ ਦੇ ਬੀਜਾਂ ਦੇ ਮੁੱਦੇ ਦੀ ਜਾਂਚ ਕਰਨ ਅਤੇ ਸੂਬੇ ਵਿੱਚ ਸੁਚਾਰੂ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ਕਮੇਟੀ ਬਣਾਈ ਜਾਏਗੀ। ਸ਼੍ਰੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਮੱਕੀ, ਦਾਲਾਂ, ਤੇਲੀ ਬੀਜਾਂ, ਸੂਰਜਮੁਖੀ ਅਤੇ ਬਾਜਰੇ ਰਾਹੀਂ ਫਸਲੀ ਭਿੰਨਤਾ ਨੂੰ ਜ਼ੋਰਦਾਰ ਢੰਗ ਨਾਲ ਉਤਸ਼ਾਹਿਤ ਕਰ ਰਹੀ ਏ ਤਾਂ ਜੋ ਝੋਨੇ ਦੀ ਕਾਸ਼ਤ 'ਤੇ ਨਿਰਭਰਤਾ ਘਟਾਈ ਜਾ ਸਕੇ, ਤੇਜ਼ੀ ਨਾਲ ਘਟ ਰਹੇ ਜ਼ਮੀਨ ਹੇਠਲੇ ਪਾਣੀ ਦੇ ਭੰਡਾਰਾਂ ਨੂੰ ਸਾਂਭਿਆ ਜਾ ਸਕੇ ਅਤੇ ਪੰਜਾਬ ਨੂੰ ਸੂਬੇ ਦੇ ਖੇਤੀਬਾੜੀ ਭਵਿੱਖ ਲਈ ਖਤਰਾ ਬਣੇ ਖਤਰਨਾਕ ਡਾਰਕ ਜ਼ੋਨ ਸੰਕਟ ਵਿੱਚੋਂ ਬਾਹਰ ਕੱਢਿਆ ਜਾ ਸਕੇ। ਮੁੱਖ ਮੰਤਰੀ ਨੇ ਤਜਵੀਜ਼ਸ਼ੁਦਾ ਬੀਜ ਬਿੱਲ 2025

ਅਧੀਨ ਕੇਂਦਰੀ ਬੀਜ ਕਮੇਟੀ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਦੀ ਵੀ ਮੰਗ ਕੀਤੀ। ਰੂਸੀ ਵਿਦੇਸ਼ ਮੰਤਰੀ ਸਰਗੇ ਲੋਵਰੇਵ ਨੇ ਕਿਹਾ ਕਿ ਭਾਰਤ ਨੂੰ ਊਰਜਾ ਸਪਲਾਈ ਨਾਲ ਸੰਬੰਧਿਤ ਸਾਰੇ ਸਮਝੌਤਿਆਂ ਨੂੰ ਪੂਰਾ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਰੂਸ ਇਹ ਯਕੀਨੀ ਬਣਾਏਗਾ ਕਿ ਬਾਹਰੀ ਅਤੇ ਅਣਉਚਿਤ ਮੁਕਾਬਲਾ ਦੋਵੇਂ ਦੇਸ਼ਾਂ ਵਿਚਕਾਰ ਸਮਝੌਤਿਆਂ ਨੂੰ ਪ੍ਰਭਾਵਿਤ ਨਾ ਕਰੇ। ਸਰਗੇ ਲਾਵਰੋਵ ਨੇ ਕੁਡੰਕੁਲਮ ਪਰਮਾਣੂ ਊਰਜਾ ਪਲਾਂਟ ਨੂੰ ਭਾਰਤ ਰੂਸ ਸਹਿਯੋਗ ਦਾ ਇੱਕ ਮੁੱਖ ਪ੍ਰੋਜੈਕਟ ਦੱਸਿਆ। ਉਨ੍ਹਾਂ ਕਿਹਾ ਕਿ ਪਲਾਂਟ ਦੀਆਂ ਨਵੀਆਂ ਇਕਾਈਆਂ ਦੇ ਨਿਰਮਾਣ ਤੇ ਕੰਮ ਜਾਰੀ ਏ। ਰੂਸ ਭਾਰਤ ਨੂੰ ਗੈਸ, ਤੇਲ ਅਤੇ ਕੋਲੇ ਦੀ ਸਪਲਾਈ ਵੀ ਜਾਰੀ ਰੱਖੇਗਾ। ਪੱਛਮ ਬੰਗਾਲ ਸਰਕਾਰ ਨੇ ਆਲੂ, ਪਿਆਜ਼, ਫਲ, ਸਬਜ਼ੀਆਂ, ਤੇਲੀ ਬੀਜਾਂ, ਅਨਾਜ ਤੇ ਹੋਰ ਜ਼ਰੂਰੀ ਉਤਪਾਦਾਂ ਦੀ ਅੰਤਰਰਾਜੀ ਆਵਾਜਾਈ ਤੇ ਸਾਰੀਆਂ ਪਾਬੰਦੀਆਂ ਹਟਾ ਦਿੱਤੀਆਂ ਨੇ। ਇਹ ਪਾਬੰਦੀਆਂ ਪਿਛਲੇ TMC ਸਰਕਾਰ ਵੱਲੋਂ ਲਾਈਆਂ ਗਈਆਂ ਸਨ। ਦੂਜੇ ਪਾਸੇ ਇੱਕ ਅਹਿਮ ਘਟਨਾਕ੍ਰਮ ਵਿੱਚ ਪੱਛਮ ਬੰਗਾਲ ਸਰਕਾਰ ਨੇ ਅਧਿਆਪਕਾਂ ਦੀ ਭਰਤੀ, ਨਗਰ ਨਿਗਮ ਭਰਤੀ ਅਤੇ ਸਹਿਕਾਰੀ ਸੇਵਾਵਾਂ ਭਰਤੀ ਘੁਟਾਲਿਆਂ ਨਾਲ ਸੰਬੰਧਿਤ ਮਾਮਲਿਆਂ ਨੂੰ CBI ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਖੇਡਾਂ ਵਿੱਚ ਕੱਲ੍ਹ ਰਾਤ ਹੋਏ IPL ਕ੍ਰਿਕਟ ਮੈਚ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 6 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਕੋਲਕਾਤਾ ਨਾਈਟ ਰਾਈਡਰਸ ਨੇ 20 ਓਵਰਾਂ ਵਿੱਚ 4 ਵਿਕਟਾਂ ਅਤੇ 192 ਦੌੜਾਂ ਬਣਾਈਆਂ। ਕੋਲਕਾਤਾ ਲਈ ਅੰਕ੍ਰਿਸ਼ ਰਘਵੰਸ਼ੀ ਨੇ 71 ਦੌੜਾਂ ਅਤੇ ਰਿੰਕੂ ਸਿੰਘ ਨੇ ਨਾਬਾਦ 49 ਦੌੜਾਂ ਬਣਾਈਆਂ। ਜਵਾਬ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਨੇ 19 ਓਵਰਾਂ ਅਤੇ 1 ਗੇਂਦ ਵਿੱਚ 4 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ। ਵਿਰਾਟ ਕੋਹਲੀ ਨੇ 60 ਗੇਂਦਾਂ ਵਿੱਚ ਨਾਬਾਦ 105 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਕੋਲਕਾਤਾ ਵੱਲੋਂ ਕਾਰਤਿਕ ਤਿਆਗੀ ਨੇ 3 ਵਿਕਟਾਂ ਲਈਆਂ। ਵਿਰਾਟ ਕੋਹਲੀ ਨੂੰ ਪਲੇਅਰ ਆਫ਼ ਦੀ ਮੈਚ ਚੁਣਿਆ ਗਿਆ। ਅੱਜ ਸ਼ਾਮ 7:30 ਵਜੇ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਦਾ ਮੁਕਾਬਲਾ ਮੁੰਬਈ ਇੰਡੀਅਨਜ਼ ਨਾਲ ਹੋਏਗਾ। ਆਖਿਰ 'ਚ ਖਾਸ ਖ਼ਬਰਾਂ। ਬ੍ਰਿਕਸ ਵਿਦੇਸ਼ ਮੰਤਰੀਆਂ ਦੀ 2 ਦਿਨਾ ਮੀਟਿੰਗ ਅੱਜ ਨਵੀਂ ਦਿੱਲੀ ਵਿੱਚ ਸ਼ੁਰੂ ਹੋ ਰਹੀ ਏ। ਸਰਕਾਰ ਨੇ ਘਰੇਲੂ ਕੀਮਤਾਂ ਕਾਬੂ ਹੇਠਾਂ ਰੱਖਣ ਲਈ ਇਸ ਸਾਲ ਸਤੰਬਰ ਤੱਕ ਚੀਨੀ ਦੀ ਦਰਾਮਦ ਤੇ ਪਾਬੰਦੀ ਲਾਈ। ਉੱਤਰ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਮੀਂਹ ਨਾਲ ਸੰਬੰਧਿਤ ਘਟਨਾਵਾਂ 'ਚ 60 ਲੋਕਾਂ ਦੀ ਮੌਤ। ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਕਈ ਥਾਵਾਂ 'ਤੇ ਅੱਜ ਤੇਜ਼ ਹਵਾਵਾਂ ਸਮੇਤ ਬਾਰਿਸ਼ ਦਾ ਯੈਲੋ ਅਲਰਟ ਜਾਰੀ। ਕੇਂਦਰੀ ਜਾਂਚ ਬਿਊਰੋ ਦੇ ਡਾਇਰੈਕਟਰ ਪ੍ਰਵੀਨ ਸੂਦ ਦੇ ਕਾਰਜਕਾਲ ਨੂੰ 1 ਸਾਲ ਲਈ ਵਧਾ ਦਿੱਤਾ ਗਿਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਸੂਬੇ ਨੂੰ ਦਰਪੇਸ਼ ਵੱਖ ਵੱਖ ਖੇਤੀਬਾੜੀ ਚੁਣੌਤੀਆਂ ਬਾਰੇ ਜਾਣੂ ਕਰਵਾਇਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਟਿਊਨ ਕਿਦਾ ਹੋਇਆ ਐਫ ਐਮ ਬੈਂਡ 102.7 103.6 ਮੈਗਾਹਰਟਸ ਤੇ। ਲਓ ਜੀ 8:41 ਹੋ ਗਏ ਨੇ ਤੇ ਵੇਲਾ ਹੋ ਗਿਆ ਹੈ ਤੁਹਾਡੇ ਸਾਰਿਆਂ ਦੇ ਫੇਵਰੇਟ ਪ੍ਰੋਗਰਾਮ ਦਾ, ਅੱਡੀ ਟੱਪਾ ਦਾ, ਜਿਹਦੇ ਵਿੱਚ ਤੁਹਾਡੀ ਜਿਹੜੀ ਅੱਡੀਆਂ ਨੇ ਉਹ ਟੱਪਣ ਲਈ ਤਿਆਰ ਹੋ ਜਾਣੀ ਚਾਹੀਦੀਆਂ ਨੇ, ਕਿਉਂਕਿ ਮੈਂ ਬੈਕ ਟੂ ਬੈਕ ਪੰਜਾਬੀ ਜਿਹੜੇ ਹਾਈ ਬੀਟਸ ਦੇ ਗੀਤ ਨੇ ਤੁਹਾਡੇ ਵਾਸਤੇ ਪਲੇ ਕਰਨ ਜਾ ਰਹੀ ਹਾਂ। ਲਓ ਜੀ ਪਹਿਲਾਂ ਗੀਤ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ, ਇੰਜੋਏ ਕਰੋ ਇਹ ਗੀਤ।

102.7 103.6 megahertz ਤੇ ਤੁਸੀਂ ਟਿਊਨ ਕੀਤਾ ਹੋਇਆ ਲਓ ਜੀ ਵੇਲਾ ਹੋ ਗਿਆ ਤੁਹਾਡੇ ਸਾਰਿਆਂ ਦਾ ਫੇਵਰੇਟ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਜਿਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਵਿਰਾਸਤ ਦੀ ਪੰਜਾਬ ਦੀ ਯਾਦ ਦੀ ਪੰਜਾਬ ਦੀ ਖੂਬਸੂਰਤੀ ਦੀ ਜਿੱਥੇ ਪੰਜਾਬ ਦੀ ਵਿਰਾਸਤ ਦੇ ਨਾਲ ਜੁੜੀਆਂ ਸਾਡੀਆਂ ਉਹ ਮਿੱਠੀਆਂ ਮਿੱਠੀਆਂ ਯਾਦਾਂ ਬਚਪਨ ਦੇ ਵਿੱਚ ਸਾਡੇ ਪੰਜਾਬ ਦੇ ਨਾਲ ਜੁੜੇ ਪਿੰਡਾਂ ਦੇ ਨਾਲ ਜੁੜੇ ਅਹਿਸਾਸ ਜੋ ਕਿ ਭੁਲਾਏ ਵੀ ਬਿਲਕੁਲ ਨਹੀਂ ਭੁੱਲਦੀਆਂ ਅਤੇ ਜਦੋਂ ਵੀ ਕੋਈ ਵੀ ਇੱਦਾਂ ਦਾ ਟੋਪਿਕ ਹੈ ਜਦੋਂ ਉਸਦਾ ਜ਼ਿਕਰ ਹੁੰਦਾ ਹੈ ਆਪਾਂ ਗੱਲਬਾਤ ਕਰਦੇ ਹਾਂ ਅਤੇ ਸਾਰਿਆਂ ਦੀ ਜਿਹੜੀਆਂ ਯਾਦਾਂ ਨੇ ਉਹ ਤਾਜ਼ੀਆਂ ਹੋ ਜਾਂਦੀਆਂ ਨੇ ਅਤੇ ਅੱਜ ਦੇ ਜਿਹੜਾ ਟੋਪਿਕ ਹੈ ਮੈਂ ਲਿੱਤਾ ਹੈ ਉਹ ਹੈ ਪੁਰਾਣੇ ਪੰਜਾਬ ਦੇ ਰਿਵਾਜ ਕੋਈ ਇੱਦਾਂ ਦੇ ਰਿਚੁਅਲਸ ਨਹੀਂ ਰਿਲੀਜਨ ਦੇ ਰਿਲੇਟਿਡ ਕੋਈ ਰਿਚੁਅਲਸ ਨਹੀਂ ਹੈ ਜਿਹੜੇ ਕਿ ਆਮ ਤੌਰ 'ਤੇ ਆਪਾਂ ਆਪਣੇ ਘਰਾਂ ਦੇ ਵਿੱਚ ਦੇਖਦੇ ਸੀ ਸੁਣਦੇ ਸੀ ਜਾਂ ਫਿਰ ਮਹਿਸੂਸ ਕਰਦੇ ਸੀ ਪੰਜਾਬ ਸਿਰਫ ਇੱਕ ਜਗ੍ਹਾ ਨਹੀਂ ਹੈ ਇੱਕ ਫੀਲਿੰਗ ਹੈ ਇੱਕ ਉਹ ਫੀਲਿੰਗ ਜਿੱਥੇ ਸਵੇਰ ਦੀ ਸ਼ੁਰੂਆਤ ਚਾਹ ਦੀ ਪਿਆਲੀ ਦੇ ਨਾਲ ਰੇਡੀਓ ਦੀ ਆਵਾਜ਼ ਦੇ ਨਾਲ ਹੁੰਦੀ ਸੀ ਹਾਂ ਪੁਰਾਣੇ ਟਾਈਮ ਦੇ ਵਿੱਚ ਜਦੋਂ ਟੀਵੀ ਨਹੀਂ ਸੀ ਜਾਂ ਫਿਰ ਮੋਬਾਈਲ ਨਹੀਂ ਸੀ ਹੁੰਦੇ ਅਤੇ ਉਸ ਟਾਈਮ ਜਦੋਂ ਆਪਾਂ ਦੇਖਦੇ ਸੀ ਕਿ ਦੁਨੀਆਂ ਦੇ ਵਿੱਚ ਕੀ ਚੱਲ ਰਿਹਾ ਕਿਹੜੀ ਨਿਊਜ਼ ਚੱਲ ਰਹੀ ਹੈ ਸਾਡੇ ਆਲੇ ਦੁਆਲੇ ਕੀ ਚੱਲ ਰਿਹਾ ਉਦੋਂ ਆਪਾਂ ਸਾਰੇ ਇਕੱਠੇ ਬਹਿ ਕੇ ਵਿਹੜੇ ਦੇ ਵਿੱਚ ਰੇਡੀਓ ਸੁਣਦੇ ਸੀ ਜਿੱਥੇ ਸ਼ਾਮ ਨੂੰ ਲੋਕ ਛੱਤਾਂ 'ਤੇ ਬਹਿ ਕੇ ਟੈਰਸ 'ਤੇ ਬਹਿ ਕੇ ਗੱਲਾਂ ਕਰਦੀ ਸੀ ਅਤੇ ਅੱਜ ਮੋਬਾਈਲ ਦੀ ਸਕਰੀਨ ਨੇ ਦੁਨੀਆ ਨੂੰ ਸਮੇਟ ਕੇ ਰੱਖ ਦਿੱਤਾ ਹੈ ਇੱਕ ਡੱਬੇ ਦੇ ਵਿੱਚ ਕਿਸੇ ਕੋਲ ਟਾਈਮ ਨਹੀਂ ਹੈ ਗੱਲਾਂ ਕਰਨ ਦਾ ਮਿਲ ਕੇ ਬਹਿਣ ਦਾ ਇੱਕ ਦੂਜੇ ਦੇ ਘਰ ਜਾਣ ਦਾ ਲਓ ਜੀ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਇਸ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਅਤੇ ਨਾਲ ਹੀ ਜੇ ਕੋਈ ਤੁਹਾਡੇ ਵਿੱਚ ਟੈਲੈਂਟ ਹੈ ਕੋਈ ਵੀ ਗਾਉਣ ਦਾ ਟੈਲੈਂਟ ਹੈ ਕੋਈ ਇੱਦਾਂ ਦੀ ਚੰਗੀ ਗੱਲ ਹੈ ਜਿਹੜੀ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੁਸੀਂ ਸਾਡਾ ਵਟਸਐਪ ਨੰਬਰ ਹੈ 9855101027 ਤੁਸੀਂ ਜੇ ਸਾਨੂੰ ਮੈਸੇਜ ਕਰਨਾ ਹੈ ਨਾਲ ਤੁਸੀਂ ਆਪਣਾ ਨਾਮ ਲਿਖਣਾ ਹੈ ਕਿੱਥੋਂ ਤੁਸੀਂ ਸਾਨੂੰ ਮੈਸੇਜ ਕਰ ਰਹੇ ਹੋ ਉਹ ਜ਼ਰੂਰ ਮੈਨਸ਼ਨ ਕਰਨਾ ਹੈ ਸਾਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਹੈ ਕਿ ਸਾਡੇ ਕਿਹੜੇ ਦੋਸਤ ਨੇ ਸਾਨੂੰ ਮੈਸੇਜ ਕੀਤਾ ਹੈ ਅਤੇ ਹਾਂ ਇੱਕ ਜ਼ਰੂਰੀ ਗੱਲ ਤੁਸੀਂ ਸਾਨੂੰ ਮੈਸੇਜ ਪੰਜਾਬੀ 'ਚ ਕਰਨਾ ਵਾਰ ਵਾਰ ਜਦੋਂ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰਦੇ ਹਾਂ ਅਤੇ ਹਮੇਸ਼ਾ ਤੁਹਾਨੂੰ ਕਹਿੰਦੇ ਹਾਂ ਕਿ ਪੰਜਾਬ ਦੀ ਗੱਲ ਕਰ ਰਹੇ ਹਾਂ ਪੰਜਾਬੀ ਵਿਰਾਸਤ ਦੀ ਗੱਲ ਕਰ ਰਹੇ ਹਾਂ ਤਾਂ ਜਿਹੜਾ ਮੈਸੇਜ ਹੈ ਉਹ ਵੀ ਜੇ ਪੰਜਾਬੀ 'ਚ ਹੋਣਾ ਚਾਹੀਦਾ ਹੈ ਅੱਛਾ ਥੋੜ੍ਹਾ ਜਿਹਾ ਹਿਊਮਰਸ ਟੱਚ ਦੇ ਵਿੱਚ ਜੇ ਤੁਸੀਂ ਸਾਨੂੰ ਕੋਈ ਇੱਦਾਂ ਦਾ ਜੋਕ ਹੈਗਾ ਵਧੀਆ ਜੋਕ ਹੈ ਜਿਹਦੇ 'ਤੇ ਹਾਸਾ ਵੀ ਆ ਜਾਵੇ ਜੇ ਸਾਡੇ ਲਿਸਨਰਸ ਵੀ ਉਸ ਜੋਕ ਨੂੰ ਸੁਣੇ ਅਤੇ ਤੁਸੀਂ ਸਾਡੇ ਨਾਲ ਜੋਕ ਵੀ ਸਾਂਝਾ ਕਰ ਸਕਦੇ ਹੋ ਸ਼ੇਅਰ ਕਰ ਸਕਦੇ ਹੋ ਕੋਈ ਸਿਆਣੀ ਗੱਲ ਸਿਆਣਿਆਂ ਦੀਆਂ ਤੁਸੀਂ ਉਹ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਕੋਈ ਵਧੀਆ ਗੱਲ ਜਿਹੜੀ ਕਿ ਤੁਸੀਂ ਚਾਹੁੰਦੇ ਹੋ ਕਿ ਅੱਜ ਸਾਰਿਆਂ ਦੇ ਨਾਲ ਸਾਰਿਆਂ ਦੇ ਕੰਨਾਂ ਤੱਕ ਤੁਹਾਡੀ ਜਿਹੜੀ ਆਵਾਜ਼ ਹੈਗੀ ਹੈ ਅਤੇ ਉਹ ਸਿਆਣੀ ਗੱਲ ਹੈ ਪਹੁੰਚ ਜਾਵੇ 9855101027 'ਤੇ ਤੁਸੀਂ ਸਾਨੂੰ ਮੈਸੇਜ ਕਰਨਾ ਹੈ ਜਿਵੇਂ ਮੌਸਮ ਦੇ ਵਿੱਚ ਬਦਲਾਅ ਹੋ ਰਿਹਾ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿਵੇਂ ਟੈਂਪਰੇਚਰ ਬਿਲਕੁਲ ਹਾਈ ਚਲਾ ਜਾਂਦਾ ਹੈ ਅਤੇ ਕਿਵੇਂ ਬਾਰਿਸ਼ ਮੀਂਹ ਪੈ ਜਾਂਦਾ ਹੈ ਅਤੇ ਹਨੇਰੀ ਚੱਲਣ ਲੱਗ ਪੈ ਜਾਂਦੀ ਹੈ ਅਤੇ ਦੋਸਤੋ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਕਿਉਂਕਿ ਹਜੇ ਹਜੇ ਆਪਾਂ ਨਿਊਜ਼ ਸੁਣੀ ਹੈ ਕਿ ਕਿੰਨੇ ਲੋਕਾਂ ਦੀ ਜਿਹੜੀ ਮੌਤ ਹੋ ਗਈ ਡੈਥ ਹੋ ਗਈ ਹੈ ਅਤੇ ਸਾਰਿਆਂ ਦਾ ਖਿਆਲ ਰੱਖੋ ਘਰਾਂ ਦੇ ਵਿੱਚ ਰਹੋ ਜਦੋਂ ਤੁਸੀਂ ਦੇਖਦੇ ਹੋ ਕਿ ਤੂਫਾਨ ਜਾਂ ਫਿਰ ਹਵਾਵਾਂ ਚੱਲਣ ਲੱਗ ਪਈਆਂ ਨੇ

0: ਇਸ ਕਰਕੇ ਦਿਖਾਓ ਜਵਾਬ ਦੇਣ ਤੋਂ ਬਜਾਏ। ਅਗਲਾ ਜਿਹੜਾ ਜੀ ਸਾਨੂੰ ਵੋਇਸ ਨੋਟ ਆਇਆ ਹੈ ਸੁਣਦੇ ਹਾਂ।
1: ਹੈਲੋ ਮੈਡਮ, ਮੈਂ ਰੇਸ਼ਮ ਸਿੰਘ ਗਿੱਲ, ਪਿੰਡ ਚਾਪਕੋੜਾ ਨੇੜੇ ਸੁਲਤਾਨਪੁਰ ਦੀ। ਮੈਂ ਸੁਣਨ ਵਾਲਿਆਂ ਦੇ ਨਾਲ ਇੱਕ ਇਹੋ ਜਿਹੀ ਗੱਲ ਕਰਨੀ ਹੈ, ਇਹੋ ਜਿਹਾ ਗੁਣ ਜਿਹੜਾ ਮੈਂ ਕਿਸੇ ਕੋਲੋਂ ਸਿੱਖਿਆ ਸੀ ਦੋਸਤਾਂ ਕੋਲੋਂ, ਉਹ ਸ਼ੇਅਰ ਕਰਨ ਲੱਗਾ, ਸ਼ਾਇਦ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੰਮ ਆ ਜਾਵੇ। ਗੱਲ ਹੈਗੀ ਇੱਦਾਂ ਜੀ, ਮੈਂ ਨਾ ਆਪਣੇ ਪਿੰਡ ਤੋਂ 6 ਕਿਲੋਮੀਟਰ ਦੂਰ ਕਿਸੇ ਪਿੰਡ ਦੇ ਵਿੱਚ ਦੁਕਾਨ ਕਰਦਾ ਸੀ ਟੇਲਰ ਦੀ। ਉਸ ਪਿੰਡ ਦੇ ਦੋ ਲੜਕੇ ਹਰਜਿੰਦਰ ਸਿੰਘ ਨਾਸ਼ਾ ਅਤੇ ਜਸਵੰਤ ਸਿੰਘ ਰਾਜੂ ਮੇਰੇ ਦੋਸਤ ਵੀ ਸੀ ਔਰ ਮੇਰੇ ਕਸਟਮਰ ਵੀ ਸੀ। ਉਹ ਸੁਲਤਾਨਪੁਰ ਕਾਲਜ ਦੇ ਵਿੱਚ ਪੜ੍ਹਾਈ ਕਰਦੇ ਸੀ ਔਰ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਨਾ ਗਾਉਣ ਦਾ ਵੀ ਸ਼ੌਕ ਸੀ ਅਤੇ ਥੋੜ੍ਹੀ ਬਹੁਤ ਕੋਮੇਡੀ ਵੀ ਕਰਦੇ ਹੁੰਦੇ ਸੀ। ਅੱਜ ਕੱਲ੍ਹ ਤੋਂ ਦੋਨੋਂ ਹੀ ਸਰਕਾਰੀ ਜੋਬ ਕਰਦੇ ਅਤੇ ਬਹੁਤ ਵਧੀਆ ਸਿੰਗਰ ਵੀ, ਦੋਨੋਂ ਸਰਕਾਰੀ ਟੀਚਰ ਹੈ। ਗੱਲ ਹੈਗੀ 1991 ਦੀ, ਮੇਰੇ ਕੋਲ ਦੋਨੋਂ ਜਣੇ ਆਏ, ਮੈਨੂੰ ਕਹਿੰਦੇ ਸਾਡੇ ਕਾਲਜ ਵੱਲੋਂ ਨਾ ਇਸ ਆਪਣੇ ਪਿੰਡ ਦੇ ਵਿੱਚ ਕੈਂਪ ਲਾਇਆ ਜਾਣਾ NSS ਦਾ, ਤੇ ਜਿਸ ਦਿਨ ਫਾਈਨਲ ਹੋਇਆ ਨਾ ਇੱਥੇ ਪ੍ਰੋਗਰਾਮ ਰੰਗਾ ਰੰਗ ਹੋਣਾ ਅਤੇ ਉੱਥੇ ਤੈਨੂੰ ਵੀ ਬੋਲਣ ਦਾ ਮੌਕਾ ਦਿੱਤਾ ਜਾਊਗਾ। ਉਹ ਮੈਂ ਕਿਹਾ ਭਰਾਵਾ ਮੇਰੀ ਬਸ ਦਾ ਰੋਗ ਨਹੀਂ ਹੈਗਾ, ਮੈਂ ਸਟੇਜ 'ਤੇ ਕਦੀ ਬੋਲਿਆ ਨਹੀਂ ਨਾ ਬੋਲ ਸਕਦਾ ਵਾਂ। ਅਤੇ ਉਹ ਕਹਿੰਦੇ ਨਹੀਂ ਤੂੰ ਹਾਂ ਕਰ ਬੋਲਣ ਦਾ, ਤੈਨੂੰ ਅਸੀਂ ਦੱਸ ਦਿਆਂਗੇ ਸਟੇਜ 'ਤੇ ਕਿੱਦਾਂ ਬੋਲਣਾ। ਮੈਂ ਕਿਹਾ ਉਹ ਕਿੱਦਾਂ? ਅਤੇ ਉਹ ਰਾਜੂ ਭਾਅ ਜੀ ਮੈਨੂੰ ਕਹਿੰਦਾ ਤੁਹਾਡੇ ਪਿੰਡ ਕੋਈ ਗੋਭੀ ਦਾ ਖੇਤ ਹੈਗਾ ਜਿੱਥੇ 'ਚ ਬੱਚਾ ਵੀ ਬਣਿਆ ਹੋਵੇ। ਮੈਂ ਕਿਹਾ ਸਾਡੇ ਪਿੰਡ ਨਹੀਂ, ਸਾਡੇ ਘਰਾਂ ਦੇ ਕੋਲ ਹੀ ਹੈਗਾ ਵਾ। ਲੈ ਕਹਿੰਦਾ ਫਿਰ ਤਾਂ ਗੱਲ ਹੀ ਬਣ ਗਈ। ਅਤੇ ਮੈਂ ਕਿਹਾ ਉਹ ਕਿੱਦਾਂ? ਕਹਿੰਦੇ ਤੈਨੂੰ ਅਸੀਂ ਇੱਕ ਪਰਚੀ ਲਿਖ ਕੇ ਦੇਵਾਂਗੇ, ਅਤੇ ਉਹ ਪਰਚੀ ਲੈ ਕੇ ਨਾ ਅਤੇ ਉਹ ਚਬੱਚੇ ਦੇ ਉੱਤੇ ਖੜਾ ਹੋ ਕੇ ਗੋਭੀ ਦੇ ਖੇਤ ਵੱਲ ਮੂੰਹ ਕਰਕੇ ਰੋਜ਼ ਬੋਲਿਆ ਕਰਨਾ, ਪ੍ਰੈਕਟਿਸ ਕਰਨੀ ਹੈ, ਆਪਣੇ ਕੋਲੋਂ ਵੀ ਕੁਛ ਬੋਲ ਸਕਦਾ ਅਤੇ ਪਰਚੀ ਤੋਂ ਲਿਖਿਆ ਦੇਖ ਕੇ ਬੋਲਣਾ। ਇਹ ਸੋਚ ਕੇ ਕਿ ਮੈਂ ਚਬੱਚੇ 'ਤੇ ਨਹੀਂ ਖੜਾ, ਸਟੇਜ 'ਤੇ ਖੜਾ ਅਤੇ ਸਾਹਮਣੇ ਜਿਹੜੇ ਗੋਭੀ ਦੇ ਫੁੱਲ ਨਾ, ਗੋਭੀ ਦੇ ਫੁੱਲ ਨਹੀਂ ਹੈ, ਦੁਨੀਆਂ ਬੈਠੀ ਲੋਕ ਬੈਠੇ ਆ। ਅਤੇ ਜਿਸ ਦਿਨ ਸਟੇਜ 'ਤੇ ਬੋਲਿਆ ਨਾ, ਉਦਣ ਇਹ ਸਮਝ ਕੇ ਬੋਲਣਾ ਕਿ ਮੈਂ ਸਟੇਜ 'ਤੇ ਨਹੀਂ ਬੋਲਦਾ ਪਿਆ, ਮੈਂ ਨਾ ਉਸੇ ਚਬੱਚੇ 'ਤੇ ਖੜਾ ਅਤੇ ਸਾਹਮਣੇ ਲੋਕ ਨਹੀਂ ਹੈ, ਉਹ ਸਾਰੇ ਗੋਭੀ ਦੇ ਫੁੱਲ ਹੀ ਹੈ, ਅਤੇ ਕਾਮਯਾਬ ਹੋ ਜਾਏਗਾ। ਲਓ ਜੀ ਮੈਂ ਇੱਦਾਂ ਕੀਤੀ, ਮੈਂ ਉਦਣ ਤੋਂ ਹੀ ਸ਼ੁਰੂ ਕਰਤਾ ਉਹ ਪਰਚੀ ਤੋਂ ਦੇਖ ਕੇ ਬੋਲਣ ਦੇ, ਆਪਣੇ ਕੋਲੋਂ ਵੀ ਕੁਛ ਨਾ ਕੁਛ ਬੋਲਣਾ, 10-10 ਮਿੰਟ 20-20 ਮਿੰਟ ਬੋਲਣ ਲੱਗ ਪਿਆ ਮੈਂ। ਅਤੇ ਮੈਨੂੰ ਆਪਣੇ ਆਪ ਨੂੰ ਹਫ਼ਤੇ ਦੇ ਵਿੱਚ ਹੀ ਲੱਗਣ ਲੱਗ ਗਿਆ ਕਿ ਮੈਂ ਕਾਮਯਾਬ ਹੋ ਗਿਆ, ਪਰਫੈਕਟ ਹਾਂ ਪੂਰਾ। ਅਤੇ ਲਓ ਉਹ ਵੀ ਦਿਨ ਆ ਗਏ ਜਿੱਦਣ ਨਾ ਉਹਨਾਂ ਉਸੇ ਪਿੰਡ ਦੇ ਵਿੱਚ ਪ੍ਰੋਗਰਾਮ ਸੀਗਾ। ਅਤੇ ਮੈਨੂੰ ਅੱਜ ਵੀ ਯਾਦ ਆ ਜੋ ਮੈਂ ਪਰਚੀ ਤੋਂ ਸਿੱਖਿਆ ਸੀ ਬੋਲਣਾ, ਉਹ ਮੈਂ ਤੁਹਾਨੂੰ ਹੁਣ ਟਾਈਮ ਬਹੁਤ ਹੋ ਗਿਆ ਨਾ, ਕੱਲ੍ਹ ਜਾਂ ਪਰਸੋਂ ਦੁਬਾਰਾ ਦੱਸੂੰਗਾ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ।
0: ਜੀ ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਕਰਨ ਵਾਸਤੇ। ਦਿਲ ਆਪਣਾ ਪੰਜਾਬੀ 'ਚ ਇੰਨੀ ਸੋਹਣੀ ਖੂਬਸੂਰਤੀ ਨਾਲ ਇਹਨਾਂ ਨੇ ਆਪਣਾ ਜਿਹੜਾ ਇੱਕ ਯਾਦ ਹੈਗੀ ਹੈ ਦੋਸਤਾਂ ਦੇ ਨਾਲ ਸਾਂਝੀ ਕੀਤੀ ਹੈ ਕਿ ਇਹਨਾਂ ਦੇ ਦੋਸਤਾਂ ਨੇ ਇਹਨਾਂ ਨੂੰ ਬੂਸਟਅਪ ਕੀਤਾ, ਇਹਨਾਂ ਦਾ ਕੋਨਫੀਡੈਂਸ ਜਿੱਥੇ ਇਹਨਾਂ ਨੂੰ ਲੱਗ ਰਿਹਾ ਸੀ ਕਿ ਹਾਂ ਮੈਂ ਨਹੀਂ ਬੋਲ ਸਕਦਾ, ਲੇਕਿਨ ਉਹਨਾਂ ਨੇ ਉਹਨਾਂ ਨੂੰ ਇੱਕ ਸਲਿਊਸ਼ਨ ਦਿੱਤਾ, ਇਹਨਾਂ ਨੇ ਉਸ 'ਤੇ ਕੰਮ ਕੀਤਾ। ਲਓ ਜੀ ਫਿਰ ਇਹਨਾਂ ਨੂੰ ਵੀ ਲੱਗ ਗਿਆ ਪਤਾ ਕਿ ਹਾਂ ਇਹ ਵੀ ਕਾਮਯਾਬ ਹੋ ਸਕਦੇ। ਬਿਲਕੁਲ ਇਸੇ ਤਰ੍ਹਾਂ ਹੈ ਕਿ ਕੋਈ ਵੀ ਇੱਦਾਂ ਦੀ ਸਿਚੁਏਸ਼ਨ ਹੈ, ਸਾਨੂੰ ਲੱਗਦਾ ਨਵਾਂ ਕੋਈ ਆਪਾਂ ਕੰਮ ਕਰਨ ਤੋਂ ਡਰਦੇ ਹਾਂ, ਅਤੇ ਸਾਨੂੰ ਪਹਿਲਾਂ ਰਿਹਰਸਲ ਕਰਨੀ ਚਾਹੀਦੀ ਹੈ, ਪਹਿਲਾਂ ਸਾਨੂੰ ਤਿਆਰੀ ਕਰਨੀ ਚਾਹੀਦੀ ਹੈ, ਉਸ 'ਤੇ ਕੰਮ ਕਰਨਾ ਚਾਹੀਦਾ, ਤਾਂ ਹੀ ਤਾਂ ਆਪਾਂ ਪਰਫੈਕਟ ਹੋਵਾਂਗੇ। ਫਿਰ ਇੱਕ ਦਿਨ ਜਾ ਕੇ ਜੇ ਪਰਫੈਕਟ ਵੀ ਨਾ ਹੋਏ, ਕੋਈ ਨਾ ਕੋਈ ਛੋਟੀ ਮੋਟੀ ਗਲਤੀ ਆ ਗਈ, ਕੋਈ ਗੱਲ ਨਹੀਂ, ਉਸ 'ਤੇ ਗਲਤੀ 'ਤੇ ਆਪਾਂ ਕੰਮ ਕਰਾਂਗੇ। ਅਗਲਾ ਜੀ ਸਾਨੂੰ ਮੈਸੇਜ ਜਿਹੜਾ ਆਇਆ ਹੈ ਜ਼ਿਲ੍ਹਾ ਫਾਜ਼ਿਲਕਾ ਪਿੰਡ ਕੁੜੀਆਣਾ, ਮਲਕੀਤ ਸਿੰਘ, ਮਨਜੀਤ ਤੋਂ, ਗੁਰਬਖਸ਼, ਗੁਰਸ਼ਬਦ ਸਿੰਘ ਬਰਾੜ, ਇਹਨਾਂ ਨੇ ਲਿਖਿਆ ਪਿੰਡ ਦੇ ਵੱਡੇ ਵੱਡੇ ਘਰਾਂ ਦੀਆਂ ਲੰਮੀਆਂ ਸਵਾਤਾਂ, ਉਸਦੇ ਪਿੱਛੇ ਕੋਠੜੀ, ਸਵਾਤ ਵਿੱਚ ਬਣੀਆਂ ਬੁਖਾਰੀਆਂ ਅਤੇ ਭੜੋਲੇ, ਚੁਗਾਠਾਂ ਚੁਗਾਠਾਂ ਅਤੇ ਲੱਗੇ ਕੁੰਡੇ, ਪਿੱਤਲ ਦੇ ਕੋਕਿਆਂ ਵਾਲੇ ਵੱਡੇ ਵੱਡੇ ਦਰਵਾਜ਼ੇ, ਦਰਵਾਜ਼ਿਆਂ ਅੱਗੇ ਬਣੀਆਂ ਥੜੀਆਂ, ਲੈਟਣਾਂ ਅਤੇ ਛਿੱਤਰਾਂ ਦੀਆਂ ਛੱਤਾਂ, ਰਸੋਈ ਵਿੱਚ ਘਿਓ ਰੋਟੀਆਂ ਰੱਖਣ ਲਈ ਕੰਧ 'ਚ ਬਣੀ ਕੋਠੜੀ, ਕੰਦੋਲੀ 'ਤੇ ਬਣੀਆਂ ਚਿੜੀਆਂ ਮੋਰਾਂ, ਮੋਰਾਂ ਘਰ ਵਿੱਚ ਖੇਸ ਬੁਣਨ ਲਈ ਪੁੱਟੇ ਆਹਰਣ, ਦਰੀਆਂ ਨਾਲੀਆਂ ਵਾਲੇ ਅੱਡੇ, ਚਰਖੇ, ਛਿੱਕੂ, ਕੱਤਣੀ, ਵੱਡੀਆਂ ਵੱਡੀਆਂ ਚੱਕੀਆਂ, ਖੂਹਾਂ 'ਤੇ ਚੱਲਦੀਆਂ ਢੇਡਾਂ, ਬਲਦਾਂ 'ਤੇ ਗਲ ਪਈਆਂ ਟੱਲੀਆਂ, ਗੱਡੇ ਕੋਡਿਆਂ, ਦਾਣੇ ਖਾਂਦੇ ਮੋਰ, ਸਵੇਰ ਵੇਲੇ ਚਿੜੀਆਂ ਦਾ ਚਹਿਚਹਾਉਣਾ, ਹੱਡਾਂ ਰੋੜੀ ਦੀਆਂ ਗਿਰਜਾਂ, ਗਲ ਦਾ ਕੈਂਠਾ, ਤਵੀਤੀ ਹਸਲੀ ਮੋਹਰਾਂ, ਕੰਨਾਂ ਦੀਆਂ ਨੱਤੀਆਂ, ਮੁਰਕੀਆਂ ਮੁੰਦਰਾਂ, ਕੁਕਰੂ ਵਾਲੇ ਡੰਡੀਆਂ, ਖੱਦਰ ਦੀਆਂ ਫੁਲਕਾਂ,

0: फुलकारियां, बाग टुल दिया फुलकारियां। आई होप कि मैं सही प्रोनाउंस किया है, बिकॉज इन्होंने आप ही सानू इन्ना वड्डा मैसेज लिख के भेजा है। बहुत बहुत धन्यवाद मलकीत जी सानू मैसेज भेजन वास्ते। वैसे मैं कहना चाहूँगी कि ये जो मैसेज है तुसी मेरे ही प्रोग्राम दे विच एक दिन पहला भी मैंने, मतलब एक दिन पहला नहीं, आई गेस हाँ एक बार मैं इदा का कोई टॉपिक लिता सी उदों भी तुसी सानू यही मैसेज भेजा सी। लो जी जिहड़ा अगला सानू वॉइस नोट आया वह भी आपां फटाफट सुन लैंदे आ।
1: हाँ जी, दिल अपना पंजाबी सारे श्रोतिया ते सारी टीम नू मेरे वालों बखशीश सिंह खोखर पिंड कादरवाल वालों प्यार भरी सत श्री अकाल। मैडम जी, कोई दो महीनों बाद मैं फोन लगा रहा, तुहाडा प्रोग्राम अचानक ही अज उस स्टेशन ते चल रहा सी ते मैनू बड़ी ਜਾਨੀ ਖੁਸ਼ੀ ਹੋਈ ਤੇ ਮੇਰਾ ਦਿਲ ਕੀਤਾ ਕਿ ਮੈਂ ਫੋਨ ਕਰਾਂ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ, ਰੇਡੀਓ ਐਫ ਐਮ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਸ਼ੀਰ ਸਿੰਘ ਖੋਖਰ ਪਿੰਡ ਕਾਦਰ ਵਾਲਾ
0: जी। बशीर जी बहुत बहुत धन्यवाद सानू मैसेज भेजन वास्ते। लो जी अगला जिहड़ा सानू मैसेज आया राम सरूप अरोड़ा चौंक चिल्लिया सुल्तानपुर लोधी तो आया। इन्होंने लिखे हैं, साडियां जिहड़ियां ख्वाहिशां ने, जिहड़ी तमन्ना हैगी है, वह उम्र भर घट नहीं हुंदियां। समस्यावां जिहड़ी मुश्किलां ने वह कदे हल नहीं हुंदियां। फिर भी आपां जी रहे हां सालां तो, ये जिहड़ियां तमन्नावां ने, ये जिहड़ियां साडी ख्वाहिशां ने इन्हां दे नाल, ते ਜਿਹੜੀਆਂ ਅੱਜ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਸ਼ਾਇਦ ਉਹ ਕੱਲ੍ਹ ਨਹੀਂ ਹੋਣਗੀਆਂ। ਇਹ ਬਿਊਟੀਫੁਲ ਜਿਹੜਾ ਕੋਟ ਹੈ ਉਹ ਇਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ, ਜਿਹੜਾ ਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਕੋਈ ਵੀ ਮੁਸ਼ਕਿਲ ਹੁੰਦੀ ਉਹਨੂੰ ਸੋਚ ਕੇ ਆਪਾਂ ਬਹੁਤ ਜ਼ਿਆਦਾ ਟੈਨਸ਼ਨ ਲੈਂਦੇ ਹਾਂ। ਲੇਕਿਨ ਸਾਨੂੰ ਹੌਸਲਾ ਰੱਖਣਾ ਚਾਹੀਦਾ, ਕੀ ਪਤਾ ਕੱਲ੍ਹ ਜਿਹੜੀ ਉਹ ਮੁਸ਼ਕਿਲ ਹੈ ਉਸਦਾ ਸਲਿਊਸ਼ਨ ਸਾਨੂੰ ਮਿਲ ਜਾਵੇ। ਅਗਲਾ ਜੀ ਸਾਨੂੰ ਵੋਇਸ ਨੋਟ ਆਇਆ ਹੈ, ਉਸ ਤੋਂ ਪਹਿਲਾਂ ਇੱਕ ਮੈਸੇਜ ਆਇਆ ਸਾਨੂੰ, ਲਿਖਿਆ ਯਸ਼ਪਾਲ, ਜੰਮੂ ਕਸ਼ਮੀਰ ਜ਼ਿਲ੍ਹਾ ਜੰਮੂ ਖੜਾ ਬੱਲੀ ਪਿੰਡ ਸਿਉਨੀ ਤੋਂ ਲਿਖਿਆ ਹੈ। ਇਹਨਾਂ ਨੇ ਇੱਕ ਜੋਕ ਸਾਨੂੰ ਭੇਜਿਆ, ਗੋਲੂ ਕਿਆ ਤੁਮ ਜਾਣਤੀ ਹੋ ਕਿ ਸੰਗੀਤ ਮੇਂ ਇਤਨੀ ਸ਼ਕਤੀ ਹੋਤੀ ਹੈ ਕਿ ਪਾਣੀ ਗਰਮ ਹੋ ਸਕਤਾ ਹੈ। ਗਰਲਫ੍ਰੈਂਡ ਉਹਦੀ ਕਹਿੰਦੀ ਹੈ ਕਿ ਹਾਂ ਜ਼ਰੂਰ ਕਿਉਂ ਨਹੀਂ, ਜਬ ਤੁਹਾਰਾ ਗਾਣਾ ਸੁਣਕਰ ਮੇਰਾ ਖੂਨ ਖੋਲ ਸਕਤਾ ਹੈ ਤਾਂ ਪਾਣੀ ਕਿਉਂ ਨਹੀਂ ਗਰਮ ਹੋ ਸਕਦਾ। ਮਤਲਬ ਉਹ ਜਿਹੜੇ ਗੋਲੂ ਹੈਗਾ ਬੜਾ ਬੇਸੁਰਾ ਜਿਹਾ ਗਾਉਂਦਾ ਹੈ। ਚਲੋ ਬਹੁਤ ਬਹੁਤ ਧੰਨਵਾਦ ਸਾਨੂੰ ਯਸ਼ਪਾਲ ਜੀ ਇਹ ਜਿਹੜਾ ਜੋਕ ਹੈਗਾ ਭੇਜਣ ਵਾਸਤੇ। ਇੱਕ ਸਾਨੂੰ ਆਇਆ ਹੈ ਜੀ ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ, ਇਹਨਾਂ ਨੇ ਲਿਖਿਆ, ਨਾ ਇੰਨੀ ਕਾਲੀ ਲੰਘ ਉਮਰੇ, ਕਿ ਨਾ ਇੰਨੀ ਕਾਲੀ ਲੰਘ ਉਮਰੇ, ਕੁਝ ਖਾਬ ਅਧੂਰੇ ਮੇਰੇ ਨੇ, ਪੂ ਫੁੱਟਣੀ ਅਜੇ ਉਮੀਦਾਂ ਦੀ, ਮੁੱਕ ਜਾਣਾ ਫੇਰ ਹਨੇਰੇ ਨੇ, ਇੱਕ ਬੂਟਾ ਲਾਇਆ ਸਦਰਾਂ ਦਾ, ਚਾਵਾਂ ਦਾ ਲੱਗਣਾ ਬੁਰ ਅਜੇ, ਜਿਸ ਰਾਹੇ ਧਰਿਆ ਪੈਰ ਅਸੀਂ ਉਹ ਮੰਜ਼ਿਲ ਦਿਸਦੀ ਦੂਰ ਅਜੇ। ਬਹੁਤ ਬਹੁਤ ਧੰਨਵਾਦ ਅਮਰਜੀਤ ਜੀ ਸਾਨੂੰ ਮੈਸੇਜ ਭੇਜਣ ਵਾਸਤੇ ਸਾਡੇ ਪ੍ਰੋਗਰਾਮ ਦੇ ਵਿੱਚ। ਲੋ ਜੀ ਅਗਲਾ ਵੋਇਸ ਨੋਟ ਹੈ ਸਾਡੇ ਦੋਸਤ ਦਾ, ਸੁਣਦੇ ਹਾਂ ਦੇਖਦੇ ਹਾਂ ਸਾਡੇ ਟੋਪਿਕ ਦੇ ਰਿਲੇਟਿਡ ਉਹ ਕੋਈ ਆਪਣੀ ਯਾਦ ਸਾਡੇ ਨਾਲ ਸਾਂਝਾ ਕਰ ਰਹੇ ਨੇ, ਜਾਂ ਫਿਰ ਕੋਈ ਇੱਦਾਂ ਦੀ ਵੱਡੀਆ ਜੀ ਜਿਹੜੀ ਗੱਲ ਹੈ, ਸਿਆਣੀ ਗੱਲ ਹੈ, ਉਹ ਸਾਡੇ ਨਾਲ ਸਾਂਝਾ ਕਰ ਰਹੇ ਨੇ।
1: SBS ਨਗਰ ਮੈਰਮ ਪਰ ਤਰਲੋਚਨ ਟੇਲਰ ਮੈਡਮ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਿਲ ਆਪਣਾ ਪੰਜਾਬੀ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਤੁਹਾਡੇ ਸ਼ੋਅ ਬਹੁਤ ਹਿੱਟ ਜਾ ਰਹੇ ਨੇ, ਸੋ ਜਿੰਨੇ ਵੀ ਭੈਣ ਭਰਾ ਨੇ ਇਹ ਮੈਸੇਜ ਬਹੁਤ ਵਧੀਆ ਕਰਦੇ ਨੇ, ਸੋ ਇਸ ਤਰ੍ਹਾਂ ਹੀ ਪ੍ਰੋਗਰਾਮ ਜਿਹੜਾ ਹੈ ਤੁਹਾਡਾ ਹੋਰ ਬੁਲੰਦੀਆਂ ਨੇ ਛੂਹੇ। ਦੋ ਕਲੈਨਾਂ ਬੋਲਣ ਲੱਗਾ, ਤੁਸੀਂ ਥੋੜ੍ਹੇ ਜਿਹੇ ਪੰਜਾਬ ਦੀ ਗੱਲ ਕੀਤੀ ਹੈ, ਮੈਂ ਉਸ ਬਾਰੇ ਪੁਰਾਣੀਆਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਦਰਸਾਉਣ ਲੱਗਾ। ਮੈਂ ਧਰਤੀ ਪੰਜ ਦਰਿਆਵਾਂ ਦੀ, ਜਿਹਨੂੰ ਕਹਿੰਦੇ ਨੇ ਪੰਜਾਬ। ਇੱਥੇ ਗੱਭਰੂ ਮਟਿਆਰਾਂ ਹੱਸਦੇ ਜਿਵੇਂ ਖਿੜਿਆ ਫੁੱਲ ਗੁਲਾਬ, ਜਿੱਥੇ ਮਰਜ਼ੀ ਘੁੰਮ ਕੇ ਵੇਖ ਲਵੋ, ਕੋਈ ਰੀਸ ਨਹੀਂ ਕਰ ਸਕਦਾ ਮਿੱਠੀ ਪੰਜਾਬੀ, ਮਿੱਠੀ ਮਾਂ ਬੋਲੀ ਪੰਜਾਬੀ ਦਾ ਜਵਾਬ, ਕੋਈ ਦੇ ਨਹੀਂ ਸਕਦਾ ਮਿੱਠੀ ਪੰਜਾਬੀ ਮਾਂ ਬੋਲੀ ਦਾ ਜਵਾਬ। ਸਾਡਾ ਵਿਰਸਾ ਹੈ, ਇਸਨੂੰ ਆਪਾਂ ਗਵਾਉਣਾ ਨਹੀਂ ਹੈ, ਠੀਕ ਹੈ ਜੀ। ਪੰਜਾਬੀ ਬੋਲੀ ਦੀ ਵੱਧ ਤੋਂ ਵੱਧ ਸੇਵਾ ਕਰਨੀ ਆ। ਸੋ ਜਿੱਥੇ ਵੀ ਬੇਸ਼ੱਕ ਵਿਦੇਸ਼ਾਂ ਵਿੱਚ ਵੀ ਵੱਸਦੇ ਹੋ, ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ ਪੰਜਾਬੀਅਤ ਨਾਲ ਜ਼ਰੂਰ ਜੁੜੋ। ਥੈਂਕ ਯੂ ਵੈਰੀ ਮਚ।
0: ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ ਸਾਡੇ।

0: ਇਹ ਦਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਬਿਲਕੁਲ ਇਹਨਾਂ ਨੇ ਇੱਕ ਸਹੀ ਗੱਲ ਕਹੀ ਹੈ ਕਿ ਆਪਾਂ ਜਿੰਨਾ ਮਰਜ਼ੀ ਆਪਾਂ ਡਿਵੈਲਪ ਕਰ ਲਈਏ ਜਾਂ ਫਿਰ ਬਹੁਤ ਜ਼ਿਆਦਾ ਫੈਸਿਲਿਟੀਜ਼ ਸਾਨੂੰ ਮਿਲ ਜਾਣ ਜਾਂ ਫਿਰ ਬਹੁਤ ਉੱਚਾਈਆਂ 'ਤੇ ਆਪਾਂ ਪਹੁੰਚ ਜਾਈਏ ਜਾਂ ਫੌਰਨ ਚਲੇ ਜਾਈਏ, ਲੇਕਿਨ ਸਾਡਾ ਜਿਹੜਾ ਜੜ੍ਹਾਂ ਨੇ ਸਾਡੀ ਪੰਜਾਬ ਦੇ ਨਾਲ ਜੁੜੀਆਂ ਨੇ ਉਸ ਨੂੰ ਸਾਨੂੰ ਨਹੀਂ ਭੁੱਲਣਾ ਚਾਹੀਦਾ। ਅੱਜ ਵੀ ਕਈ ਲੋਕ ਇੱਦਾਂ ਦੇ ਨੇ ਜਿਹੜੇ ਕਿ ਫੌਰਨ ਚੱਲ ਗਏ ਨੇ ਜਾਂ ਬਾਹਰਲੇ ਦੇਸ਼ਾਂ ਦੇ ਵਿੱਚ ਚੱਲ ਗਏ ਨੇ, ਲੇਕਿਨ ਪੰਜਾਬ ਦੇ ਨਾਲ ਜਿਹੜਾ ਉਹਨਾਂ ਦਾ ਪਿਆਰ ਹੈ, ਪਹਿਰਾਵਾ, ਖਾਣਾ, ਜਦੋਂ ਵੀ ਉਹ ਪੰਜਾਬ ਆਉਂਦੇ ਨੇ ਇੰਨੇ ਖੁਸ਼ ਹੁੰਦੇ ਨੇ, ਆਪਣੀ ਜਿਹੜੀ ਵਿਰਾਸਤ ਹੈ ਉੱਥੇ ਵੀ ਲੈ ਕੇ ਜਾਂਦੇ ਨੇ, ਆਪਣਾ ਜਿਹੜਾ ਕਲਚਰ ਹੈ ਉਹਨਾਂ ਦੇ ਲੋਕਾਂ ਨੂੰ ਵੀ ਸ਼ੋਅ ਕਰਦੇ ਨੇ। ਪਹਿਲਾਂ ਪੰਜਾਬ ਦੇ ਵਿਆਹ ਵੀ ਕਿੰਨੇ ਵੱਖਰੇ ਹੁੰਦੇ ਸੀ, ਮਹੀਨੇ ਪਹਿਲਾਂ ਤੋਂ ਤਿਆਰੀਆਂ ਸ਼ੁਰੂ ਹੁੰਦੀਆਂ ਸੀ, ਘਰ ਦੀਆਂ ਔਰਤਾਂ ਇਕੱਠੇ ਹੋ ਕੇ ਪਾਪੜ ਵੰਡਦੀਆਂ ਸੀ, ਪਿੰਨੀਆਂ ਬਣਾਉਂਦੀਆਂ ਸੀ, ਗਿੱਧਾ ਬੋਲੀਆਂ, ਸੁਹਾਗ, ਨਾ ਡੀਜੇ ਦੀ ਲੋੜ, ਨਾ ਫੈਂਸੀ ਲਾਈਟਾਂ ਦੀ ਲੋੜ ਹੁੰਦੀ ਸੀ, ਖੁਸ਼ੀ ਦਿਲ ਤੋਂ ਹੁੰਦੀ ਸੀ ਅਤੇ ਬਹੁਤ ਜ਼ਿਆਦਾ ਲੋਕ ਖੁਸ਼ ਹੁੰਦੇ ਸੀ। ਅੱਜ ਕੱਲ੍ਹ ਜਦੋਂ ਆਪਾਂ ਦੇਖਦੇ ਹਾਂ ਕਿ ਇੰਨੀ ਜ਼ਿਆਦਾ ਡੈਕੋਰੇਸ਼ਨ ਹੋ ਰਹੀ ਹੈ, ਡੀਜੇ, ਫੈਂਸੀ ਲਾਈਟਸ ਹੋ ਗਈ, ਡੈਕੋਰੇਸ਼ਨ 'ਤੇ ਜ਼ਿਆਦਾ ਕੰਮ ਆਪਾਂ ਕਰਦੇ ਹਾਂ ਕਿ ਹਾਂ ਪਤਾ ਲੱਗਣਾ ਚਾਹੀਦਾ ਸਾਡਾ ਜਿਹੜਾ ਸਟੈਂਡਰਡ ਹੈ, ਅਤੇ ਇਹ ਜਿਹੜੀਆਂ ਚੀਜ਼ਾਂ ਨੇ ਨਾ ਕਿ ਸਾਡੀ ਜਿਹੜੀ ਖੁਸ਼ੀ ਹੈ ਇਹਨਾਂ 'ਤੇ ਡਿਪੈਂਡ ਹੋ ਗਈ ਹੈ। ਲੇਕਿਨ ਪਹਿਲਾਂ ਸਾਡੀ ਜਿਹੜੀ ਖੁਸ਼ੀਆਂ ਸੀ ਉਹ ਸਾਡੇ ਰਿਸ਼ਤਿਆਂ ਵਿੱਚ ਸੀ, ਰਿਸ਼ਤਿਆਂ ਵਿੱਚ ਜਦੋਂ ਅਸੀਂ ਮਿਲ ਕੇ ਬਹਿੰਦੇ ਸੀ, ਗੱਲਾਂ ਕਰਦੇ ਸੀ, ਵਿਆਹ ਦੀਆਂ ਤਿਆਰੀਆਂ ਕਰਦੇ ਸੀ, ਘਰਾਂ ਦੇ ਵਿੱਚ ਸਾਰੇ ਜਿਹੜੇ ਮਹਿਮਾਨ ਨੇ ਉਹ ਪਹਿਲਾਂ ਹੀ ਆ ਜਾਂਦੇ ਸੀ, ਇੱਕ ਮਹੀਨਾ ਪਹਿਲਾਂ ਸਾਰੇ ਮਿਲ ਕੇ ਤਿਆਰੀਆਂ ਕਰਦੇ ਸੀ, ਕਿਸੇ ਦੇ ਦਿਲਾਂ ਵਿੱਚ ਪਰਸਨਲ ਗ੍ਰਜਿਸ ਹੀ ਨਹੀਂ ਹੁੰਦੇ ਸੀ। ਅੱਜ ਕੱਲ੍ਹ ਤਾਂ ਲੋਕ ਇੰਨੇ ਪਰਸਨਲ ਗ੍ਰਜਿਸ ਲੈ ਕੇ ਬੈਠੇ ਹੁੰਦੇ ਆ ਨਾ ਕਿ ਮਤਲਬ ਕੁਝ ਹੋ ਜਾਵੇ ਵਿਆਹ ਦੇ ਵਿੱਚ, ਕੋਈ ਇੱਦਾਂ ਦੀ ਮਾੜੀ ਮੋਟੀ ਕਮੀ ਰਹਿ ਜਾਵੇ ਨਾ, ਉਸਦਾ ਇਸ਼ੂ ਬਣਾ ਕੇ ਇੱਕ ਸਾਲ, ਦੋ ਸਾਲ, ਤਿੰਨ ਸਾਲ ਨਾਲ ਗੱਲ ਹੀ ਨਹੀਂ ਕਰਦੇ ਮੁੜ ਕੇ। ਲਓ ਜੀ, ਸਾਨੂੰ ਅਗਲਾ ਇੱਕ ਮੈਸੇਜ ਆਇਆ ਹੈ ਗੁਰਬਿੰਦਰ ਜੋਰਾ ਪਰਮਜੀਤ ਰਣਜੀਤ ਤਰਨ ਤਾਰਨ ਸਾਹਿਬ ਤੋਂ, ਲਿਖਦੇ ਨੇ ਪਿਓ ਦੇ ਪੁੱਤ ਦੀ ਯਾਰੀ, ਹੁਣ ਮਾਂ ਅਤੇ ਧੀ ਦੀਆਂ ਜਿਹੜੀਆਂ ਗੱਲਾਂ ਨੇ ਉਹ ਆਪਾਂ ਸੁਣਦੇ ਰਹਿੰਦੇ ਹਾਂ, ਕਰਦੇ ਰਹਿੰਦੇ ਹਾਂ, ਅਤੇ ਜਿਹੜਾ ਇਹ ਜਿਹੜਾ ਟੋਪਿਕ ਹੈਗਾ ਨਾ, ਇਹ ਜਿਹੜੀ ਲਾਈਨ ਹੈ ਪਿਓ ਅਤੇ ਪੁੱਤ ਦੀ ਜਿਹੜੀ ਯਾਰੀ, ਇਹਨਾਂ ਦੇ ਰਿਲੇਸ਼ਨ, ਇਹ ਵੀ ਬੜਾ ਸੋਹਣਾ ਜਿਹੜਾ ਬੜਾ ਵੱਖਰਾ ਹੁੰਦਾ। ਪਿਓ ਅਤੇ ਪੁੱਤ ਦੀ ਯਾਰੀ ਵਰਗਾ ਜੱਗ 'ਤੇ ਕੋਈ ਮੇਲ ਨਹੀਂ, ਇਹ ਰਿਸ਼ਤਾ ਰੂਹਾਂ ਦਾ ਰਿਸ਼ਤਾ ਕੋਈ ਬਚਪਨ ਦੀ ਖੇਡ ਨਹੀਂ, ਉਹ ਮੋਢਾ ਜਿਸ 'ਤੇ ਚੜ ਕੇ ਪੁੱਤ ਨੇ ਦੁਨੀਆ ਵੇਖੀ ਸੀ, ਅੱਜ ਉਸੇ ਮੋਢੇ ਨਾਲ ਮੋਢਾ ਜੋੜ ਬਣਿਆ ਉਹਦੀ ਟੇਕ ਜੀ, ਬਾਪੂ ਹੁੰਦਾ ਬੋਰਡ ਦੀ ਛਾਂ ਵਰਗਾ ਜੋ ਸਭ ਕੁਝ ਆਪਣੇ ਸਿਰ ਜਰਦਾ, ਪੁੱਤ ਦੀ ਇੱਕ ਮੁਸਕਾਨ ਦੇ ਲਈ ਉਹ ਦਿਨ ਰਾਤ ਮਿਹਨਤ ਕਰਦਾ, ਜਦੋਂ ਪੁੱਤ ਜਵਾਨ ਹੋ ਕੇ ਬਾਪੂ ਨੂੰ ਯਾਰ ਬਣਾ ਲੈਂਦਾ ਤਾਂ ਬਾਪੂ ਵੀ ਆਪਣੇ ਦਿਲ ਦੇ ਸਾਰੇ ਦੁੱਖ ਦਰਦ ਸੁਣਾ ਦਿੰਦਾ। ਬਿਲਕੁਲ ਸਹੀ ਗੱਲ ਹੈ, ਬਚਪਨ ਦੇ ਵਿੱਚ ਜਿਵੇਂ ਉਹ ਸਾਡਾ ਖਿਆਲ ਰੱਖਦੇ ਸੀ, ਅਤੇ ਜਦੋਂ ਆਪਾਂ ਜਿਵੇਂ ਜਿਵੇਂ ਆਪਾਂ ਵੱਡੇ ਹੁੰਦੇ ਰਹਿੰਦੇ ਹਾਂ ਨਾ, ਵੱਡੇ ਹੁੰਦੇ ਜਾਂਦੇ ਹਾਂ, ਅਤੇ ਜਿਹੜੀਆਂ ਧੀਆਂ ਨੇ ਉਹ ਆਪਣੀ ਮਾਵਾਂ ਦਾ ਇੰਜ ਖਿਆਲ ਰੱਖਦੀਆਂ ਨੇ, ਵੈਸੇ ਇਹ ਨਹੀਂ ਹੈ ਗੱਲ ਕਿ ਸਿਰਫ ਧੀਆਂ ਮਾਵਾਂ ਦਾ ਖਿਆਲ ਰੱਖਦੀਆਂ ਨੇ, ਧੀਆਂ ਘਰ ਦੇ ਵਿੱਚ ਜਿੰਨੇ ਵੀ ਰਿਸ਼ਤੇ ਨੇ ਉਹਨਾਂ ਦਾ ਖਿਆਲ ਰੱਖਦੇ ਨੇ। ਅਤੇ ਜਿਹੜੇ ਪਿਓ ਅਤੇ ਪੁੱਤ ਦੀ ਯਾਰੀ ਹੈ ਨਾ, ਜਦੋਂ ਪੁੱਤ ਜਵਾਨ ਹੋ ਕੇ ਬਾਪੂ ਨੂੰ ਆਪਣਾ ਯਾਰ ਬਣਾ ਲੈਂਦਾ, ਇਹਦਾ ਮਤਲਬ ਹੈ ਕਿ ਜਦੋਂ ਆਪਣੀ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਆਪਣੀ ਸ਼ੇਅਰ ਕਰਦਾ, ਆਪਣੀ ਫੀਲਿੰਗ ਸ਼ੇਅਰ ਕਰਦਾ, ਅਤੇ ਬਾਪੂ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਜਦੋਂ ਉਹ ਜ਼ਿੰਮੇਵਾਰੀਆਂ ਨੇ ਘਰ ਦੀਆਂ ਉਹਨਾਂ ਨੂੰ, ਉਹਨਾਂ ਜ਼ਿੰਮੇਵਾਰੀਆਂ ਨੂੰ ਚੁੱਕਦਾ ਹੈ ਨਾ, ਉਦੋਂ ਬਾਪੂ ਨੂੰ ਇੱਦਾਂ ਲੱਗਦਾ ਕਿ ਹਾਂ ਸੱਚੀ ਮੇਰਾ ਪੁੱਤ ਨਾ ਹੁਣ ਵੱਡਾ ਹੋ ਗਿਆ ਹੈ। ਅਗਲਾ ਆਪਾਂ ਵੋਇਸ ਨੋਟ ਸੁਣਦੇ, ਬੜੇ ਸੋਹਣੀਆਂ ਸੋਹਣੀਆਂ ਬੜੀ ਸੱਚੀ ਵਧੀਆ ਗੱਲਾਂ ਨਾ ਸਾਡੇ ਲਿਸਨਰ ਸਾਡੇ ਨਾਲ ਸਾਂਝਾ ਕਰਦੇ ਨੇ, ਕਿ ਸਾਨੂੰ ਵੀ ਸੁਣ ਕੇ ਪੜ੍ਹ ਕੇ ਪਤਾ ਲੱਗਦਾ ਹੈ ਕਿ ਸਾਡੇ ਲਿਸਨਰਸ ਕਿੰਨੇ ਜ਼ਿਆਦਾ ਹੁਸ਼ਿਆਰ ਨੇ, ਕਿੰਨੇ ਸਮਝਦਾਰ ਨੇ।
1: ਮੈਡਮ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਮੈਂ ਹਾਜ਼ਰ ਹਾਂ ਦਿਲ ਆਪਣਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ, ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਨਕ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਮੈਡਮ ਜੀ, ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ। ਬਾਪੂ ਗਰੀਬ ਹੋਵੇ ਚਾਹੇ ਅਮੀਰ ਹੋਵੇ, ਪਰ ਬਾਪੂ ਸਭ ਨੂੰ ਨਸੀਬ ਹੋਵੇ। ਪੁੱਤ ਬਣ ਜਾਣ ਸਹਾਰਾ ਬਾਪੂ ਦਾ, ਧੀ ਵੀ ਬਾਪੂ ਲਈ ਗਰੀਬ ਹੋਵੇ। ਜੇ ਮਾਂ ਹੁੰਦੀ ਕਨਸ਼ਾਵਾਂ ਬੂਟਾ, ਬਾਪੂ ਵੀ ਸਭ ਨੂੰ ਅਜੀਜ਼ ਹੋਵੇ। ਦੋਹਾਂ ਬਿਨਾਂ ਨਹੀਂ ਸਰਦਾ ਹੁੰਦਾ ਲੋਕੋ, ਦੋਹਾਂ ਬਿਨਾਂ ਨਹੀਂ ਸਰਦਾ ਹੁੰਦਾ ਲੋਕੋ। ਅੱਖ ਮਾਪਿਆਂ ਕਦੇ ਨਾ ਗਮਗੀਨ ਹੋਵੇ, ਬਾਪੂ ਨਾਲ ਹੀ ਤਾਂ ਸਰਦਾਰੀ ਹੁੰਦੀ, ਬਾਪੂ ਨਾਲ ਹੀ ਤਾਂ ਸਰਦਾਰੀ ਹੁੰਦੀ।

0: ਹੱਥ ਸਭ ਦੇ ਬਾਪੂ ਨਾਮ ਦੀ ਲਕੀਰ ਹੋਵੇ, ਦੁੱਖ ਸੁਣ ਹਰ ਕੋਈ ਲਵੇ, ਪਰ ਸਮਝੇ ਬਾਪੂ ਚਾਹੇ ਅਮੀਰ ਜਾਂ ਬਾਪੂ ਗਰੀਬ ਹੋਵੇ, ਲੱਖ ਰਿਸ਼ਤੇ ਹੋਣ ਜਗ ਉੱਤੇ ਬੇਸ਼ੱਕ, ਲੱਖ ਰਿਸ਼ਤੇ ਹੋਣ ਜਗ ਉੱਤੇ ਬੇਸ਼ੱਕ, ਸੁਖਦੇਵ ਬਾਪੂ ਨਾਲ ਤਾਂ ਹਰ ਕੋਈ ਖੁਸ਼ ਨਸੀਬ ਹੋਵੇ, ਸੁਖਦੇਵ ਬਾਪੂ ਨਾਲ ਤਾਂ ਹਰ ਕੋਈ ਖੁਸ਼ ਨਸੀਬ ਹੋਵੇ। ਧੰਨਵਾਦ ਜੀ, ਦਿਲ ਆਪਣਾ ਪੰਜਾਬੀ।
1: ਸੁਖਦੇਵ ਜੀ, ਬਹੁਤ ਬਹੁਤ ਧੰਨਵਾਦ। ਸਾਨੂੰ ਇੰਨਾ ਸੋਹਣੀ ਜਿਹੜੀ ਇਹ ਕਵਿਤਾ ਹੈ, ਧੀ ਮਤਲਬ ਬਾਪੂ ਦੇ ਪਿਆਰ ਦੀ ਅਤੇ ਮਾਂ ਦੀ ਜਿਹੜੀ ਤੁਸੀਂ ਸਾਡੇ ਨਾਲ ਸਾਂਝਾ ਕੀਤੀ, ਬਿਲਕੁਲ ਸਹੀ ਗੱਲ ਹੈ ਕਿ ਸਾਡੇ ਘਰ ਦੇ ਵਿੱਚ ਨਾ ਬਹੁਤ ਜਿਹੜੇ ਰਿਸ਼ਤੇ ਹੁੰਦੇ ਨੇ, ਚਾਚਾ ਮਾਮਾ ਤਾਇਆ ਤਾਈ ਹੋ ਗਏ ਜਾਂ ਫਿਰ ਸਾਡੇ ਭੈਣ ਭਰਾ ਹੋ ਗਏ, ਲੇਕਿਨ ਘਰ ਦੇ ਵਿੱਚ ਜਿਹੜਾ ਸਭ ਤੋਂ ਇੰਪੋਰਟੈਂਟ ਪਿੱਲਰ ਹੁੰਦਾ ਹੈ ਨਾ, ਘਰ ਨੂੰ ਘਰ ਬਣਾ ਕੇ ਰੱਖਦਾ, ਉਹ ਹੈ ਸਾਡੇ ਬੇਬੇ ਅਤੇ ਬਾਪੂ। ਅਗਲਾ ਵੋਇਸ ਨੋਟ ਆਪਾਂ ਸੁਣਦੇ ਹਾਂ।
2: ਗੁੱਡ ਮਾਰਨਿੰਗ ਮੈਡਮ ਜੀ, ਠੀਕ ਠਾਕ ਜੀ, ਦਿਲ ਆਪਣਾ ਪੰਜਾਬੀ, ਤੁਹਾਡਾ ਪ੍ਰੋਗਰਾਮ ਮਤਲਬ ਵਧੀਆ ਪੇਸ਼ ਕਰਦੇ ਹਾਂ ਜੀ, ਸਾਰੇ ਭੈਣ ਭਰਾ ਸਰਗੁਣੀ ਪ੍ਰੋਗਰਾਮ ਬੜਾ ਵਧੀਆ ਪੇਸ਼ ਕਰਦੇ ਨੇ, ਜਿੰਨੇ ਵੀ ਸੋਤੇ ਆ ਸਾਰਿਆਂ ਨੂੰ ਨਮਸਤੇ, ਗੁੱਡ ਮਾਰਨਿੰਗ। ਮੈਂ ਕਹਿਣਾ ਚਾਹੁੰਦਾ ਤੁਸੀਂ ਗੱਲ ਕੀਤੀ ਹੈ ਪੰਜਾਬੀ ਦੀ, ਪੰਜਾਬੀ ਆਪਣੀ ਮਾਂ ਬੋਲੀ ਹੈ ਜੀ, ਪੰਜਾਬ 'ਚ ਰਹਿੰਦਿਆਂ ਹੋਇਆਂ ਆਪਣੇ ਮਾਂ ਪਿਓ ਨੂੰ ਨਾ ਨਾਰਾਜ਼ ਕਰੋ, ਕਿਉਂਕਿ ਜੇ ਮਾਂ ਪਿਓ ਨਾਰਾਜ਼ ਹੋ ਗਏ ਤਾਂ ਸਮਝੋ ਰੱਬ ਹੋ ਗਿਆ ਜੀ। ਹੋਰ ਇੱਕ ਗੱਲ ਕਹਿਣਾ ਚਾਹੁੰਦਾ ਹਾਂ, ਕਦੇ ਵੀ ਆਪਣੇ ਦੇਸ਼ ਨੂੰ ਮਾੜਾ ਨਾ ਕਹੋ, ਦੇਸ਼ ਆਪਣਾ ਚੰਗਾ, ਸਿਰਫ ਬਾਪਾ ਹੀ ਮਾੜੇ ਆ ਜੀ। ਆਪਣਾ ਦਿਲੋਂ ਧੰਨਵਾਦ ਤੁਹਾਨੂੰ ਮੈਡਮ ਜੀ, ਤੁਸੀਂ ਸਾਡਾ ਪ੍ਰੋਗਰਾਮ ਬੜਾ ਵਧੀਆ ਜੀ। ਮੈਂ ਜੋਗਿੰਦਰਪਾਲ ਤਾਜ ਪਕੜਾਉਣ ਦੇ ਬੋਲਦਾ ਜੀ, ਰਵਦਾਸੀ ਆ, ਜੈ ਗੁਰਦੇਵ, ਧੰਨ ਗੁਰਦੇਵ, ਧੰਨਵਾਦ ਜੀ।
1: ਗੁਰਦੇਵ ਜੀ, ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ। ਜਿਹੜੇ ਸਾਡੇ ਲਿਸਨਰਸ ਨੇ, ਦੇਖੋ ਇੱਕ ਦੂਜੇ ਦੇ ਜਿਹੜੇ ਮੈਸੇਜਿਸ ਨੇ ਉਹ ਤਾਂ ਆਪਾਂ ਸੁਣਦੇ ਹਾਂ, ਮੈਂ ਪੜ੍ਹ ਕੇ ਤੁਹਾਨੂੰ ਸੁਣਾਉਂਦੀ ਵੀ ਹਾਂ, ਅਤੇ ਜਿਵੇਂ ਇੱਕ ਦੂਜੇ ਨਾਲ ਤੁਹਾਡਾ ਜਿਹੜਾ ਪਿਆਰ ਵੀ ਹੈ, ਤੁਸੀਂ ਇੱਕ ਦੂਜੇ ਦੇ ਜਦੋਂ ਮੈਸੇਜਿਸ ਸੁਣਦੇ ਹੋ ਉਹਨਾਂ ਨੂੰ ਯਾਦ ਵੀ ਰੱਖਦੇ ਹੋ, ਫਿਰ ਪ੍ਰੇਜ਼ ਵੀ ਕਰਦੇ ਹੋ, ਤਾਰੀਫ਼ ਵੀ ਕਰਦੇ ਹੋ, ਇੰਨਾ ਵਧੀਆ ਲੱਗਦਾ ਕਿ ਇੱਕ ਇੱਦਾਂ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਤੁਹਾਡੇ ਨਾਲ ਜੁੜਦੇ ਹਾਂ, ਲੇਕਿਨ ਤੁਸੀਂ ਆਪਸ ਵਿੱਚ ਵੀ ਜੁੜਦੇ ਹੋ ਇਸ ਪ੍ਰੋਗਰਾਮ ਦੇ ਰਾਹੀਂ, ਬਹੁਤ ਵਧੀਆ ਲੱਗਦਾ। ਅਗਲਾ ਵੋਇਸ ਨੋਟ ਆਪਾਂ ਫਟਾਫਟ ਸੁਣ ਲੈਂਦੇ ਹਾਂ।
3: ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਗੁਰਤੇਗ ਬਹਾਦਰ ਮਾਰਕੀਟ ਮੰਡੀ ਅਹਿਮਦਗੜ੍ਹ ਤੋਂ ਮੁਹੰਮਦ ਅਨਵਰ ਅੰਸਾਰੀ। ਕਿਆ ਲਾਜਵਾਬ ਹੈ, ਕਿਆ ਆਵਾਜ਼, ਕਿਆ ਅੰਦਾਜ਼, ਬਹੁਤ ਅੱਛਾ ਪ੍ਰੋਗਰਾਮ ਹੁੰਦਾ, ਮਨ ਬਾਗੋ ਬਾਗ ਹੋ ਜਾਂਦਾ ਜਦੋਂ ਸਵੇਰੇ ਸਵੇਰੇ ਪ੍ਰੋਗਰਾਮ ਸੁਣਦੇ ਹਾਂ। ਵਾਹ ਜੀ ਵਾਹ, ਪੰਜਾਬੀ ਰੌਣਕਾਂ ਲਾ ਕੇ ਰੱਖਦੇ ਨੇ, ਬਹੁਤ ਅੱਛਾ, ਹਰੇਕ ਦੀ ਸੈਰੋ ਸੈਰੀ ਆਵਾਜ਼ ਅੰਦਾਜ਼ ਅਲੱਗ ਅਲੱਗ ਅੱਛਾ ਲੱਗਦਾ। ਰੈਨਬੋ ਦੀ ਦੁਨੀਆ, ਸੱਤ ਰੰਗੀ ਦੁਨੀਆ, ਅਤੇ ਯਾਰ ਆਕਾਸ਼ਵਾਣੀ ਦਿਲਾਂ ਦੀ ਧੜਕਣ ਆ, ਬਹੁਤ ਦੇਰ ਦੇ ਅਸੀਂ ਆਕਾਸ਼ਵਾਣੀ ਰੈਨਬੋ ਨਾਲ ਜੁੜੇ ਹੋਏ ਹਾਂ। ਕਿਆ ਬਾਤਾਂ ਪ੍ਰੋਗਰਾਮ ਹੁੰਦੇ ਜੀ, ਕੁਛ ਚੇਂਜਸ ਆਉਂਦੇ ਰਹਿੰਦੇ ਨੇ। ਚਲੋ ਅਸੀਂ ਠੰਡੀ ਵਿਸਤਾਂ ਦੀ ਸਾਂਭ ਵੱਲ ਹਾਂ, ਇੱਥੇ ਕੁਛ ਦੋ ਲਾਈਨਾਂ ਨੇ। ਚੰਨ ਦੀ ਚਾਨਣੀ ਵੱਲ ਖਲੋ ਗਏ ਹਾਂ, ਚੰਨ ਦੀ ਚਾਨਣੀ ਵੱਲ ਖਲੋ ਗਏ ਹਾਂ, ਨਾ ਧੁੱਪ ਵੱਲ ਹਾਂ ਅਤੇ ਨਾ ਛਾਂ ਵੱਲ ਹਾਂ। ਪੁੱਤਰ ਨਾਲ ਮੁਕਾਬਲਾ ਮਾਂ ਦਾ ਏ, ਪੁੱਤਰ ਨਾਲ ਮੁਕਾਬਲਾ ਮਾਂ ਦਾ ਏ, ਪੁੱਤਰ ਅਸੀਂ ਵੀ ਹਾਂ ਆਪਣੀ ਮਾਂ ਵੱਲ ਹਾਂ। ਸਾਨੂੰ ਸਦਰ ਦੇ ਸਾਏ ਦੀ ਲੋੜ ਕੋਈ ਨਾ, ਸਾਨੂੰ ਸਦਰ ਦੇ ਸਾਏ ਦੀ ਲੋੜ ਕੋਈ ਨਾ, ਅਸੀਂ ਠੰਡੀ ਵੇਖਤਾਂ ਦੀ ਸਾਂ ਵੱਲ ਹਾਂ। ਬਿਲਕੁਲ ਜੀ ਬਿਲਕੁਲ, ਮਾਂ ਮਾਂ ਹੀ ਹੁੰਦੀ ਆ, ਮਾਂ ਬਰਾਬਰ ਖੜਨਾ ਚਾਹੀਦਾ, ਸਭ ਤੋਂ ਪਹਿਲਾਂ ਮਾਂ, ਜਗ ਜਨਣੀ, ਜੋ ਮਾਂ ਇੱਕ ਦੁਨੀਆ ਵਿਖਾਉਂਦੀ ਹੈ। ਇੱਕ ਦੂਜੇ ਨੂੰ ਮਿਹਣਾ ਮਾਰ ਦਿੰਦੇ ਆ ਜਾਂ ਔਰਤਾਂ ਵੀ, ਸਾਰੀ ਦੁਨੀਆ ਨੇ ਜੰਮਿਆ, ਸਭ ਦੀਆਂ ਮਾਵਾਂ ਨੇ, ਪਰ ਮਾਂ ਦਾ ਇੱਕ, ਮਾਂ ਦੀ ਮੁਹੱਬਤ ਆ ਜੋ ਇੱਕ ਖੂਨ ਦੇ ਲੋਥੜੇ ਤੋਂ, ਇੱਕ ਦਿਲ ਦੀ ਧੜਕਣ ਨਾਲ ਧੜਕਣ ਜੁੜ ਕੇ ਇੱਕ ਬੱਚਾ ਪੈਦਾ ਹੁੰਦਾ, ਅਤੇ ਯਾਰ ਮੋਹ ਮੁਹੱਬਤ ਮਾਂ ਦਾ ਜ਼ਿਆਦਾ ਹੁੰਦਾ। ਮੰਡੀ ਅਹਿਮਦਗੜ੍ਹ ਤੋਂ ਮੁਹੰਮਦ ਅਨਵਰ ਅੰਸਾਰੀ, ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਅਨਵਰ ਅੰਸਾਰੀ ਜੀ, ਬਹੁਤ ਬਹੁਤ ਧੰਨਵਾਦ ਮੈਸੇਜ ਕਰਨ ਵਾਸਤੇ। ਇਹਨਾਂ ਖੂਬਸੂਰਤ ਲਫਜ਼ਾਂ ਦੇ ਵਿੱਚ, ਅੱਖਰਾਂ ਦੇ ਵਿੱਚ ਤੁਸੀਂ ਮਾਂ ਦਾ ਜਿਹੜਾ ਪਿਆਰ ਹੈਗਾ ਸਾਡੇ ਨਾਲ ਉਹ ਬਿਆਨ ਕੀਤਾ। ਟੌਪਿਕ ਜਿਹੜਾ, ਮਤਲਬ ਆਪਾਂ ਜਦੋਂ ਵੀ ਦਿਲ ਆਪਣਾ ਪੰਜਾਬੀ ਵਿੱਚ ਕੋਈ ਵੀ ਇੱਦਾਂ ਦਾ ਟੌਪਿਕ ਲੈਂਦੇ, ਉਹਦੇ ਵਿੱਚ ਨਾ ਇਮੋਸ਼ਨਸ ਜਿਹੜੇ ਨੇ ਉਹ ਕਿਤੇ ਨਾ ਕਿਤੇ ਸਾਡੇ ਰਿਸ਼ਤਿਆਂ ਦੇ ਵਿੱਚ ਹੀ ਘੁੰਮਦੇ ਰਹਿੰਦੇ।

0: ਸਾਡੇ ਜਿਹੜੇ ਰਿਸ਼ਤੇ ਨੇ ਮਾਂ ਦੇ ਨਾਲ, ਬਾਪੂ ਦੇ ਨਾਲ, ਘਰ ਦੇ ਵਿੱਚ ਜਿਹੜੇ ਸਾਡੇ ਸਿਆਣੇ ਨੇ, ਸਾਡੇ ਵੱਡੇ ਨੇ, ਉਹਨਾਂ ਦੀ ਜਿਹੜੀਆਂ ਸਿਆਣੀਆਂ ਗੱਲਾਂ ਨੇ, ਜਿਹੜੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਉਹ ਸਾਡੇ ਨਾਲ ਨਹੀਂ ਹੋਣਗੇ ਤਾਂ ਉਹ ਜਿਹੜੀਆਂ ਉਹਨਾਂ ਦੀ ਗੱਲਾਂ ਨੇ ਉਹ ਸਾਡੇ ਨਾਲ ਹੁੰਦੀਆਂ ਨੇ, ਸਾਡੇ ਦਿਮਾਗ ਦੇ ਵਿੱਚ ਹੁੰਦੀਆਂ ਨੇ, ਸਾਨੂੰ ਯਾਦ ਰਹਿੰਦੀਆਂ ਨੇ, ਅਤੇ ਉਹ ਜਿਹੜੇ ਲਮਹੇ ਨੇ, ਉਹ ਜਿਹੜੇ ਵਕਤ ਹੈ, ਉਹ ਆਪਾਂ ਯਾਦ ਕਰਦੇ ਹਾਂ ਕਈ ਵਾਰ ਨਹੀਂ ਵੈਸੇ ਆਪਾਂ ਇਹ ਜਿਹੜੀ ਇਮੋਸ਼ਨਲ, ਮੈਨੂੰ ਲੱਗਦਾ ਹੈ ਕਿ ਹੁਣ ਜਿਵੇਂ ਤੁਸੀਂ ਜਿਵੇਂ ਮਾਂ ਦੀਆਂ ਗੱਲਾਂ ਕਰ ਰਹੇ ਹੋ, ਬਾਪੂ ਦੀਆਂ ਗੱਲਾਂ ਕਰ ਰਹੇ ਹੋ, ਅਤੇ ਇੱਕ ਜਿਹੜਾ ਪਿਆਰ ਹੈਗਾ ਉਹਨਾਂ ਵਾਸਤੇ ਨਾ, ਉਹ ਵੈਸੇ ਇਹ ਤਾਂ ਹੈ ਕਿ ਆਪਾਂ ਲਫਜ਼ਾਂ ਦੇ ਵਿੱਚ ਜਿੰਨੇ ਵੀ ਲਫਜ਼ ਹੋਣ ਉਹਨਾਂ ਦੇ ਵਿੱਚ ਬਿਆਨ ਕਰ ਹੀ ਨਹੀਂ ਸਕਦੇ ਜੋ ਆਪਾਂ ਫੀਲ ਕਰਦੇ ਹਾਂ। ਬਸ ਇਹ ਹੈ ਕਿ ਜਦੋਂ ਤੱਕ ਉਹ ਸਾਡੇ ਨਾਲ ਨੇ, ਉਹਨਾਂ ਦੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ, ਉਹਨਾਂ ਦੀ ਹਰ ਚੀਜ਼ ਦਾ, ਹਰ ਖਿਆਲ ਸਾਨੂੰ ਇਹ ਚੀਜ਼ਾਂ ਦਾ ਰੱਖਣਾ ਚਾਹੀਦਾ ਹੈ। ਅਗਲਾ ਸਾਨੂੰ ਮੈਸੇਜ ਆਇਆ ਹੈ ਜੀ, ਇੱਕ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਵਿੱਚ ਨਿਮਾਣਾ ਜਿਹਾ ਸਰੋਤਾ ਉਦੇ ਚੰਦਰ ਅੱਜ ਹੀ ਲਾਉਣ ਆਇਆ ਹੈ। ਵਾਹ ਜੀ, ਅੱਜ ਉਦੇ ਜੀ ਨੇ ਬੜੇ ਵੱਖਰੇ ਤਰੀਕੇ ਦੇ ਨਾਲ ਸਾਨੂੰ ਜਿਹੜਾ ਮੈਸੇਜ ਕੀਤਾ ਹੈ, ਲਿਖਿਆ ਨਾ ਇਹਨਾਂ ਨੇ, ਅੱਜ ਗੁਰੂਵਾਰ ਹੈ, ਪਹਿਲੀ ਮਾਂ ਗੁਰੂ ਹੁੰਦੀ ਹੈ ਜੋ ਸਾਨੂੰ ਤੁਰਨਾ ਫਿਰਨਾ, ਖਾਣਾ ਪੀਣਾ ਅਤੇ ਬੋਲਣਾ ਸਿਖਾਉਂਦੀ ਹੈ। ਦੂਜਾ ਗੁਰੂ ਅਧਿਆਪਕ ਹੁੰਦਾ ਹੈ ਜੋ ਸਾਨੂੰ ਜੀਵਨ ਜਿਉਣ ਵਾਸਤੇ ਕਿਤਾਬਾਂ ਦਾ ਗਿਆਨ ਦਿੰਦਾ ਹੈ। ਤੀਸਰਾ ਅਧਿਆਤਮ ਗੁਰੂ ਹੁੰਦਾ ਹੈ ਜੋ ਸਾਨੂੰ ਇਸ ਧਰਤੀ 'ਤੇ ਆਉਣ ਦਾ ਮਤਲਬ ਸਮਝਾਉਂਦਾ ਹੈ। ਗੁਰੂ ਕਦੇ ਨਹੀਂ ਮਰਦਾ, ਇਹਨਾਂ ਗੁਰੂਆਂ ਦੇ ਗੁਰੂ ਯਾਦ ਕਰਦੇ ਹੋਏ ਹਮੇਸ਼ਾ ਆਦਰ ਸਤਿਕਾਰ ਕਰਨਾ ਚਾਹੀਦਾ ਹੈ। ਗੁਰੂ ਕਾਮਲ ਸ਼ਿਸ਼ਿਆ ਆਮਲ ਅਤੇ ਖੁਦਾ ਸ਼ਾਮਲ। ਮੈਂ ਮੇਰਠ ਆਇਆ ਹੋਇਆ ਹਾਂ, ਸ਼ੁੱਕਰਵਾਰ ਨੂੰ ਆਪਣੀ ਬਾਣੀ ਨਾਲ ਹਾਜ਼ਰੀ ਲਾਵਾਂਗਾ, ਰੇਡੀਓ ਰੇਨਬੋ ਜ਼ਿੰਦਾਬਾਦ। ਲਓ ਜੀ, ਇਹ ਤਾਂ ਮੇਰਠ ਗਏ ਹੋਏ ਨੇ, ਹੁਣ ਸ਼ੁੱਕਰਵਾਰ ਨੇ ਯਾਨੀ ਕਿ ਕੱਲ੍ਹ ਆਉਣਗੇ। ਤੁਸੀਂ ਕਿਧਰੇ ਵੀ ਚੱਲ ਜਾਂਦੇ ਹੋ ਅਤੇ ਲੇਕਿਨ ਤੁਸੀਂ ਸਾਨੂੰ ਮੈਸੇਜ ਕਰਨਾ ਸਾਡੇ ਪ੍ਰੋਗਰਾਮ ਦੇ ਵਿੱਚ ਨਹੀਂ ਭੁੱਲਦੇ। ਇਹ ਜਿਹੜਾ ਤੁਹਾਡਾ ਪਿਆਰ ਹੈ ਨਾ ਸਾਡੇ ਵਾਸਤੇ, ਸਾਡੇ ਪ੍ਰੋਗਰਾਮ ਵਾਸਤੇ, ਬਹੁਤ ਵਧੀਆ ਲੱਗਦਾ ਹੈ ਇਹ ਸੁਣ ਕੇ, ਪੜ੍ਹ ਕੇ।
1: ਹੈਲੋ ਦਿਲ ਆਪਣਾ ਪੰਜਾਬੀ, ਸ਼ਾਹੀਨ ਮੈਡਮ ਜੀ, ਵੈਰੀ ਗੁੱਡ ਮਾਰਨਿੰਗ ਸਾਰੇ ਦੋਸਤਾਂ ਨੂੰ, ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ। ਮੈਡਮ ਜੀ, ਤੁਸੀਂ ਪੁਰਾਣੀਆਂ ਗੱਲਾਂ ਦੀ ਗੱਲ ਕੀਤੀ ਹੈ, ਅਸੀਂ ਅੱਜ ਵੀ ਉਹ ਪੁਰਾਣੀਆਂ ਯਾਦਾਂ ਨੂੰ ਜੋੜ ਕੇ ਇੱਕ ਬੜਾ ਵਧੀਆ ਗਰੁੱਪ ਬਣਾਇਆ ਹੈ ਜਿਹਦੇ ਵਿੱਚ ਅਸੀਂ ਕਲੋਨੀ ਦੇ ਇੱਕ ਸਾਫ ਸੁਥਰੇ ਪਲਾਟ ਦੇ ਵਿੱਚ ਬੜੀਆਂ ਸੋਹਣੀਆਂ ਚੇਅਰਸ ਲਗਾ ਕੇ, ਕੋਲ ਤੰਦੂਰ ਲਗਾ ਕੇ ਆਪਾਂ ਰੋਟੀ ਬਣਾਉਂਦੇ ਹਾਂ। ਰੋਟੀ ਮੈਂ ਬਣਾਉਂਦੀ ਹਾਂ, ਸਾਰੀਆਂ ਮਿਲ ਜੁਲ ਕੇ ਮਦਦ ਕਰਦੀਆਂ ਹਨ ਮੇਰੀਆਂ, ਤੇ ਅਸੀਂ ਹਵੇਲੀ ਵਾਲੀ ਫੀਲਿੰਗ ਲਿਆ ਕੇ ਤੇ ਅਸੀਂ ਸਾਰੇ ਰਲ ਕੇ ਰੋਟੀ ਖਾਂਦੇ ਹਾਂ। ਬੜਾ ਹੀ ਆਨੰਦ ਆਉਂਦਾ ਹੈ, ਕੋਈ ਆਪਣੇ ਘਰੋਂ ਦਾਲ, ਕੋਈ ਆਪਣੇ ਘਰੋਂ ਸਬਜ਼ੀ, ਕੋਈ ਕਰੇਲੇ, ਕੋਈ ਚਟਨੀ, ਅਸੀਂ ਡਿਸਕਸ਼ਨ ਕਰ ਲੈਂਦੇ ਹਾਂ ਤੇ ਰਾਤੀ ਵੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਰੋਟੀ ਖਾਧੀ। ਅਸੀਂ ਆਪਣਾ ਪੰਜਾਬ ਜ਼ਿੰਦਾਬਾਦ ਹੀ ਰੱਖਣਾ ਹੈ। FM ਰੇਨਬੋ ਦੀ ਮੈਂ ਇੰਨਾ ਪ੍ਰਚਾਰ ਕਰਦੀ ਹਾਂ ਨਾ ਮੈਡਮ ਜੀ, ਮੈਂ ਸਾਰੀਆਂ ਆਪਣੀਆਂ ਫਰੈਂਡਸ ਨੂੰ ਫੋਨ ਦੇ ਵਿੱਚ ਐਪ ਦੇ ਥਰੂ ਡਾਊਨਲੋਡ ਕਰਵਾ ਦਿੱਤਾ ਹੈ। ਸਾਰੇ ਤੁਹਾਡਾ ਪ੍ਰੋਗਰਾਮ ਸੁਣਦੇ ਹਨ, ਤੁਹਾਡੇ ਸੁਣਨ ਦੇ ਨਾਲ ਨਾਲ ਉਹ ਮੈਨੂੰ ਵੀ ਸੁਣਦੇ ਹਨ। ਘਰ ਵਿੱਚ ਨਵੀਂ ਵੋਟੀ ਆਈ ਸੀ ਵਿਆਹ ਕੇ ਸਾਡੇ ਘਰ, ਉਹਨੂੰ ਰੇਡੀਓ ਦਾ ਹੀ ਨਹੀਂ ਸੀ ਪਤਾ ਤੇ ਮੈਨੂੰ ਕਹਿੰਦੀ ਮੰਮੀ ਆ ਕੀ ਹੈਗਾ ਵਾ, ਤੇ ਮੈਂ ਉਹਨੂੰ ਸਮਝਾਇਆ ਕਿ ਇਹ ਸਭ ਤੋਂ ਪਹਿਲੇ ਦਿਲ ਲਗਾਉਣ ਵਾਲਾ ਸਾਡਾ ਰੇਡੀਓ ਹੀ ਹੈ, FM ਰੇਨਬੋ ਆਕਾਸ਼ਵਾਣੀ, ਇਹੀ ਸਾਡਾ ਦਿਲ ਲਗਾਉਂਦਾ ਸੀ ਜਦੋਂ ਤੁਸੀਂ ਪੈਦਾ ਵੀ ਨਹੀਂ ਸੀ ਹੋਏ ਦੁਨੀਆ ਤੇ, ਤੇ ਉਸ ਵਕਤ ਸਾਡੇ ਕੋਲ ਇਹੀ ਇੱਕ ਮਾਤਰ ਜ਼ਰੀਆ ਸੀਗਾ ਰਲ ਮਿਲ ਕੇ ਬੈਠ ਕੇ ਰੇਡੀਓ ਸੁਣਨ ਦਾ ਮੈਡਮ ਜੀ। ਉਸ ਨੂੰ ਵੀ ਮੈਂ ਰੇਡੀਓ ਨਾਲ ਜੋੜਿਆ, ਕਦੀ ਕਦੀ ਉਹ ਵੀ ਮੈਸੇਜ ਕਰ ਦਿੰਦੀ ਹੈ ਦਿਲ ਸ਼ਾਇਰ ਵਿੱਚ, ਜਾਂ ਫਿਰ ਮੇਰੇ ਨਾਲ ਜੁੜ ਕੇ ਮੇਰੇ ਨਾਲ ਹੀ ਮੈਸੇਜ ਮੇਰਾ ਲਿਖ ਦਿੰਦੀ ਹੈ ਮੈਡਮ ਜੀ। ਅੱਜ ਕੱਲ੍ਹ ਦੇ ਬੱਚਿਆਂ ਨੂੰ ਅਸੀਂ ਵੀ ਰੇਡੀਓ ਨਾਲ ਜੋੜ ਕੇ ਆਪਣਾ ਪੰਜਾਬ ਦੀ ਵਿਰਾਸਤ ਨੂੰ ਜਿੰਦਾ ਰੱਖ ਰਹੇ ਹਾਂ। ਮੈਂ ਤੁਹਾਡੇ ਆਪਣੇ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ ਤੋਂ।
0: ਵਾਹ ਜੀ ਵਾਹ, ਲਓ ਜੀ, ਕਿਰਨ ਜੀ ਨੇ ਜਿਹੜੀ ਸਾਡੀ ਪੰਜਾਬ ਦੀ ਵਿਰਾਸਤ ਹੈ ਨਾ, ਜਿਹੜੇ ਪੁਰਾਣੇ ਟਾਈਮ ਦੇ ਵਿੱਚ ਆਪਾਂ ਰਲ ਮਿਲ ਕੇ ਬਹਿੰਦੇ ਸੀ ਅਤੇ ਘਰਾਂ ਦੇ ਵਿੱਚ ਅਲੱਗ ਅਲੱਗ ਜਿਹੜੇ ਰੈਸਪੀਜ਼ ਨੇ, ਜਿਹੜੇ ਡਿਸ਼ਿਜ਼ ਨੇ ਉਹ ਲੈ ਕੇ ਆਉਂਦੇ ਸੀ, ਇੱਕ ਛੋਟੀ ਜਿਹੀ ਕਟੋਰੀ ਦੇ ਵਿੱਚ ਥੋੜ੍ਹੀ ਜਿਹੀ ਸਬਜ਼ੀ ਆਪਾਂ ਦੂਜੇ ਦੇ ਗੁਆਂਢੀਆਂ ਦੇ ਘਰ ਲੈ ਕੇ ਜਾਂਦੇ ਸੀ ਅਤੇ ਮੁੜ ਕੇ ਵਾਪਸ ਵੀ ਕੁਛ ਨਾ ਕੁਛ ਲੈ ਕੇ ਆਉਂਦੇ ਸੀ। ਇਹ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਉਹਨਾਂ ਦਾ ਐਕਸਪੀਰੀਅੰਸ ਅੱਜ ਵੀ ਕਰ ਰਹੇ ਨੇ। ਬਿਲਕੁਲ ਸਹੀ ਗੱਲ ਹੈ, ਸਾਡੇ ਆਪਣੇ 'ਤੇ ਡਿਪੈਂਡ ਕਰਦਾ ਹੈ ਕਿ ਉਹ ਜਿਹੜੀ ਚੀਜ਼ ਹੈਗੀ ਉਹ ਪੰਜਾਬ ਦੀ ਵਿਰਾਸਤ ਹੈ, ਕੋਈ ਇੱਦਾਂ ਦੀ ਯਾਦ ਹੈਗੀ ਉਹ ਆਪਣੇ ਨਾਲ ਅਸੀਂ ਅੱਗੇ ਲੈ ਕੇ ਜਾਣੀ ਹੈ ਜਾਂ ਨਹੀਂ ਜਾਣੀ। ਇਹਨਾਂ ਨੇ ਇੱਕ ਗਰੁੱਪ ਬਣਾਇਆ ਹੋਇਆ ਜਿਹਦੇ ਵਿੱਚ ਪਹਿਲਾਂ ਹੀ ਡਿਸਕਸ਼ਨ ਕਰ ਲੈਂਦੇ ਨੇ, ਅਤੇ ਬਹੁਤ ਵਧੀਆ ਲੱਗਿਆ ਕਿਰਨ ਜੀ ਤੁਸੀਂ ਮੈਸੇਜ ਕੀਤਾ ਸਾਨੂੰ

0: अपना पंजाबी प्रोग्राम दे विच ते जी जिहड़ा कि इन्हां ने कहा है कि अज की जिहड़ी जनरेशन है उन्हां नूं नहीं पता रेडियो बारे या फिर कोई इदां दी जिहड़ी चीज़ां ने जिहड़ी पुराने टाइम तो चलियां आ रही ने या रेडियो दे प्रति तुहाडा प्यार की है जो जदों तुसीं सुनोगे इन्नी सोहणी सोहणी गल्लां एंटरटेनमेंट तुहाडे नाल आपां शेयर करदी हाँ इनफॉर्मेशन शेयर करदी हाँ उदों ही तां पता लगेगा। ਲਓ ਜੀ ਅਗਲਾ ਜਿਹੜਾ ਵੌਇਸ ਨੋਟ ਹੈ ਉਹ ਵੀ ਆਪਾਂ ਸੁਣ ਲੈਂਦੇ ਹਾਂ।
1: ਦਿਲ ਆਪਣਾ ਪੰਜਾਬੀ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੀ ਆਰ ਜੇ ਧੀ ਰਾਣੀ ਨੂੰ ਇਕਬਾਲ ਸਿੰਘ ਮੇਨ ਬਜ਼ਾਰ ਅਠੂਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਮਿੱਠੀ ਮਿੱਠੀ ਜੀ ਸਤਿ ਸ੍ਰੀ ਅਕਾਲ ਜੀ। ਮੇਰੇ ਪਿੰਡ ਦੀ ਮਿੱਟੀ ਦੀ ਖੁਸ਼ਬੂ ਵਸੀ ਮੇਰੇ ਸਾਹਾਂ ਵਿੱਚ, ਅਠੂਰ ਪਿੰਡ ਦੀ ਮਿੱਟੀ ਦੀ ਖੁਸ਼ਬੂ ਵਸੀ ਮੇਰੇ ਸਾਹਾਂ ਵਿੱਚ, ਤਾਂਹੀਓ ਅਠੂਰ ਪਿੰਡ ਤੇ ਮੈਨੂੰ ਬੜਾ ਮਾਣ ਤੇ ਗਰੂਰ ਹੈ। ਦੁਨੀਆਂ ਭਾਈ ਦੇਖਣ ਨੂੰ ਭਾਵੇਂ ਸੋਹਣੀ ਤੋਂ ਸੋਹਣੀ ਪਰ ਫਿਰ ਵੀ ਮੈਨੂੰ ਸਾਡਾ ਪਿੰਡ ਸਭ ਤੋਂ ਵਧੀਆ ਲੱਗਦਾ ਸੋਹਣਾ ਹਠੂਰ ਹੈ ਕਿਉਂਕਿ ਇੱਥੇ ਬਖਸ਼ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਨ੍ਹਾਂ ਦਾ ਚਿਹਰਾ ਨੂਰੋ ਨੂਰ, ਸਾਨੂੰ ਮਾਣ ਪੰਜਾਬੀ ਹੋਣ ਦਾ ਅਸੀਂ ਵੱਸਦੇ ਪਿੰਡ ਹਠੂਰ। ਅਸੀਂ ਨੀਵੇਂ ਹੋ ਕੇ ਚੱਲੀਏ ਸਾਡੇ ਵਿੱਚ ਨਾ ਜਰਾ ਗਰੂਰ, ਅਜੀ ਬੀਜ ਨੇਕੀ ਦੇ ਬੀਜੀਏ ਮਾੜੇ ਕੰਮ ਤੋਂ ਕੋਹਾਂ ਦੂਰ, ਇਹ ਧਰਤੀ ਛੇਵੇਂ ਗੁਰਾਂ ਦੀ ਮੇਰਾ ਸੋਹਣਾ ਪਿੰਡ ਹਠੂਰ, ਸਾਡਾ ਸੋਹਣਾ ਪਿੰਡ ਹਠੂਰ। ਤੀਆਂ ਅਤੇ ਤ੍ਰਿੰਝਣਾ ਆਪਾਂ ਭੁੱਲ ਗਏ ਹਾਂ, ਵੈਸਟਰਨ ਵਾਲੇ ਕਲਚਰ ਉੱਤੇ ਡੁੱਲ ਗਏ ਹਾਂ, ਕੋਈ ਨਾ ਸਾਨੂੰ ਜਾਣੇ ਸੱਭਿਆਚਾਰ ਬਿਨਾਂ, ਚਰਖਾ ਰੋਂਦਾ ਵੇਖਿਆ ਮੈਂ ਮਟਿਆਰ ਬਿਨਾਂ। ਮੈਡਮ ਜੀ ਤੁਸੀਂ ਯਾਦਾਂ ਦੀ ਗੱਲ ਕੀਤੀ ਆ, ਦੇਖੋ ਤੀਆਂ ਤ੍ਰਿੰਝਣਾ ਦੀ ਜਦੋਂ ਵੀ ਗੱਲ ਆਉਂਦੀ ਆ ਮੇਰੇ ਪਿੰਡ ਦੇ ਵਿੱਚ, ਜਿਹੜੀਆਂ ਬਹੁਤ ਅਰਸਾ ਬਹੁਤ ਸਮਾਂ ਪਹਿਲਾਂ ਤੀਆਂ ਲੱਗਦੀਆਂ ਸੀ ਮੈਨੂੰ ਯਾਦ ਆ, ਬਹੁਤ ਆਨੰਦ ਆਉਂਦਾ ਸੀ। ਅਸੀਂ ਆਪਣੀਆਂ ਚਾਚੇ ਤਾਏ ਦੀਆਂ ਲੜਕੀਆਂ ਦੇ ਨਾਲ, ਆਪਣੀਆਂ ਭੈਣਾਂ ਦੇ ਨਾਲ ਅਸੀਂ ਤੀਆਂ ਦੇਖਣ ਜਾਂਦੇ ਸੀ। ਉੱਥੇ ਸਾਡੀਆਂ ਭੈਣਾਂ ਦੇਖੋ ਪੀਂਘਾਂ ਝੂਟਦੀਆਂ ਸੀ, ਬਰੋਟਾਂ ਪਿੱਪਲਾਂ ਤੇ ਪੀਂਘਾਂ ਪਾਈਆਂ ਹੁੰਦੀਆਂ ਸੀ, ਤੇ ਉੱਥੇ ਗਿੱਧਾ ਗੁੱਧਾ ਵੀ ਸਾਡੀਆਂ ਭੈਣਾਂ ਬਹੁਤ ਪਾਉਂਦੀਆਂ ਸੀ। ਉੱਥੇ ਖਾਣ ਪੀਣ ਨੂੰ ਉਸ ਵੇਲੇ ਜਾਣੀ ਮੈਨੂੰ ਯਾਦ ਆ ਵੀ ਜ਼ਿਆਦਾਤਰ ਗੋਲ ਗੱਪੇ ਵਗੈਰਾ ਔਰ ਗੱਚਕ ਗੁੜ ਦੀ ਜਿਹੜੀ ਆਪਣੀ ਬਣਾਈ ਹੁੰਦੀ ਸੀਗੀ, ਮਤਲਬ ਜਿਹੜੇ ਉੱਥੇ ਵੇਚਦੇ ਸੀ ਉਹ ਗੁੜ ਦੀ ਗੱਚਕ ਉੱਥੇ ਜਿਹੜੀ ਆ ਉਹ ਅਸੀਂ ਖਾਂਦੇ ਰਹੇ ਹਾਂ। ਅਸੀਂ ਆਪਣੀਆਂ ਭੈਣਾਂ ਦੇ ਨਾਲ ਜਾਂਦੇ ਸੀ, ਬਹੁਤ ਆਨੰਦ ਆਉਂਦਾ ਸੀ ਉਸ ਵੇਲੇ ਤੇ। ਬਹੁਤ ਲੰਮਾ ਸਮਾਂ ਤੀਆਂ ਲੱਗੀਆਂ ਸਾਡੇ ਪੁਰਾਣੇ ਸਮਿਆਂ ਦੀ ਮੈਂ ਗੱਲ ਕਰਦਾ ਜੀ। ਉਦੋਂ ਬਾਅਦ ਬੱਲੋ ਪੈਂਦੀ ਹੁੰਦੀ ਸੀ, ਅਸੀਂ ਉਹ ਫਿਰ ਸਾਡੀਆਂ ਕੁੜੀਆਂ ਘਾਹ ਜਿਹਾ ਲੈ ਕੇ ਆਉਂਦੀਆਂ ਹੁੰਦੀਆਂ ਸੀ, ਘਰਾਂ ਆਪਦੇ ਦਰਵਾਜ਼ੇ ਜਿਹੇ ਤੇ ਰੱਖ ਦਿੰਦੀਆਂ ਸੀ, ਪਾਣੀ ਜਿਹਾ ਕੌਲਿਆਂ ਤੇ ਪਾਉਂਦੀਆਂ ਹੁੰਦੀਆਂ ਸੀ, ਤੇ ਉਹ ਜਿਹੜਾ ਸਮਾਂ ਸੀ ਤੀਆਂ ਤੇ ਤ੍ਰਿੰਝਣਾਂ ਦਾ ਉਹ ਜਾਣੀ ਬਹੁਤ ਆਨੰਦਮਈ ਹੁੰਦਾ ਸੀ। ਹੁਣ ਉਹ ਕਿਤੇ ਨਾ ਕਿਤੇ ਅਲੋਪ ਹੋ ਗਿਆ, ਉਹ ਮਤਲਬ ਉਹ ਚੀਜ਼ਾਂ ਦੇਖਣ ਨੂੰ ਨਹੀਂ ਮਿਲਦੀਆਂ, ਸਿਰਫ ਉਹ ਮਤਲਬ ਇੱਕ ਮੈਂ ਜੇ ਕਹਿ ਦਿਆ ਵੀ ਸ਼ਿੰਗਾਰ ਬਣ ਕੇ ਰਹਿ ਗਈਆਂ ਕਿਤੇ ਨਾ ਕਿਤੇ, ਜਿਹੜੇ ਅੱਜ ਕੱਲ੍ਹ ਤੀਆਂ ਲੱਗਣ ਲੱਗ ਗਈਆਂ ਫਿਰ ਉਹ ਮੈਰਿਜ ਪੈਲਸਾਂ ਦੇ ਵਿੱਚ ਉਹ ਕਿਸੇ ਅਲੱਗ ਜਗ੍ਹਾ ਤੇ ਲਗਾਈਆਂ ਜਾਂਦੀਆਂ, ਪਰ ਜਿਹੜਾ ਉਹ ਪਿੰਡ ਦੇ ਵਿੱਚ ਲੱਗਦੀਆਂ ਸੀ, ਪਿੰਡ ਦੀਆਂ ਜਗ੍ਹਾ ਦੇ ਵਿੱਚ ਲੱਗਦੀਆਂ ਸੀ ਖੁੱਲੀ ਜਗ੍ਹਾ ਤੇ, ਉਹਦਾ ਵੱਖਰਾ ਆਨੰਦ ਵੱਖਰਾ ਮਤਲਬ ਇੱਕ ਉਹਦਾ ਆਪਾਂ ਨੂੰ ਆਨੰਦ ਆਉਂਦਾ ਸੀਗਾ ਜੀ। ਬਹੁਤ ਬਹੁਤ ਸ਼ੁਕਰੀਆ ਇਕਬਾਲ ਸਿੰਘ ਅਠੂਰ ਵੱਲੋਂ।
0: ਬਹੁਤ ਬਹੁਤ ਧੰਨਵਾਦ ਇਕਬਾਲ ਜੀ ਸਾਨੂੰ ਮੈਸੇਜ ਭੇਜਣ ਵਾਸਤੇ ਦਿਲ ਆਪਣਾ ਪੰਜਾਬੀ ਦੇ ਵਿੱਚ। ਬਿਲਕੁਲ ਸਹੀ ਗੱਲ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਪੁਰਾਣਾ ਟਾਈਮ ਸੀ ਅਤੇ ਜਿਹੜਾ ਅੱਜ ਦਾ ਟਾਈਮ ਹੈਗਾ ਉਹਦੇ ਵਿੱਚ ਬਹੁਤ ਜ਼ਿਆਦਾ ਚੇਂਜ ਆ ਗਿਆ। ਜੇ ਆਪਾਂ ਕੰਪੈਰੀਜ਼ਨ ਵੀ ਕਰੀਏ ਨਾ ਤਾਂ ਬਿਲਕੁਲ ਵੀ ਕੰਪੈਰੀਜ਼ਨ ਨਹੀਂ ਹੋ ਸਕਦਾ। ਹੋਰ ਵੀ ਜਿਹੜੀਆਂ ਇੱਦਾਂ ਦੇ ਜਿਹੜੇ ਮੈਸੇਜਿਸ ਨੇ ਤੁਹਾਡੇ ਨਾਲ ਸਾਂਝਾ ਕਰਾਂਗੇ, ਲੇਕਿਨ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਇੱਕ ਛੋਟਾ ਜਿਹਾ ਜਿਹੜਾ ਗੀਤ ਹੈਗਾ ਉਹ ਤਾਂ ਬਣਦਾ ਹੈ। ਲਓ ਜੀ ਗੀਤ ਸੁਰਜੀਤ ਜੀ ਦੇ ਵਾਸਤੇ ਵਿੱਚ ਤੁਹਾਡੇ ਸਾਰਿਆਂ ਦੇ ਰੇਡੀਓ ਸੈੱਟ 'ਤੇ ਕੁੜੀਏ ਪੰਜਾਬ ਦੀ ਏ।

0: ਤੁਸੀਂ ਟਿਊਨ ਕੀਤਾ ਹੋਇਆ ਜੀ 102.7 ਤੇ 103.6 ਮੈਗਾਹਰਟਜ਼ ਤੇ ਪ੍ਰੋਗਰਾਮ ਚੱਲ ਰਿਹਾ ਹੈ ਦਿਲ ਆਪਣਾ ਪੰਜਾਬੀ ਇੰਜੋਏ ਤੁਸੀਂ ਕਰ ਰਹੇ ਹੋ ਆਪਣੀ ਦੋਸਤ ਆਰਜੀ ਸ਼ਾਹਿਨ ਦੇ ਨਾਲ। ਬਹੁਤ ਘੱਟ ਸਮਾਂ ਰਹਿ ਗਿਆ ਹੈ ਅਤੇ ਫਟਾਫਟ ਜੇ ਤੁਸੀਂ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਸਾਨੂੰ ਮੈਸੇਜ ਕਰਨਾ ਹੈ ਤਾਂ ਫਟਾਫਟ ਸਾਨੂੰ ਮੈਸੇਜ ਕਰ ਦਿਉ 98-55-10-10-27 'ਤੇ। ਕੋਈ ਇੱਦਾਂ ਦੀ ਗੱਲ ਪੰਜਾਬੀ ਵਿਰਾਸਤ ਦੇ ਨਾਲ ਜੁੜੀ ਹੋਈ ਜਾਂ ਪੰਜਾਬੀ ਵਿਰਾਸਤ ਦੇ ਨਾਲ ਕੋਈ ਤੁਹਾਡੀ ਇੱਦਾਂ ਦੀ ਯਾਦ ਹੈਗੀ ਹੈ ਉਹ ਵੀ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਤੇ ਤੁਹਾਡੀ ਜਿਹੜੀ ਵੋਇਸ ਨੋਟ ਹੈ ਥੋੜ੍ਹੇ ਜਿਹੇ ਸ਼ੋਰਟ ਹੋਣੀ ਚਾਹੀਦੀ ਕਿਉਂਕਿ ਘੱਟ ਸਮਾਂ ਰਹਿ ਗਿਆ। ਸਾਨੂੰ ਮੈਸੇਜਸ ਆਏ ਨੇ ਉਹ ਫਟਾਫਟ ਆਪਾਂ ਸੁਣ ਲੈਂਦੇ ਨੇ ਸਾਡੇ ਦੋਸਤ ਕੀ ਕਹਿ ਰਹੇ ਨੇ।
1: ਆਵਾਜ਼ ਦੀ ਦੁਨੀਆ ਦੇ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਸਤਨਾਮ ਸਿੰਘ ਰਖਲਾ ਬਾਘਾ ਪੁਰਾਣਾ ਤੋਂ ਜੀ, ਪਿਆਰੀ ਬੇਟੀ ਸ਼ਾਹਿਨ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋ ਲੈਣ

0: ਜਿਹੜੀ ਵੋਇਸ ਨੋਟ ਹੈ ਥੋੜ੍ਹੀ ਜਿਹੀ ਸ਼ੋਰਟ ਹੋਣੀ ਚਾਹੀਦੀ ਕਿਉਂਕਿ ਘੱਟ ਸਮਾਂ ਰਹਿ ਗਿਆ। ਸਾਨੂੰ ਮੈਸੇਜਸ ਆਏ ਨੇ ਉਹ ਫਟਾਫਟ ਆਪਾਂ ਸੁਣ ਲੈਂਦੇ ਨੇ, ਸਾਡੇ ਦੋਸਤ ਕੀ ਕਹਿ ਰਹੇ ਨੇ।
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਤਨਾਮ ਸਿੰਘ ਰਖਲਾ ਬਾਘਾ ਪੁਰਾਣਾ ਤੋਂ ਜੀ, ਪਿਆਰੀ ਬੇਟੀ ਸ਼ਾਹਿਨ ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋ ਲੈਣਾ ਲੈ ਕੇ ਹਾਜ਼ਰ ਹੋਇਆ, ਨਾਮ ਲੈਂਦੇ ਹੀ ਮੁੱਖ ਤੇ ਖਮਾਰੀ ਆ ਜਾਂਦੀ ਹੈ, ਜਿਸ ਦਿਨ ਸ਼ਾਹਿਨ ਪਿਆਰੀ ਆ ਜਾਂਦੀ ਹੈ। ਨਾਮ ਲੈਂਦੇ ਹੀ ਮੁੱਖ ਤੇ ਖਮਾਰੀ ਆ ਜਾਂਦੀ ਹੈ, ਜਿਸ ਦਿਨ ਸ਼ਾਹਿਨ ਬੇਟੀ ਪਿਆਰੀ ਆ ਜਾਂਦੀ ਹੈ। ਮਾਪਿਆਂ ਦੀ ਰਾਜ ਦੁਲਾਰੀ ਆ ਜਾਂਦੀ ਹੈ, ਜਿਸ ਦਿਨ ਸ਼ਾਹਿਨ ਪਿਆਰੀ ਆ ਜਾਂਦੀ ਹੈ। ਆਕਾਸ਼ਵਾਣੀ ਦੇ ਵਿਹੜੇ ਵਿੱਚ ਖਿਲਿਆ ਗੁਲਾਬ ਹੈ, ਸਾਰੇ ਹੀ ਦੇਸ਼ਾਂ ਵਿੱਚੋਂ ਸਾਡਾ ਵੱਖਰਾ ਪੰਜਾਬ ਹੈ। ਬਾਗਾਂ ਵਿੱਚੋਂ ਸੋਹਣੇ ਜਿਹੇ ਕਿੰਨੇ ਸੋਹਣੇ ਫੁੱਲ ਨੇ, ਪੂਜਾ ਟੋਹਾਨੀ, ਰਿਚਾ, ਨਿਸ਼ਾ, ਸ਼ਾਹਿਨ, ਸਭ ਐਫਐਮ ਦੀਆਂ ਰਾਜ ਦੁਲਾਰੀਆਂ ਸਾਰੀਆਂ ਨੇ ਧੀਆਂ ਮੇਰੀਆਂ ਮੈਨੂੰ ਲੱਗਦੀਆਂ ਪਿਆਰੀਆਂ, ਸਾਰੀਆਂ ਨੇ ਧੀਆਂ ਮੇਰੀਆਂ ਮੈਨੂੰ ਲੱਗਦੀਆਂ ਪਿਆਰੀਆਂ। ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰਖਰਾ ਬਾਘਾ ਪੁਰਾਣਾ ਤੋਂ ਜੀ, ਸਤਿ ਸ੍ਰੀ ਅਕਾਲ ਦੋਸਤੋ, ਆਕਾਸ਼ਵਾਣੀ ਐਫਐਮ ਰੇਨਬੋ ਜਿੰਦਾਬਾਦ।
0: ਸਤਨਾਮ ਜੀ ਨੇ ਬੜੇ ਹੀ ਵੱਖਰੇ ਤਰੀਕੇ ਦੇ ਨਾਲ, ਅਨੋਖੇ ਤਰੀਕੇ ਦੇ ਨਾਲ ਆਕਾਸ਼ਵਾਣੀ ਜਲੰਧਰ ਜਿਹੜਾ ਹੈਗਾ ਸਾਡਾ ਪ੍ਰੋਗਰਾਮ ਹੈ ਐਫਐਮ ਰੇਨਬੋ, ਉਸਦੀ ਤਾਰੀਫ ਵੀ ਕਰਤੀ ਅਤੇ ਨਾਲ ਨਾਲ ਸਾਡੀ ਤਾਰੀਫ ਵੀ ਕਰਤੀ ਰਾਈਮਿੰਗ ਦੇ ਨਾਲ। ਇਹ ਵੈਸੇ ਇੱਕ ਅਨੋਖਾ ਅੰਦਾਜ਼ ਹੀ ਹੈ ਇਹਨਾਂ ਦਾ ਬੋਲਣ ਦਾ। ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਭੇਜਣ ਵਾਸਤੇ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ।
2: ਹੈਲੋ ਦੋਸਤੋ, ਦਿਲ ਆਪਣਾ ਪੰਜਾਬੀ, ਮੈਡਮ ਜੀ ਤੁਹਾਨੂੰ ਤਾਂ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਗੁੱਡ ਮਾਰਨਿੰਗ ਜੀ, ਜੀ ਐਸ ਮੁਲਤਾਨੀ ਜਲੰਧਰ ਗੀਤ ਦੀਆਂ ਦੋ ਲਾਈਨਾਂ ਲੈ ਕੇ ਹਾਜ਼ਰ ਹੋਏ ਹਾਂ ਜਰਾ ਕਬੂਲ ਕਰਨਾ। ਸਤਿਕਾਰ ਨੀ ਕਰਦਾ ਸਾਡਾ ਪਿਆਰ ਕਿਸਨੇ ਜਾਣੇਗਾ, ਤੁਰਗ ਜਦੋਂ ਮੈਂ ਪੇਕੇ ਤੇਰੇ ਆਪਣੇ ਹੀ ਹੱਥ ਸਾੜੇਗਾ। ਤੜਕੇ ਉੱਠ ਕੇ ਕੱਖ ਪੱਠਾ ਕਰਾਂ, ਪਾਵਾਂ ਚਾਟੀ ਵਿੱਚ ਮਦਾਣੀ ਵੇ, ਕਰਨਾ ਭੂਤ ਨੂੰ ਸਾਰਾ ਆਪੇ ਅਕਲ ਟਿਕਾਣੇ ਆਉਣੀ ਵੇ। ਰੋਟੀ ਪੂ ਪਕਾਉਣੀ, ਰੋਟੀ ਪੂ ਪਕਾਉਣੀ, ਆਪੇ ਦਾਲ ਤੁੜਕਾ ਚਾੜੇਗਾ, ਤੁਰ ਗਏ ਜਦੋਂ ਮੈਂ ਪੇਕੇ ਫਿਰ ਆਪਣੇ ਹੀ ਹੱਥ ਸਾੜੇਗਾ। ਸਤਿਕਾਰ ਨੀ ਕਰਦਾ ਮੇਰਾ ਪਿਆਰ ਕਿਸਰੇ ਜਾਣੇਗਾ, ਤੁਰ ਗਏ ਜਦੋਂ ਮੈਂ ਪੇਕੇ ਹੱਥ ਆਪਣੇ ਹੀ ਸਾੜੇਗਾ। ਸਤਿਕਾਰ ਨੀ ਕਰਦਾ, ਥੈਂਕ ਯੂ, ਧੰਨਵਾਦ ਜੀ।
0: ਬਹੁਤ ਬਹੁਤ ਧੰਨਵਾਦ ਸਾਨੂੰ ਮੈਸੇਜ ਕਰਨ ਵਾਸਤੇ। ਬਹੁਤ ਖੂਬਸੂਰਤ ਤਰੀਕੇ ਦੇ ਨਾਲ ਤੁਸੀਂ ਜਿਹੜਾ ਇਹ ਗੀਤ ਹੈ ਸਾਡੇ ਤੱਕ ਸਾਡੇ ਨਾਲ ਸਾਂਝਾ ਕੀਤਾ ਹੈ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਸਾਨੂੰ ਭੇਜਿਆ ਹੈ। ਦੇਖੋ ਦੋਸਤੋ, 9:53 ਹੋਣ ਵਾਲੇ ਨੇ, ਅਤੇ ਜਿਨ੍ਹਾਂ ਨੇ ਮੈਸੇਜ ਆਪਣਾ ਹੁਣ ਸ਼ਾਮਿਲ ਕਰਵਾਉਣਾ ਹੈ, ਸ਼ੋਰਟ ਜਿਹਾ ਜੇ ਵੋਇਸ ਨੋਟ ਹੈ ਤੁਸੀਂ ਸਾਨੂੰ ਭੇਜ ਰਹੇ ਹੋ, ਤਾਂ ਛੋਟਾ ਜਿਹਾ ਵੋਇਸ ਨੋਟ ਕੁਝ 30 ਸੈਕਿੰਡਸ ਜਾਂ 40 ਸੈਕਿੰਡ ਤਾਂ ਤੁਸੀਂ ਸਾਨੂੰ ਭੇਜ ਸਕਦੇ ਹੋ, ਤਾਂ ਕਿ ਮੈਂ ਵੀ ਕੋਸ਼ਿਸ਼ ਕਰੂੰਗੀ ਕਿ ਜਿੰਨੇ ਦੋਸਤ ਸਾਨੂੰ ਹੁਣੇ ਟਾਈਮ ਦੇ ਅੰਦਰ ਅੰਦਰ ਮੈਸੇਜ ਭੇਜਣਗੇ ਉਹਨਾਂ ਦੇ ਮੈਸੇਜਿਸ ਆਪਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। 9:55 10:10 27 ਸਾਡਾ ਵਟਸਐਪ ਨੰਬਰ ਹੈ, ਤੁਸੀਂ ਕਿੱਥੋਂ ਸਾਨੂੰ ਮੈਸੇਜ ਕਰ ਰਹੇ ਹੋ ਉਹ ਵੀ ਮੈਨਸ਼ਨ ਕਰਨਾ ਹੈ ਅਤੇ ਆਪਣਾ ਨਾਮ ਵੀ ਮੈਨਸ਼ਨ ਕਰਨਾ ਹੈ। ਲਓ ਜੀ, ਅਗਲਾ ਜਿਹੜਾ ਵੋਇਸ ਨੋਟ ਹੈ ਉਹ ਆਪਾਂ ਸੁਣ ਲੈਂਦੇ ਹਾਂ, ਬਾਕੀ ਮੈਨੂੰ ਲੱਗਦਾ ਸਾਰੇ ਜਿੰਨੇ ਮੈਸੇਜਿਸ ਸੀ ਉਹ ਮੈਂ ਸ਼ਾਮਿਲ ਕਰ ਲਏ ਹੈ ਪ੍ਰੋਗਰਾਮ ਦੇ ਵਿੱਚ। ਜੇ ਕੋਈ ਇੱਕ ਅੱਧਾ ਹਜੇ ਵੀ ਬਚਿਆ ਹੋਇਆ ਹੈ ਜਾਂ ਫਿਰ ਕਰ ਰਹੇ ਨੇ ਸਾਨੂੰ, ਫਟਾਫਟ ਕਰ ਦਿਓ ਜੀ।
3: SBS ਨਗਰ ਮੈਰਮਪੁਰ, ਤਰਲੋਚਨ ਟੇਲਰ ਮੈਡਮ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦਿਲ ਆਪਣਾ ਪੰਜਾਬੀ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਤੁਹਾਡੇ ਸ਼ੋਅ ਬਹੁਤ ਹਿੱਟ ਜਾ ਰਹੇ ਨੇ, ਸੋ ਜਿੰਨੇ ਵੀ ਭੈਣ ਭਰਾ ਨੇ ਇਹ ਮੈਸੇਜ ਬਹੁਤ ਵਧੀਆ ਕਰਦੇ ਨੇ।
0: ਓਹੋ, ਇਹਨਾਂ ਨੇ ਤਾਂ ਸਾਨੂੰ ਪਹਿਲਾਂ ਵੀ ਮੈਸੇਜ ਕਰਦਾ ਸੀ, ਇਹਨਾਂ ਦਾ ਮੈਸੇਜ ਤਾਂ ਮੈਂ ਆਲਰੇਡੀ ਚਲਾ ਦਿੱਤਾ ਸੀ, ਮੈਨੂੰ ਲੱਗਦਾ ਰਿਪੀਟ ਹੋ ਗਿਆ। ਚਲੋ ਕੋਈ ਗੱਲ ਨਹੀਂ, ਗਲਤੀਆਂ ਤਾਂ ਹੋ ਹੀ ਜਾਂਦੀਆਂ ਨੇ, ਇਨਸਾਨ ਤੋਂ ਹੀ ਤਾਂ ਗਲਤੀਆਂ ਹੁੰਦੀਆਂ ਨੇ। ਅੱਗੇ ਜੀ, ਸਾਡੇ ਸਾਨੂੰ ਮੈਸੇਜ ਆਇਆ ਹੈ ਦੀਪਾ, ਚਰਨਜੀਤ, ਪ੍ਰਵੀਨ, ਏਕਮਵੀਰ,

ਸ਼ਿਵਜੋਤ ਦੀਪ ਬਠਿੰਡਾ ਪੰਜਾਬ ਤੋਂ ਇਹਨਾਂ ਨੇ ਸਾਨੂੰ ਲਿਖਿਆ ਹੈ ਜੀ ਕਿਸੇ ਦਾ ਸਾਥ ਇਹ ਸੋਚ ਕੇ ਕਦੀ ਨਾ ਛੱਡੋ ਕਿ ਉਹ ਤੁਹਾਨੂੰ ਕੁਝ ਨਹੀਂ ਦੇ ਸਕਦਾ ਸਗੋਂ ਉਹਦਾ ਸਾਥ ਇਹ ਸੋਚ ਕੇ ਨਿਭਾਓ ਕਿ ਉਹਦੇ ਕੋਲ ਕੁਝ ਨਹੀਂ ਤੁਹਾਡੇ ਤੋਂ ਬਿਨਾਂ ਯਾਨੀ ਕਿ ਤੁਸੀਂ ਉਹ ਅਨਮੋਲ ਖਜ਼ਾਨਾ ਹੋ ਜਿਹੜਾ ਕਿ ਉਸ ਕੋਲ ਇਸ ਟਾਈਮ ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਹੈ ਅੱਗੇ ਸਾਨੂੰ ਮੈਸੇਜ ਆਇਆ ਹੈ ਜੀ ਅਸੀਂ ਤਾਂ ਉਹ ਸਮਾਂ ਵੀ ਦੇਖਿਆ ਹੈ ਜਦੋਂ ਗੁਆਂਢੀਆਂ ਦੇ ਟੀਵੀ ਦੇਖਣ ਜਾਣਾ ਤਾਂ ਆਪਾਂ ਉਹ ਬੈਂਡ ਜਾਂ ਕੁਰਸੀ 'ਤੇ ਬੈਠਦੇ ਸੀ ਜਦੋਂ ਥੱਲੇ ਦਰੀ ਵਿਛਾ ਦਿੰਦੇ ਸੀ ਵਾਹ ਜੀ ਵਾਹ ਲਓ ਜੀ ਇਹਨਾਂ ਨੇ ਉਹ ਸਮਾਂ ਵੀ ਦੇਖਿਆ ਹੋਇਆ ਹੈ ਜਦੋਂ ਗੁਆਂਢੀਆਂ ਦੇ ਘਰ ਜਾਂਦੇ ਸੀ ਟੀ ਵੀ ਹੁੰਦਾ ਸੀ ਗੁਆਂਢੀਆਂ ਦੇ ਘਰ ਜਾ ਕੇ ਉਹ ਜਿਹੜੇ ਸੀਰੀਅਲਸ ਦੀ ਡਰਾਮਾ ਸੀ ਉਸ ਟਾਈਮ ਬਲੈਕ ਐਂਡ ਵਾਈਟ ਦੇ ਵਿੱਚ ਚੱਲਦੇ ਸੀ ਉਹ ਇਹਨਾਂ ਨੇ ਉਸਦਾ ਵੀ ਆਨੰਦ ਮਾਣਿਆ ਹੋਇਆ ਹੈ ਅਗਲਾ ਸਾਨੂੰ ਮੈਸੇਜ ਆਇਆ ਜੀ ਲਿਖਦੇ ਨੇ ਨਮਸਕਾਰ ਮੈਡਮ ਜੀ ਇੱਕ ਜੋਕ ਪੜ੍ਹ ਦਿਓ ਜੀ ਭੁਪਿੰਦਰ ਸਿੰਘ ਪਿੰਡ ਚੀਛਾ ਅੰਮ੍ਰਿਤਸਰ ਤੋਂ ਲਿਖਿਆ ਹੈ ਕੋਈ ਗੱਲ ਨਹੀਂ ਦੋਸਤੋ ਕੋਈ ਗੱਲ ਨਹੀਂ ਦੋਸਤਾਂ ਤੈਨੂੰ ਮਿਲਣ ਦੀ ਚਾਹਤ ਸੀ ਦਿਲ ਵਿੱਚ ਭੁਪਿੰਦਰ ਨੂੰ ਰੱਖੜੀ ਭੇਜ ਦਿੱਤੀ ਤੂੰ ਪੋਸਟ ਵੀ ਚਲੋ ਖਤਮ ਹੋ ਗਈ ਹੁਣ ਰੋਜ਼ ਹੀ ਖਿੱਚ ਖਿੱਚ ਅੱਜ ਕੱਲ੍ਹ ਤਾਂ ਵੈਸੇ ਸਹੀ ਗੱਲ ਹੈ ਕਿ ਜਦੋਂ ਵੀ ਆਪਾਂ ਕਿਸੇ ਨੂੰ ਮਿਲਣਾ ਹੋਵੇ ਜਾਂ ਫਿਰ ਅੱਜ ਕੱਲ੍ਹ ਆਪਾਂ ਇਹ ਚੀਜ਼ ਵੈਸੇ ਦੇਖਦੇ ਹਾਂ ਕਿ ਜਿਹੜਾ ਕਿਸੇ ਵੀ ਚੀਜ਼ ਦਾ ਇਨਵੀਟੇਸ਼ਨ ਹੁੰਦਾ ਹੈ ਨਾ ਆਪਾਂ ਵਟਸਐਪ 'ਤੇ ਭੇਜ ਦਿੰਦੇ ਹਾਂ ਪੋਸਟ ਦੇ ਮਾਧਿਅਮ ਦੇ ਰਾਹੀਂ ਭੇਜ ਦਿੰਦੇ ਹਾਂ ਦੇਖੋ ਅੱਜ ਕੱਲ੍ਹ ਸਾਰੇ ਆਪਾਂ ਕਿੰਨੇ ਬਿਜ਼ੀ ਹੋ ਗਏ ਆਪਣੀ ਲਾਈਫ ਦੇ ਵਿੱਚ ਹੈ ਨਾ ਪਹਿਲਾਂ ਬਜ਼ੁਰਗ ਘਰ ਦੀ ਸ਼ਾਨ ਹੁੰਦੇ ਸੀ ਉਹਨਾਂ ਦੀਆਂ ਗੱਲਾਂ ਜਿਹੜੇ ਤਜ਼ੁਰਬੇ ਨੇ ਉਹ ਸਾਨੂੰ ਸਮਝਾਉਂਦੇ ਸੀ ਸਾਨੂੰ ਸਮਝ ਵੀ ਆਉਂਦੇ ਸੀ ਰਾਤ ਨੂੰ ਚੋਪਲ ਵਿੱਚ ਬੈਠ ਕੇ ਦਾਦੀ ਨਾਨੀ ਦੀਆਂ ਕਹਾਣੀਆਂ ਸਾਨੂੰ ਸੁਣਨ ਨੂੰ ਮਿਲਦੀਆਂ ਸੀ ਹੀਰ ਰਾਂਝਾ ਮਿਰਜ਼ਾ ਸਾਹਿਬ ਅਤੇ ਪੁਰਾਣੇ ਪੰਜਾਬ ਦੀਆਂ ਗੱਲਾਂ ਅੱਜ ਕੱਲ੍ਹ ਤਾਂ ਆਪਾਂ ਨੈੱਟ ਤੋਂ ਦੇਖਦੇ ਹਾਂ ਸਾਨੂੰ ਵੈਸੇ ਕਿਸੇ ਵੀ ਚੀਜ਼ ਦਾ ਕੋਈ ਵੀ ਟੋਪਿਕ ਆਪਾਂ ਲਿਖਦੇ ਹਾਂ ਸਾਨੂੰ ਆਨਸਰ ਮਿਲ ਜਾਂਦਾ ਪਰ ਦਾਦੀ ਦੀ ਆਵਾਜ਼ ਵਾਲੀ ਜਿਹੜੀ ਵੋਮ ਹੈਗੀ ਉਹ ਸਾਨੂੰ ਨੈੱਟ ਤੋਂ ਨਹੀਂ ਮਿਲ ਸਕਦੀ ਬਦਲਾਅ ਹਮੇਸ਼ਾ ਬੁਰਾ ਨਹੀਂ ਹੁੰਦਾ ਅੱਜ ਪੰਜਾਬ ਦੇ ਨੌਜਵਾਨ ਦੁਨੀਆ ਭਰ ਵਿੱਚ ਨਾਮ ਕਰ ਰਹੇ ਨੇ ਟੈਕਨੋਲੋਜੀ ਨਾਲ ਐਜੂਕੇਸ਼ਨ ਆਸਾਨ ਹੋਈ ਹੈ ਜਿਹੜੀ ਕੁੜੀਆਂ ਨੇ ਹਰ ਫੀਲਡ ਦੇ ਵਿੱਚ ਅੱਗੇ ਆ ਰਹੀਆਂ ਨੇ ਅਤੇ ਅੱਜ ਪੰਜਾਬ ਜਿਹੜਾ ਹੈਗਾ ਮਾਡਰਨ ਹੋ ਗਿਆ ਹਾਂ ਟੈਲੈਂਟਿਡ ਵੀ ਹੋ ਗਿਆ ਲੇਕਿਨ ਆਪਣੇ ਜਿਹੜੇ ਰੂਟਸ ਨੇ ਆਪਣੀ ਜਿਹੜੀਆਂ ਜੜ੍ਹਾਂ ਨੇ ਉਸਨੂੰ ਸਾਨੂੰ ਨਹੀਂ ਭੁੱਲਣਾ ਚਾਹੀਦਾ ਉਮੀਦ ਕਰਦੀ ਹਾਂ ਦੋਸਤੋ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਤੁਸੀਂ ਇੰਜੋਏ ਕੀਤਾ ਹੋਏਗਾ ਮੋਰਨਿੰਗ ਦਾ ਜਿਹੜੇ ਸ਼ੋਅ ਸੀ ਉਹ ਤੁਸੀਂ ਮੇਰੇ ਨਾਲ ਇੰਜੋਏ ਕੀਤੇ ਹੋਵੋਗੇ ਮੈਨੂੰ ਬਹੁਤ ਮਜ਼ਾ ਆਇਆ ਬਹੁਤ ਸੋਹਣੇ ਸੋਹਣੇ ਤੁਹਾਡੇ ਮੈਸੇਜਿਸ ਸਾਨੂੰ ਸਾਡੇ ਤੱਕ ਪਹੁੰਚੇ ਨੇ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਨੇ ਤੁਹਾਡਾ ਪ੍ਰੋਗਰਾਮ ਹੈ ਵੈਸੇ ਮੇਰਾ ਨਹੀਂ ਤੁਹਾਡਾ ਵੀ ਪ੍ਰੋਗਰਾਮ ਹੈ ਲਓ ਜੀ ਅਗਲੇ ਜਿਹੜੇ ਆਰਜੇ ਨੇ ਸਟੂਡੀਓ ਵਿੱਚ ਮੌਜੂਦ ਨੇ ਹੁਣ ਉਹ ਤੁਹਾਨੂੰ ਐਂਟਰਟੇਨ ਕਰਨਗੇ ਮੈਂ ਚੱਲੀ ਮੈਨੂੰ ਦਿਓ ਜੀ ਇਜਾਜ਼ਤ ਨਮਸਕਾਰ

ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਭਾਰਤ ਨੂੰ ਊਰਜਾ ਸਪਲਾਈ ਨਾਲ ਸੰਬੰਧਿਤ ਸਾਰੇ ਸਮਝੌਤਿਆਂ ਨੂੰ ਪੂਰਾ ਕੀਤਾ ਜਾਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 2 ਦਿਨਾਂ ਸਿਖਰ ਸੰਮੇਲਨ ਲਈ ਚੀਨ ਦੀ ਰਾਜਧਾਨੀ ਪੇਈਚਿੰਗ ਪੁੱਜੇ ਨੇ। ਤੇ IPL ਕ੍ਰਿਕਟ ਵਿੱਚ ਕੱਲ੍ਹ ਰਾਤ ਰਾਇਲ ਚੈਲੇਂਜਰਸ ਬੰਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 6 ਵਿਕਟਾਂ ਨਾਲ ਹਰਾਇਆ।

ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਦੋਸਤੋ। ਤੁਸੀਂ ਸੁਣ ਰਹੇ ਹੋ ਆਲ ਇੰਡੀਆ ਰੇਡੀਓ FM ਰੇਨਬੋ, ਅਤੇ ਮੈਂ ਹਾਂ ਤੁਹਾਡਾ ਆਪਣੇ ਆਰਜੇ ਰਣਜੀਤ। ਸਵੇਰ ਦੇ ਇਸ ਸੁਹਾਵਣੇ ਮੇਲੇ ਵਿੱਚ ਤੁਹਾਡਾ ਦਿਲੋਂ ਸਵਾਗਤ ਹੈ, ਅਤੇ ਤੁਹਾਡੇ ਮਨਪਸੰਦ ਪ੍ਰੋਗਰਾਮ ਗੀਤ ਬਹਾਰ ਵਿੱਚ। ਹੁਣ ਤੁਸੀਂ ਅਗਲੇ ਇੱਕ ਘੰਟੇ ਤੱਕ ਮੇਰੇ ਨਾਲ ਹਿੰਦੀ ਫਿਲਮੀ ਗੀਤ ਅਤੇ ਸੋਹਣੀਆਂ ਸੋਹਣੀਆਂ ਗੱਲਾਂ ਸੁਣੋਗੇ। ਗੱਲਾਂ ਬਾਤਾਂ ਚੱਲਣਗੀਆਂ 1995 ਤੋਂ ਲੈ ਕੇ, ਇੱਕ ਅਲੱਗ ਜਿਹਾ ਮੋੜ ਆਇਆ ਸੀਗਾ ਹਿੰਦੀ ਫਿਲਮੀ ਗੀਤਾਂ ਦੇ ਵਿੱਚ। ਹੁਣ ਤੱਕ ਬਹੁਤ ਜ਼ਿਆਦਾ ਵਰਾਇਟੀਜ਼ ਆ ਗਈ ਆ, ਕਿਵੇਂ ਕਿਵੇਂ ਸੰਗੀਤ ਹਿਲਮੀ ਫਿਲਮਾਂ ਦਾ ਗੀਤਾਂ ਦਾ ਚੇਂਜ ਹੁੰਦਾ ਰਿਹਾ, ਉਸ ਬਾਰੇ ਗੱਲਬਾਤ ਕਰਾਂਗੇ। ਅਤੇ ਨਾਲ ਹੀ ਅਗਲੇ ਇੱਕ ਘੰਟੇ ਤੱਕ ਸੋਹਣੇ ਸੋਹਣੇ ਗੀਤ ਵੀ ਸੁਣੋਗੇ, ਅਤੇ ਐਵਰਗ੍ਰੀਨ ਅਤੇ ਦਿਲ ਨੂੰ ਛੂਹ ਜਾਣ ਵਾਲੇ ਗੀਤ ਜੋ ਤੁਹਾਡੇ ਦਿਨ ਨੂੰ ਬਣਾ ਦੇਣਗੇ ਹੋਰ ਵੀ ਖੁਸ਼ਗਵਾਰ। ਕਦੇ ਰੋਮਾਂਸ, ਕਦੇ ਮਸਤੀ, ਅਤੇ ਕਦੇ ਯਾਦਾਂ, ਅਤੇ ਕਦੇ ਜ਼ਿੰਦਗੀ ਦੇ ਸੋਹਣੇ ਅਹਿਸਾਸ, ਹਰ ਰੰਗ ਜਿਹੜਾ ਹੈ ਉਹ ਇਸ ਗੀਤ ਬਾਰ ਪ੍ਰੋਗਰਾਮ ਦੇ ਵਿੱਚ ਮਿਲੇਗਾ। ਤਾਂ ਦੋਸਤੋ, ਆਪਣੇ ਸਾਰੇ ਕੰਮ ਕਰਦੇ ਰਹੋ, ਮੁਸਕਰਾਉਂਦੇ ਰਹੋ, ਅਤੇ ਸਾਡੇ ਨਾਲ ਜੁੜੇ ਰਹੋ, ਕਿਉਂਕਿ ਹੁਣ ਵੱਜਣ ਜਾ ਰਿਹਾ ਹੈ ਅੱਜ ਦਾ ਪਹਿਲਾ ਖੂਬਸੂਰਤ ਜਿਹੜਾ ਗੀਤ। ਤਾਂ ਵੱਜ ਚੁੱਕਾ ਹੈ ਦਿਲ ਸੇ, ਕਿਉਂਕਿ ਦਿਲ ਨਾਲ ਜਿਹੜੀ ਸਾਂਝ ਪਾਉਣੀ ਸੀਗੀ ਉਹ ਮੈਂ ਪਾ ਚੁੱਕਾ ਹੈ, ਅਤੇ ਤੁਹਾਡੀ ਸਾਂਝ ਪਹਿਲਾਂ ਹੀ ਪਈ ਹੋਈ ਹੈ। ਪਹਿਲਾਂ ਆਰਜੇ ਸ਼ਾਹੀਨ ਨੇ ਬਾ ਕਮਾਲ ਤੁਹਾਨੂੰ ਜੋੜੀ ਰੱਖਿਆ, ਅਤੇ ਹੁਣ ਆਰਜੇ ਰਣਜੀਤ ਤੁਹਾਨੂੰ 10 ਵਜੇ ਤੋਂ ਲੈ ਕੇ 2 ਵਜੇ ਤੱਕ ਜੋੜ ਕੇ ਰੱਖੇਗਾ। ਅਤੇ ਗੀਤ ਬਹਾਰ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਦਿਲ ਸੇ ਸੀ, ਅਤੇ ਹੁਣ ਦਿਲਵਾਲੇ ਦੁਲਹਨੀਆ ਮੂਵੀ ਤੋਂ ਇੱਕ ਸੋਹਣਾ ਜਿਹਾ ਗੀਤ, ਤੁਝੇ ਦੇਖਾ ਤੋਂ ਜੇ ਜਾਣਾ ਸਨਮ। ਸੁਣੋ, ਇੰਜੋਏ ਕਰੋ, ਅਤੇ ਸੁਣਦੇ ਰਹੋ FM ਰੇਨਬੋ।

ਦੋਸਤੋ ਦਿਲਵਾਲੇ ਦੁਲਹਨੀਆਂ ਲੈ ਜਾਏਂਗੇ ਫਿਲਮ ਤੋਂ ਗੀਤ ਸੁਣ ਕੇ ਹਟੇ ਹੈ ਤੁਸੀਂ ਤੁਝੇ ਦੇਖਾ ਤੋਂ ਜੇ ਜਾਣਾ ਸਨਮ ਜਿਸ ਨੂੰ ਆਵਾਜ਼ ਦਿੱਤੀ ਹੈ ਕੁਮਾਰ ਸਾਨੂੰ ਅਤੇ ਲਤਾ ਮੰਗੇਸ਼ਕਰ ਨੇ ਇਸ ਦੌਰ ਦੇ ਜਿਹੜੇ ਗੀਤ ਹੈ ਇਹ ਸਿਰਫ ਹਿੱਟ ਹੀ ਨਹੀਂ ਸਨ ਹਿੱਟ ਦੇ ਨਾਲ ਨਾਲ ਇਹ ਆਪਣੇ ਸਮੇਂ ਦੀ ਮਿਊਜ਼ਿਕ ਸਟਾਈਲ ਰੋਮਾਂਸ ਇਮੋਸ਼ਨਸ ਅਤੇ ਆਡੀਅੰਸ ਟੇਸਟ ਲਈ ਵੀ ਰੀਪ੍ਰਜੈਂਟ ਕਰਦੇ ਸਨ ਅਤੇ ਜੇਕਰ ਗੱਲ ਕਰੀਏ ਪਿਓਰ ਰੋਮਾਂਸ ਸੋਫਟ ਮੈਲੋਡੀ ਅਤੇ ਇਮੋਸ਼ਨਲ ਲਿਰਿਕਸ ਜਿਹੜੇ ਹੈ 90 ਦੇ ਦਹਾਕੇ ਦੇ ਲਵ ਸੌਂਗਸ ਦਾ ਸਟੈਂਡਰਡ ਸੈੱਟ ਕੀਤਾ ਹੋਇਆ ਸੀਗਾ ਅਤੇ ਹੁਣ ਇਸੇ ਤਰ੍ਹਾਂ ਅਗਲਾ ਜਿਹੜਾ ਗੀਤ ਹੈ ਬੜਾ ਸੋਹਣਾ ਹੈ ਹੇ ਰਾਮਾ ਰੰਗੀਲਾ ਮੂਵੀ ਤੋਂ ਜਿਸ ਨੂੰ ਗਾਇਆ ਹੋਇਆ ਹੈ ਹਰੀਹਰਨ ਅਤੇ ਸਵਰਨਲਤਾ ਨੇ ਜਿਹੜਾ ਕੰਪੈਰੀਜ਼ਨ ਕੀਤਾ ਹੈ ਏ ਆਰ ਰਹਿਮਾਨ ਨੇ ਬੋਲੀਵੁੱਡ ਮਿਊਜ਼ਿਕ ਨੂੰ ਜਿਹੜਾ ਵੈਸਟਰਨ ਟੱਚ ਦਿੱਤਾ ਸੀਗਾ ਇਸ ਗੀਤ ਦੇ ਵਿੱਚ ਪਲੱਸ ਇਲੈਕਟ੍ਰੋਨਿਕ ਟੱਚ ਦਿੱਤਾ ਸੀਗਾ ਉਸਨੇ ਫਿਲਮੀ ਦੁਨੀਆ ਨੂੰ ਜਿਹੜਾ ਹੈ ਬੋਲੀਵੁੱਡ ਨੂੰ ਅਲੱਗ ਹੀ ਪਛਾਣ ਦੇ ਦਿੱਤੀ ਸੀ ਅਤੇ ਤੁਸੀਂ ਇਸ ਪਛਾਣ ਦਾ ਆਨੰਦ ਮਾਣੋ ਕਿਉਂਕਿ ਜਿਹੜੇ ਗੀਤ ਆ ਨਾ ਸਾਡੇ ਦਿਲ ਨੂੰ ਛੂਹਦੇ ਨੇ ਅਤੇ ਦਿਲ ਨੂੰ ਛੂਹਣ ਵਾਲੀਆਂ ਗੱਲਾਂ ਵੀ ਹੋ ਰਹੀਆਂ ਫਿਲਮੀ ਗੱਲਾਂ ਵੀ ਹੋ ਰਹੀਆਂ ਅਤੇ ਫਿਲਮ ਦੇ ਵਿੱਚ ਹਿੰਦੀ ਫਿਲਮਾਂ ਦੇ ਵਿੱਚ ਕਿਹੜੇ ਕਿਹੜੇ ਸੌਂਗ ਸੋਹਣੇ ਆ ਉਸ ਬਾਰੇ ਗੱਲਬਾਤ ਕਰ ਰਹੇ ਹਾਂ ਅਤੇ ਸੁਣਦੇ ਰਹੋ FM ਰੇਨਬੋ।

ਫਿਦਾ ਤਾਂ ਦੋਸਤੋ ਤੁਸੀਂ ਵੀ ਸਾਡੇ ਉੱਤੇ ਹੋ ਅਤੇ ਅਸੀਂ ਵੀ ਤੁਹਾਡੇ ਉੱਤੇ ਹਾਂ। ਹੁਣੇ ਤੁਸੀਂ ਗੀਤ ਸੁਣ ਕੇ ਹਟੇ ਹੋ ਹਰੀਹਰਨ ਅਤੇ ਸਵਰਨਲਤਾ ਦੀਆਂ ਆਵਾਜ਼ਾਂ ਦੇ ਵਿੱਚ, ਰੰਗੀਲਾ ਮੂਵੀ ਦਾ ਗੀਤ ਜਿਸ ਨੂੰ ਮਿਊਜ਼ਿਕ ਦਿੱਤਾ ਸੀ, ਓਹ ਮੇਰੇ ਤਾਂ ਹਮੇਸ਼ਾ ਕਮਾਲ ਦੇ ਪਸੰਦੀਦਾ ਦੇ ਮਿਊਜ਼ਿਕ ਜਿਹੜੇ ਆ ਮਿਊਜ਼ਿਕ ਡਾਇਰੈਕਟਰ ਰਹੇ ਆ, ਖਾਸ ਕਰ ਹਿੰਦੀ ਮਿਊਜ਼ਿਕ ਦੇ ਵਿੱਚ AR ਰਹਿਮਾਨ, ਕਿਆ ਹੀ ਬਾਤਾਂ ਨੇ, ਕੀ ਕਹਿਣੇ ਨੇ ਉਹਨਾਂ ਬਾਰੇ। ਅਤੇ ਗੀਤ ਜੇਕਰ ਗੱਲ ਕਰੇ ਤਾਂ ਮੇਰੇ ਕੋਲ ਅਗਲਾ ਜਿਹੜਾ ਗੀਤ ਹੈ ਉਹ ਕੱਲ ਹੋ ਨਾ ਹੋ ਮੂਵੀ ਦਾ ਨਾਮ ਵੀ ਹੈ ਅਤੇ ਗੀਤ ਦਾ ਵੀ ਨਾਂ ਇਹੀ ਹੈ ਜਿਸਨੂੰ ਗਾਇਆ ਹੈ ਸੋਨੂ ਨਿਗਮ ਨੇ। ਜੇਕਰ ਗੱਲ ਕਰੀਏ ਇਸ ਗੀਤ ਦੀ ਤਾਂ ਜ਼ਿੰਦਗੀ ਜਿਹੜੀ ਹੈ ਬਹੁਤ ਛੋਟੀ ਹੈ ਇਹ ਦੱਸਦਾ ਹੈ ਗੀਤ। ਆਪਾਂ ਨੂੰ ਹਮੇਸ਼ਾ ਇਹ ਸੋਚਦੇ ਰਹਿਣਾ ਚਾਹੀਦਾ ਹੈ ਕਿ ਕਦੀ ਕਿਸੇ ਨਾਲ ਗਿਲਾ ਸ਼ਿਕਵਾ ਨਾ ਰੱਖੀਏ, ਜੇ ਹੋ ਵੀ ਗਿਆ ਤਾਂ ਉਸਨੂੰ ਸੁਲਝਾ ਲਈਏ, ਕਿਉਂਕਿ ਜ਼ਿੰਦਗੀ ਛੋਟੀ ਹੋਣ ਕਰਕੇ ਕਦੋਂ ਕੀ ਹੋ ਜਾਵੇ ਕੋਈ ਨਹੀਂ ਜਾਣਦਾ। ਇਹੀ ਅਹਿਸਾਸ ਇਹ ਖੂਬਸੂਰਤ ਗੀਤ ਹੈ ਕੱਲ ਹੋ ਨਾ ਹੋ ਦਿੰਦਾ ਹੈ ਸੋਨੂ ਨਿਗਮ ਅਤੇ ਰੂਹਾਨੀ। ਸੋਨੂ ਨਿਗਮ ਦੀ ਰੂਹਾਨੀ ਆਵਾਜ਼ ਅਤੇ ਜਾਵੇਦ ਅਖਤਰ ਦੇ ਡੂੰਘੇ ਲਫ਼ਜ਼ ਸਿੱਧੇ ਦਿਲਾਂ ਵਿੱਚ ਉੱਤਰ ਜਾਂਦੇ ਨੇ ਇਸ ਗੀਤ ਦੇ ਰਾਹੀਂ। ਅਤੇ ਇਹ ਗੀਤ ਸਾਨੂੰ ਸਿਖਾਉਂਦਾ ਹੈ ਕਿ ਹਰ ਪਲ ਨੂੰ ਖੁਸ਼ੀ ਨਾਲ ਜੀਓ, ਕਿਉਂਕਿ ਆਉਣ ਵਾਲਾ ਕੱਲ੍ਹ ਸ਼ਾਇਦ ਸਾਡੇ ਕੋਲ ਨਾ ਹੋਵੇ ਅਤੇ ਜ਼ਿੰਦਗੀ ਨੂੰ ਜ਼ਿੰਦਾ ਦਿਲੀ ਨਾਲ ਜਿਉਣਾ ਚਾਹੀਦਾ ਹੈ ਅਤੇ ਜ਼ਿੰਦਾ ਦਿਲੀ ਦੇ ਨਾਲ ਤਾਂ ਜਿਉਣਾ ਹੀ ਹੈ, ਤੁਸੀਂ ਸੁਣਦੇ ਵੀ ਰਹਿਣਾ ਹੈ ਪ੍ਰੋਗਰਾਮ ਗੀਤ ਬਾਹਰ FM ਰੇਨਬੋ 'ਤੇ।

ਦੋਸਤੋ ਪਿਆਰ ਦੀਆਂ ਤੰਦਾਂ ਨਾਲ ਜੁੜੇ ਹੋਏ ਹੋ ਐਫ ਐਮ ਰੇਨਬੋ ਦੇ ਉੱਤੇ ਸੋਹਣੇ ਸੋਹਣੇ ਗੀਤ ਸੁਣ ਰਹੇ ਹੋ ਅਤੇ ਆਰ ਜੇ ਰਣਜੀਤ ਤੁਹਾਨੂੰ ਹੁਣੀ ਜਿਹੜਾ ਗੀਤ ਸੁਣਾ ਕੇ ਹਟਾਇਆ ਇੱਕ ਵਿਲਨ ਜਿਹੜਾ ਇੱਕ ਵਿਲਨ ਉਸ ਮੂਵੀ ਦਾ ਤੇਰੀ ਗਲੀਆਂ ਕਿੰਨਾ ਸੋਹਣਾ ਸੋਫਟ ਜਿਹਾ ਮਿਊਜ਼ਿਕ ਸੀਗਾ ਦਿਲ ਨੂੰ ਛੂੰਹਦਾ ਹੈ ਕਿੰਨਾ ਸੋਹਣਾ ਲੱਗਦਾ ਹੈ ਨਾ ਜਦੋਂ ਜਿਹੜੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਸੋਹਣਾ ਸੋਹਣਾ ਮੱਠਾ ਮੱਠਾ ਸੌਂਗ ਲੱਗਾ ਹੋਵੇ ਮਿਊਜ਼ਿਕ ਲੱਗਾ ਹੋਵੇ ਖਾਸ ਕਰ ਜਦੋਂ ਤੁਸੀਂ ਟਰੈਵਲ ਕਰਦੇ ਹੋ ਅਤੇ ਫਿਲਮੀ ਗੀਤ ਜੇਕਰ ਇੱਦਾਂ ਦੇ ਆਪਾਂ ਨੂੰ ਸੁਣਨ ਨੂੰ ਮਿਲਦੇ ਆ ਤਾਂ ਉਹਦੇ ਵਿੱਚ ਕਲਾਕਾਰੀ ਆ ਜਿਹੜੀ ਕਮਾਲ ਕੀਤਾ ਹੋਇਆ ਹੈ ਉਹ ਸੰਗੀਤਕਾਰਾਂ ਨੇ ਕੀਤਾ ਹੁੰਦਾ ਹੈ। ਹੁਣ ਜੇਕਰ ਅਗਲੇ ਗੀਤ ਦੀ ਗੱਲ ਕਰੀਏ ਤਾਂ ਗਲੀਆਂ ਤੋਂ ਬਾਅਦ ਅਸੀਂ ਪੁੱਜਾਂਗੇ ਹੁਣ ਕਿਹੜੇ ਗੀਤ ਤੁਮ ਹੀ ਹੋ। ਤੁਮ ਹੀ ਹੋ ਜਿਹੜਾ ਗੀਤ ਹੈ ਅਰੀਜੀਤ ਸਿੰਘ ਦੀ ਆਵਾਜ਼ ਦੇ ਵਿੱਚ ਆਸ਼ਕੀ ਉਹ ਮੂਵੀ ਜਿਹੜੀ 2013 'ਚ ਆਈ ਸੀ ਇੱਕ ਆਸ਼ਕੀ ਆਈ ਸੀ 1990 ਦੇ ਵਿੱਚ ਅਤੇ ਉਹਨਾਂ ਦੇ ਬੇਟੇ ਦੀ ਜਿਹੜੀ ਆਸ਼ਕੀ 2 ਹੈ ਜਿਹਨੂੰ ਨਾਂ ਦਿੱਤਾ ਗਿਆ ਸੀ ਇਹਦੇ ਇੰਨੇ ਕੁ ਸੋਹਣੇ ਗੀਤ ਸੀਗੇ ਮੈਂ ਕਹਿੰਦਾ ਗੱਲਾਂ ਹੀ ਛੱਡ ਦਿਓ ਅਤੇ ਤੁਸੀਂ ਕਿਤੇ ਨਹੀਂ ਛੱਡ ਕੇ ਜਾਣਾ ਸਾਡੇ ਨਾਲ ਜੁੜੇ ਰਹਿਣਾ ਹੈ ਐਫ ਐਮ ਰੇਨਬੋ ਸੁਣਦੇ ਰਹਿਣਾ ਹੈ ਅਤੇ ਇੰਜੋਏ ਕਰੋ ਗੀਤ ਵਾਰ ਵਿੱਚ ਅਗਲਾ ਇਹ ਗੀਤ।

ਦੋਸਤੋ ਤੁਸੀਂ ਸਾਡਾ ਚੈਨ ਹੋ, ਤੁਸੀਂ ਸਾਡੇ ਆਸ਼ਕੀ ਹੋ, ਕਿਉਂਕਿ ਤੁਸੀਂ ਪਿਆਰ ਕਰਦੇ ਹੋ ਐਫ ਐਮ ਰੇਨਬੋ ਨੂੰ, ਅਤੇ ਐਫ ਐਮ ਰੇਨਬੋ 'ਤੇ ਸੁਣ ਰਹੇ ਹੋ ਪ੍ਰੋਗਰਾਮ ਗੀਤ ਬਹਾਰ, ਅਤੇ ਸੋਹਣੇ ਸੋਹਣੇ ਗੀਤ ਗੀਤਾਂ ਦੇ ਨਾਲ ਨਾਲ ਗੱਲਾਂ ਵੀ ਚੱਲ ਰਹੀਆਂ ਹੈ, ਫਿਲਮਾਂ ਦੀਆਂ ਗੱਲਾਂ ਵੀ ਚੱਲ ਰਹੀਆਂ, ਅਤੇ ਫਿਲਮ ਦੇ ਵਿੱਚ ਕਿੰਨੀਆਂ ਸੋਹਣੀਆਂ ਆਵਾਜ਼ਾਂ, ਕਿੰਨੇ ਸੋਹਣੇ ਗੀਤ ਹੁੰਦੇ ਆ। ਜੇਕਰ ਗੱਲ ਅਸੀਂ ਸ਼ੁਰੂ ਕੀਤੀ ਸੀਗੀ 1995 ਤੋਂ ਲੈ ਕੇ ਅਤੇ 2022 ਦੇ ਲਗਭਗ, ਕਿੰਨੇ ਸੋਹਣੇ ਗੀਤ ਆਏ, ਕਿੰਨੇ ਸੋਫਟ ਸੋਫਟ ਜਿਹੜੇ ਗੀਤ ਹੈ ਅਸੀਂ ਸੁਣ ਕੇ ਹਟੇ ਹਾਂ। ਅਤੇ ਇੱਕ ਹੁਣ ਮੇਰੇ ਤੋਂ ਨਾ ਗੀਤ ਬੜਾ ਸੋਹਣਾ ਹੈ, ਮੈਨੂੰ ਪਤਾ ਹੈ ਤੁਹਾਨੂੰ ਪਸੰਦ ਜ਼ਰੂਰ ਆਵੇਗਾ, ਅਤੇ ਤੁਸੀਂ ਇੰਜੋਏ ਕਰਨਾ ਹੈ। ਇੰਜੋਏ ਤਾਂ ਤੁਸੀਂ ਕਰਦੇ ਹੋ ਕਿਉਂਕਿ ਐਫ ਐਮ ਦੇ ਉੱਤੇ ਆਰ ਜੇ ਰਣਜੀਤ ਤੁਹਾਨੂੰ ਦਿਲ ਲਾ ਕੇ ਜੋੜੀ ਬੈਠਾ ਹੈ। ਹੁਣ ਮੇਰੇ ਕੋਲ ਜਿਹੜਾ ਅਗਲਾ ਗੀਤ ਹੈ ਉਹ ਇੰਨਾ ਕੁ ਸੋਹਣਾ ਹੈ, ਤੁਸੀਂ ਕਹਿਣਾ ਕਿ ਕਿਆ ਬਾਤਾਂ ਨੇ, ਕਮਾਲ ਕਰ ਦਿੱਤੀ ਹੈ, ਕਿਉਂਕਿ ਅਸੀਂ ਸਾਰੇ ਹੈ ਜਿਹੜੇ ਦਿਲੋਂ ਜੁੜੇ ਹੋਏ ਹੈ, ਕਿਉਂਕਿ ਸਾਡਾ ਪਿਆਰ ਹੈ। ਫਿਲਮ ਹੈਗੀ ਹੈ ਫਿਰ ਵੀ ਦਿਲ ਹੈ ਹਿੰਦੁਸਤਾਨੀ, ਜਿਸ ਵਿੱਚ ਕੰਮ ਕੀਤਾ ਹੈ ਆਪਣੇ ਕਿਰਨ। ਚਲੋ ਮੇਰੇ ਤੋਂ ਤਾਂ ਨਹੀਂ ਉੱਦਾਂ ਦਾ ਬੋਲਿਆ ਜਾਣਾ, ਪਰ ਫਿਰ ਵੀ ਮੈਂ ਕੋਸ਼ਿਸ਼ ਕੀਤੀ ਹੈ, ਤੁਸੀਂ ਵੀ ਕਰਦੇ ਹੋਵੋਗੇ। ਫਿਰ ਵੀ ਦਿਲ ਹੈ ਹਿੰਦੁਸਤਾਨੀ ਮੂਵੀ 'ਚ ਕੰਮ ਕੀਤਾ ਹੋਇਆ ਹੈ ਸਾਡੇ ਸਾਰਿਆਂ ਦੇ ਕਿੰਗ ਖਾਨ ਸ਼ਾਹਰੁਖ ਖਾਨ, ਉਹਨਾਂ ਦੀ ਫਿਲਮ, ਅਤੇ ਉਸੇ ਫਿਲਮ ਦਾ ਜਿਹੜਾ ਗੀਤ ਹੈ ਉਹ ਸਾਰਿਆਂ ਦਾ ਪਸੰਦੀਦਾ ਗੀਤ ਹੈ, ਮੇਰਾ ਤਾਂ ਹਮੇਸ਼ਾ ਰਿਹਾ। ਅਤੇ ਇਸ ਗੀਤ ਨੂੰ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਐਫ ਐਮ ਰੇਨਬੋ।

ਬਿਲਕੁਲ ਦੋਸਤੋ, ਸਾਡੇ ਸਾਰਿਆਂ ਦਾ ਦੋਸਤ ਜਿਹੜਾ ਹਿੰਦੂ ਦਿਲ ਜਿਹੜਾ ਹੈ ਹਿੰਦੁਸਤਾਨੀ ਹੈ, ਅਤੇ ਸਾਡੇ ਦੋਸਤ ਵੀ ਜਿਹੜੇ ਹੈ ਦਿਲੋਂ ਸਾਡੇ ਨਾਲ ਪਿਆਰ ਕਰਦੇ ਹੈ, ਉਹ ਹੀ ਪੱਕੇ ਹਿੰਦੁਸਤਾਨੀ ਨੇ, ਕਿਉਂਕਿ FM ਰੇਨਬੋ ਨੂੰ ਪਿਆਰ ਕਰਦੇ ਹੈ। ਦੇਸ਼ ਨਾਲ ਪਿਆਰ ਹਮੇਸ਼ਾ ਰਹਿਣਾ ਚਾਹੀਦਾ। ਇਸ ਫਿਲਮ ਦੇ ਵਿੱਚ ਦੱਸਿਆ ਗਿਆ ਹੈ ਕਿੰਨੀ ਸੋਹਣੀ ਫਿਲਮ ਸੀ, ਕਿੰਨਾ ਵਿੱਚ ਕਮੇਡੀ ਵੀ ਸੀਗੀ, ਇਸ ਦੇ ਨਾਲ ਨਾਲ ਸੇਧ ਵੀ ਦਿੱਤੀ ਗਈ ਸੀ ਕਿਵੇਂ ਦੇਸ਼ ਦੇ ਨਾਲ ਆਪਾਂ ਹਮੇਸ਼ਾ ਜੁੜੇ ਰਹਿਣਾ ਹੈ, ਦੇਸ਼ ਨੂੰ ਪਿਆਰ ਕਰਨਾ ਹੈ ਅਤੇ ਦੇਸ਼ ਲਈ ਹਮੇਸ਼ਾ ਮਰ ਮਿਟਣ ਲਈ ਵੀ ਤਿਆਰ ਰਹਿਣਾ ਹੈ। ਹੁਣ ਇਸ ਗੀਤ ਦੇ ਵਿੱਚ ਦੇਖੋ ਕਿ ਕਿੰਨਾ ਸੋਹਣਾ ਆਵਾਜ਼ ਵੀ ਸੁਣ ਰਹੀ ਸੀ, ਮਿਊਜ਼ਿਕ ਵੀ ਸੁਣ ਰਿਹਾ ਸੀ, ਪਿੱਛੇ ਜਿਹੜਾ ਕੋਰਸ ਕੀਤਾ ਜਾ ਰਿਹਾ ਸੀ ਉਹ ਵੀ ਸੁਣਿਆ ਜਾ ਰਿਹਾ ਸੀ ਇਸ ਬੀਟ ਸੌਂਗ ਦੇ ਵਿੱਚ। ਅਤੇ ਜੇਕਰ ਅੱਜ ਦੇ ਦੌਰ ਵਿੱਚ ਜੇਕਰ ਗੱਲ ਕਰੀਏ ਇਹ ਬੀਟ ਸੌਂਗ ਜਿਹੜੇ ਅੱਜ ਕੱਲ੍ਹ ਬਣਦੇ ਆ ਉਹਨਾਂ ਦੇ ਵਿੱਚ ਜਿਹੜਾ ਇਲੈਕਟ੍ਰੋਨਿਕ ਮੀਡੀਆ ਦਾ ਜਿਹੜਾ ਦੌਰ ਦੇ ਹੋਣ ਕਰਕੇ ਇਲੈਕਟ੍ਰੋਨਿਕ ਮਿਊਜ਼ਿਕ ਵਿੱਚ ਜ਼ਿਆਦਾ ਆਪਾਂ ਨੂੰ ਸੁਣਨ ਨੂੰ ਮਿਲਦਾ ਹੈ, ਅਤੇ ਮਿਊਜ਼ਿਕ ਦਾ ਜਿਹੜਾ ਹੈ ਅਲੱਗ ਹੀ ਚੇਂਜ ਆ ਚੁੱਕਾ ਹੈ ਬੀਟ ਸੌਂਗਸ ਦੇ ਵਿੱਚ। ਪਹਿਲਾਂ ਹਿੰਦੀ ਫਿਲਮੀ ਸੌਂਗ ਜਿਹੜੇ ਹੁੰਦੇ ਸੀਗੇ ਬੀਟ ਸੌਂਗ, ਉਹ ਕਿੰਨੇ ਸੋਫਟ ਜਿਹੇ ਮਿਊਜ਼ਿਕ ਨਾਲ ਬੀਟ ਜਿਹੜੀ ਹੁੰਦੀ ਸੀਗੀ ਉਹਨਾਂ 'ਤੇ ਵੀ ਅਸੀਂ ਨੱਚਦੇ ਸੀ। ਪਹਿਲਾਂ ਬੀਟ ਥੋੜ੍ਹੀ ਢਿੱਲੀ ਵੱਜਦੀ ਸੀ ਪਰ ਜ਼ੋਰ ਨੱਚਣ ਦਾ ਜ਼ਿਆਦਾ ਲੱਗਦਾ ਸੀ, ਪਰ ਅੱਜ ਕੱਲ੍ਹ ਥੋੜ੍ਹੀਆਂ ਬੀਟਾਂ ਜ਼ਿਆਦਾ ਹਾਈ ਨੇ, ਨੱਚਣ ਨੂੰ ਤਾਂ ਨਹੀਂ ਆਪਾਂ ਕਹਿ ਲਈਏ ਜ਼ੋਰ ਜ਼ਿਆਦਾ ਨਹੀਂ ਅਸੀਂ ਲਾਉਂਦੇ, ਸਿਰਫ ਪੈਰ ਥਰਕਾ ਕੇ ਹੀ ਨੱਚ ਲੈਂਦੇ ਹਾਂ। ਅਤੇ ਨੱਚਣ ਲਈ ਤਿਆਰ ਹੋਵੋ ਕਿਉਂਕਿ ਅੱਗੇ ਜਿਹੜਾ ਗੀਤ ਹੈ ਕਪੂਰ ਐਂਡ ਸੰਸ ਮੂਵੀ ਤੋਂ ਹੈ, ਕਰ ਗਈ ਚੁੱਲ ਲੜਕੀ ਬਿਊਟੀਫੁੱਲ ਕਰ ਗਈ ਚੁੱਲ, ਅਤੇ ਬਾਦਸ਼ਾਹ ਨੇਹਾ ਕੱਕੜ ਦੀਆਂ ਆਵਾਜ਼ਾਂ ਦੇ ਵਿੱਚ ਹੈ, ਅਤੇ ਇਹਨਾਂ ਨੇ ਆਵਾਜ਼ਾਂ ਤਾਂ ਸੋਹਣੀਆਂ ਦਿੱਤੀਆਂ ਦਿੱਤੀਆਂ, ਨਾਲ ਮਿਊਜ਼ਿਕ ਵੀ ਜਿਹੜਾ ਹੈ ਸੁਣ ਕੇ ਤੁਸੀਂ ਨੱਚਣਾ ਜ਼ਰੂਰ ਹੈ।

0: ਚੁੱਲ।
1: ਦੋਸਤੋ ਵਾਕਈ ਤੁਸੀਂ ਚੁੱਲ ਹੋਏ ਪਏ ਆ ਐਫਐਮ ਰੇਮੋ ਦੇ ਉੱਤੇ ਸੁਣ ਰਹੇ ਹੋ ਪ੍ਰੋਗਰਾਮ ਗੀਤ ਬਹਾਰ। ਮੈਂ ਆਰਜੇ ਰਣਜੀਤ ਤੁਹਾਡਾ ਵਧੀਆ ਐਂਟਰਟੇਨ ਕਰ ਰਿਹਾ। ਘੜੀ ਦੀਆਂ ਸੂਈਆਂ ਕਹਿੰਦੀਆਂ ਨੇ ਕਿ 10:56 ਅਤੇ 18 ਸੈਕਿੰਡ ਹੋ ਚੁੱਕੇ ਆ ਐਫਐਮ ਦੀ ਘੜੀ ਦੇ ਉੱਤੇ, ਅਤੇ ਪ੍ਰੋਗਰਾਮ ਨੂੰ ਜਿਹੜਾ ਇੱਥੇ ਖਤਮ ਕਰਨ ਦਾ ਸਮਾਪਤ ਕਰਨ ਦਾ ਸਮਾਂ ਹੋ ਚੁੱਕਾ। ਪਰ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਜੁੜੇ ਰਹਿਣਾ ਹੈ, ਕਿਉਂਕਿ ਅਗਲਾ ਪ੍ਰੋਗਰਾਮ ਜਿਹੜਾ ਹੈ ਫੋਨ ਇਨ ਫਰਮਾਇਸ਼ ਹੀ ਪ੍ਰੋਗਰਾਮ ਹੈ, ਅਤੇ ਤੁਸੀਂ ਫੋਨ ਇਨ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਹੈ। ਰੋਜ਼ ਤੁਹਾਨੂੰ ਦੱਸਿਆ ਜਾਂਦਾ, ਪਰ ਫਿਰ ਵੀ ਅਸੀਂ ਰਿਮਾਇੰਡ ਕਰਾਉਣਾ ਹੈ ਕਿ ਤੁਸੀਂ ਡਾਇਲ ਕਰਨਾ ਹੈ ਜੇਕਰ ਪ੍ਰੋਗਰਾਮ ਦੇ ਵਿੱਚ ਪਹੁੰਚਣਾ ਹੈ, ਪੰਜਾਬੀ ਤੜਕਾ ਦੇ ਵਿੱਚ ਪੁੱਜਣਾ ਹੈ। ਉਸ ਲਈ ਕੀ ਕਰਨਾ ਹੈ, 0182-43-4274 ਡਾਇਲ ਕਰਨਾ ਹੈ, ਉਸ ਦੇ ਨਾਲ ਹੀ ਤੁਹਾਡੀ ਕਾਲ ਲੱਗ ਜਾਣੀ ਹੈ, ਉਸ ਦੇ ਨਾਲ ਹੀ ਤੁਸੀਂ ਆਪਣੀ ਫਰਮਾਇਸ਼ ਦੱਸਣੀ ਆ, ਉਸ ਦੇ ਨਾਲ ਹੀ ਗੱਲਾਂ ਬਾਤਾਂ ਹੋਣੀਆਂ, ਅਤੇ ਉਸ ਦੇ ਨਾਲ ਹੀ ਗੀਤ ਜਿਹੜਾ ਤੁਹਾਡਾ ਫਰਮਾਇਸ਼ੀ ਸਾਰਿਆਂ ਨੂੰ ਸੁਣਾਉਣਾ ਹੈ। ਅਤੇ ਅੱਜ ਸਾਂਝ ਪਾਵਾਂਗੇ ਕੁਝ ਅਲੱਗ ਜਿਹੇ ਵਿਸ਼ੇ ਦੇ ਉੱਤੇ, ਅਤੇ ਉਸ ਤੋਂ ਪਹਿਲਾਂ ਜਾਂਦੇ ਜਾਂਦੇ ਗੀਤ ਬਹਾਰ ਪ੍ਰੋਗਰਾਮ ਦਾ ਇੱਕ ਆਖਰੀ ਗੀਤ ਸੁਣੋ, ਅਤੇ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ।

ਲਓ ਜੀ ਦੋਸਤੋ ਜੁੜ ਚੁੱਕੇ ਹੁਣ ਤੁਸੀਂ ਪੰਜਾਬੀ ਤੜਕਾ ਦੇ ਨਾਲ ਪ੍ਰੋਗਰਾਮ ਦੇ ਨਾਲ ਅੱਜ ਰਣਜੀਤ ਦੇ ਨਾਲ ਤੇ ਐਫ ਐਮ ਰੇਨਬੋ ਜਿਹੜਾ ਏ ਉਹ ਵਿੱਚ ਵਿਚੋਲਾ ਬਣਿਆ ਹੋਇਆ ਏ ਉਹ ਵਿਚੋਲਾ ਨਹੀਂ ਉਹਦੇ ਥਰੂ ਹੀ ਤਾਂ ਜੁੜੇ ਹੋਏ ਆ ਕਿਉਂਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਫੋਨ ਇਨ ਪ੍ਰੋਗਰਾਮ 'ਚ ਹਿੱਸਾ ਲੈਂਦੇ ਹੋ ਕਾਲ ਕਰਕੇ ਅਤੇ ਗੱਲਾਂ ਬਾਤਾਂ ਤਾਂ ਚੱਲਦੀਆਂ ਏ ਫਰਮਾਇਸ਼ੀ ਗੀਤ ਵੀ ਚੱਲਦੇ ਆ ਅਤੇ ਅੱਜ ਗੱਲਬਾਤ ਕਰਾਂਗੇ ਅਸੀਂ ਗਰਮੀਆਂ 'ਚ ਛੁੱਟੀਆਂ ਦਾ ਨਜ਼ਾਰਾ ਕਿਵੇਂ ਲਿਆ ਜਾਂਦਾ ਸੀ ਅਤੇ ਕਿਵੇਂ ਲੈਂਦੇ ਨੇ ਸਾਡੇ ਦੋਸਤ ਅਤੇ ਦੇਖਦੇ ਹਾਂ ਅੱਜ ਕਿਹੜੇ ਦੋਸਤ ਸਾਡੇ ਜਿਹੜੇ ਸਭ ਤੋਂ ਪਹਿਲੇ ਜੁੜ ਚੁੱਕੇ ਨੇ ਹੈਲੋ ਜੀ ਵੈਰੀ ਗੁੱਡ ਮੋਰਨਿੰਗ ਜੀ ਕੌਣ ਦੋਸਤ ਗੱਲ ਕਰ ਰਹੇ ਨੇ ਮੈਨੂੰ ਆਵਾਜ਼ ਤੁਹਾਡੀ ਘੱਟ ਆ ਰਹੀ ਹੈ ਥੋੜਾ ਲਾਊਡ ਬੋਲੋਗੇ ਉੱਚਾ ਬੋਲੋਗੇ ਜੀ ਵਾਹ ਜੀ ਵਾਹ ਕੁਲਦੀਪ ਜੀ ਲੁਧਿਆਣੇ ਵਾਲਿਆਂ ਦਾ ਕੀ ਹਾਲ ਚਾਲ ਹੈ ਬਹੁਤ ਵਧੀਆ ਤੇ ਅੱਜ ਗੀਤ ਕਿਹੜਾ ਸੁਣੋਗੇ ਬਿਲਕੁਲ ਸੁਣਾਵਾਂਗੇ ਚਲੋ ਮੈਨੂੰ ਇਹ ਦੱਸੋ ਕਿ ਸਕੂਲ ਗਏ ਹੋ ਵਾਹ ਜੀ ਵਾਹ ਪੰਜ ਜਮਾਤਾਂ ਪੜ੍ਹੀਆਂ ਨੇ ਤੇ ਮੈਨੂੰ ਇਹ ਦੱਸੋ ਜਦੋਂ ਗਰਮੀ ਦੀਆਂ ਛੁੱਟੀਆਂ ਆਉਂਦੀਆਂ ਸੀਗੀਆਂ ਤੇ ਕਿੰਨਾ ਕੁ ਚਾਅ ਰਹਿੰਦਾ ਸੀ ਛੁੱਟੀਆਂ ਦਾ ਅੱਛਾ ਤੇ ਕੋਈ ਇਹੋ ਜਿਹੀ ਯਾਦ ਛੁੱਟੀਆਂ ਦੇ ਕਿਤੇ ਗਏ ਹੋ ਨਾਨਕਿਆਂ ਦੇ ਗਏ ਹੋ ਘੁੰਮਣ ਗਏ ਹੋ ਤੇ ਉੱਥੇ ਤੁਹਾਨੂੰ ਕੁਝ ਲੱਗੇ ਕਿ ਹਾਂ ਵੀ ਉਹ ਯਾਦ ਚੇਤੇ 'ਚ ਵਸੀ ਹੋਈ ਹੈ ਸਾਂਝੀ ਕਰ ਦਿਓ ਅੱਛਾ ਮੈਨੂੰ ਲੱਗਦਾ ਤੁਸੀਂ ਥੋੜਾ ਜਿਹਾ ਜਜ਼ਬਾਤੀ ਹੋ ਗਏ ਹੋ ਹਾਂਜੀ ਮੈਂ ਕਿਹਾ ਜੀ ਥੋੜੇ ਜਜ਼ਬਾਤੀ ਹੋ ਗਏ ਲੱਗਦਾ ਤੁਸੀਂ ਤੁਸੀਂ ਜਵਾਬ ਤਾਂ ਦਿੱਤਾ ਨੀ ਮੈਂ

ਖਰੇ ਤੁਸੀਂ ਗੱਚ ਭਰ ਲਿਆ ਅੱਛਾ ਤੇ ਨਾਨਕੇ ਜਾ ਕੇ ਕੀ ਕਰਦੇ ਸੀ ਕਿਵੇਂ ਬਤੀਤ ਕਰਦੇ ਸੀ ਛੁੱਟੀਆਂ ਨੂੰ ਅੱਛਾ ਠੀਕ ਹੈ ਜੀ ਬਿਲਕੁਲ ਨਾਨਕੇ ਤਾਂ ਹਮੇਸ਼ਾ ਚੰਗੇ ਹੁੰਦੇ ਆ ਕਿਉਂਕਿ ਨਾਨਕਿਆਂ ਦੇ ਜਾ ਕੇ ਇੱਕ ਨਾ ਅਲੱਗ ਹੀ ਖੁਸ਼ੀ ਹੁੰਦੀ ਸੀ ਖੁੱਲ੍ਹਾਪਣ ਹੁੰਦਾ ਸੀਗਾ ਹਨਾ ਬਿਲਕੁਲ ਜੀ ਬਿਲਕੁਲ ਕਮਾਲ ਕਰ ਦਿੱਤੀ ਕੁਲਦੀਪ ਜੀ ਤੇ ਹੁਣ ਤੁਹਾਡੀ ਜਿੱਦਾਂ ਦਾ ਤੁਹਾਡਾ ਨੇਮ ਹੈ ਨਾਮ ਹੈ ਉਹਨਾਂ ਦੀ ਆਵਾਜ਼ ਦੇ ਵਿੱਚ ਕੁਲਦੀਪ ਮਾਨਖੋਰਾਂ ਦੀ ਆਵਾਜ਼ ਨਾਲ ਜੈਜੀ ਵੀ ਹੋਰਾਂ ਨੇ ਵੀ ਆਵਾਜ਼ ਦਿੱਤੀ ਹੈ ਉਹ ਗੀਤ ਸੁਣਾਵਾਂਗੇ ਸੁੱਚਾ ਬਹੁਤ ਬਹੁਤ ਧੰਨਵਾਦ ਤੁਸੀਂ ਸ਼ੁਕਰੀਆ ਜੀ ਤੁਹਾਡਾ ਵੀ ਤੇ ਦੋਸਤੋ ਤੁਸੀਂ ਪਿੱਛੇ ਨਾ ਹਟਿਓ ਹੁਣ ਤੁਸੀਂ ਵੀ ਫਟਾਫਟ ਪਹੁੰਚੋ ਕਿਉਂਕਿ ਇਹ ਤਾਂ ਲੱਕੀ ਕਾਲਰ ਬਣ ਗਿਆ 0181 2342 174 ਡਾਇਲ ਕਰਕੇ ਪ੍ਰੋਗਰਾਮ 'ਚ ਪਹੁੰਚ ਕੇ ਅਤੇ ਪਹਿਲਾ ਗੀਤ ਜਿਹੜਾ ਇਹਨਾਂ ਦੇ ਫਰਮਾਇਸ਼ੀ ਗੀਤ ਹੈ ਕੁਲਦੀਪ ਮਾਨਕ ਅਤੇ ਜੈਜੀ ਵੀ ਦੀ ਆਵਾਜ਼ਾਂ ਦੇ ਵਿੱਚ ਸੁੱਚਾ ਅਸੀਂ ਸੁਣਾਉਂਦੇ ਹਾਂ ਅਤੇ ਜਿੰਨਾ ਚਿਰ ਇਹ ਗੀਤ ਚੱਲਦਾ ਹੈ ਤੁਸੀਂ ਫਟਾਫਟ ਪੁੱਜੋ FM ਦੇ ਵਿਹੜੇ ਪੰਜਾਬੀ ਤੜਕਾ 'ਚ ਪ੍ਰੋਗਰਾਮ 'ਚ ਹਾਜ਼ਰੀ ਲਵਾ ਲਓ

0: ਤੁਹਾਡੇ ਨਾਲ ਅਗਲੇ ਇੱਕ ਦੋਸਤ ਜੁੜ ਚੁੱਕੇ ਆ, ਗੱਲ ਕਰਦੇ ਆ। ਕੌਣ ਨੇ? ਹੈਲੋ ਜੀ।
1: ਹਾਂਜੀ ਸਰ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਦਾ ਗੱਲ ਕਰ ਰਹੇ ਨੇ?
1: ਰੰਗੀਲਾ ਹੂੰ ਮੈਂ ਦਿਲ ਕਾ, ਪੀਸ਼ ਗੁਲਿਆਨੀ ਹੈ ਮੇਰਾ ਨਾਮ।
0: ਵਾਹ,
1: ਪੰਜਾਬੀ ਤੜਕਾ ਪ੍ਰੋਗਰਾਮ ਹੈ, ਫੋਨ ਲਗਾਉਣਾ ਹੈ ਮੇਰਾ ਕੰਮ।
0: ਵਾਹ ਜੀ ਵਾਹ। ਸਤੀਸ਼ ਜੀ, ਮੈਂ ਦੇਖਿਆ ਕਿ ਤੁਸੀਂ ਤਕਰੀਬਨ ਹਾਜ਼ਰੀ ਜਿਹੜੀ ਹੈ ਨਾ, ਰੂਟੀਨ ਦੇ ਤੌਰ ਤੇ ਲਵਾ ਹੀ ਲੈਂਦੇ ਆ। ਮਿਹਨਤ ਕਰਦੇ, ਸਾਡਾ ਨੀ ਅੱਜ ਤੱਕ ਫੋਨ ਲੱਗਾ ਕਦੀ ਐਫ ਐਮ ਤੇ। ਹਾਂਜੀ,
1: ਲਹਿਰੋ ਸੇ ਡਰ ਕਰ ਕਭੀ ਨੌਕਾ ਪਾਰ ਨਹੀਂ ਹੋਤੀ, ਹਿੰਮਤ ਕਰਨੇ ਵਾਲੋ ਕੀ ਕਭੀ ਹਾਰ ਨਹੀਂ ਹੋਤੀ।
0: ਵਾਹ ਜੀ ਵਾਹ। ਪਰ ਸਾਡੇ ਹੋਰ ਵੀ ਦੋਸਤ ਹਿੰਮਤ ਬਹੁਤ ਕਰਦੇ ਆ, ਉਹਨਾਂ ਦੀ ਜਿਹੜੀ।
1: ਇੱਕ ਮਿੰਟ ਸੁਣੋ
0: ਜੀ,
1: ਕਹਿੰਦੇ ਜੋ ਸੱਚੇ ਦਿਲ ਸੇ ਮਿਲਾਤੇ ਹੈ 42174 ਨੰਬਰ, ਉਨਕੀ ਮਿਹਨਤ ਤੋਂ ਕਭੀ ਬੇਕਾਰ ਨਹੀਂ ਹੋਤੀ।
0: ਵਾਹ ਜੀ ਵਾਹ। ਮੈਂ ਦੇਖਿਆ ਕਿ ਤੁਸੀਂ ਗੱਲ ਨੂੰ ਥੱਲੇ ਨਹੀਂ ਪੈਣ ਦੇਣਾ। ਅੱਛਾ, ਇਹ ਦੱਸੋ ਸਤੀਸ਼ ਜੀ, ਪੜ੍ਹੇ ਕਿੰਨਾ ਹੂੰ?
1: ਮੈਂ ਬਹੁਤ ਪੜ੍ਹਿਆ ਜੀ, ਐਵੇਂ ਪਾਸ ਆ ਜੀ।
0: ਵਾਹ ਜੀ ਵਾਹ, ਐਵੇਂ ਨੀ, ਐਵੇਂ ਪਾਸ ਹੋ ਤੇ ਸਕੂਲ ਦੀਆਂ ਮੈਨੂੰ ਦੱਸੋ, ਜਿੱਦਾਂ ਆਪਾਂ ਗਰਮੀਆਂ ਦੇ ਵਿੱਚ ਛੁੱਟੀਆਂ ਹੁੰਦੀਆਂ ਸੀਗੀਆਂ, ਸਕੂਲੇ ਛੁੱਟੀਆਂ ਪੈਣ ਦਾ ਇੰਤਜ਼ਾਰ ਹੁੰਦਾ ਸੀ, ਤੇ ਛੁੱਟੀਆਂ ਨੂੰ ਇੰਜੋਏ ਕਿੱਦਾਂ ਕਰਦੇ ਸੀ?
1: ਮੈਂ ਇੰਤਜ਼ਾਰ ਸੀ ਜੀ, ਤੇ ਮੈਂ ਨਾਨਕਿਆਂ ਦੇ, ਹੀ ਰਹਿ ਗਿਆ ਜੀ, ਵਾਪਸ ਹੀ ਨੀ ਗਿਆ ਘਰ ਆਪਣੇ।
0: ਅੱਛਾ, ਇਹ ਕਿਹੜੀ ਜਮਾਤ ਦੀ ਗੱਲ ਕਰਦੇ ਹੋ?
1: ਮੈਂ ਜੀ ਇੱਥੇ ਆ ਗਿਆ ਸੀ ਕੋਈ 9ਵੀਂ ਤੋਂ ਬਾਅਦ।
0: ਅੱਛਾ ਜੀ,
1: ਸਾਡਾ ਅੰਬਾਲੇ ਬਰਥ ਹੈ।
0: ਓਕੇ,
1: ਅੰਬਾਲਾ ਪੜਿਆ ਮੈਂ, ਤੇ ਮੈਂ ਇੱਥੇ ਆਉਂਦਾ ਹੁੰਦਾ ਸੀ। ਮੈਨੂੰ ਬਹੁਤ, ਮਤਲਬ ਜੋ ਉੱਥੇ ਮੇਰੀ ਮੰਮੀ ਨੇ ਕਹਿਣਾ ਵੀ ਜੇ ਉਦੋਂ ਪੈਸੇਂਜਰ ਗੱਡੀ ਚੱਲਦੀ ਸੀ ਜੀ, ਟਿਕਟ ਹੁੰਦੀ ਸੀ 15 ਰੁਪਏ ਕੇ 12 ਰੁਪਏ।
0: ਅੱਛਾ ਜੀ,
1: ਉਹ ਕਹਿੰਦੇ ਸੀ 20 ਸਟੇਸ਼ਨ ਗਿਲਣੇ, ਜਦੋਂ 20ਵਾਂ ਸਟੇਸ਼ਨ ਆਏਗਾ ਤਾਂ ਉਤਰ ਜਾਈ।
0: ਵਾਹ ਜੀ ਵਾਹ। ਤੇ ਜੇ ਕਿਤੇ ਤੁਸੀਂ 19ਵੇਂ ਤੇ ਜਾਂ 21ਵੇਂ ਤੇ ਉਤਰ ਜਾਂਦੇ ਤੇ ਫਿਰ ਨਾਨਕੇ ਕਿਤੇ ਹੋਰ ਬਣ ਜਾਣੇ ਸੀ?
1: ਨਾ, ਮੈਂ ਲਿਖ ਲੈਂਦਾ ਸੀ ਜੀ ਨਾਲ ਨਾਲ।
0: ਅੱਛਾ ਜੀ,
1: ਮੈਂ ਏਦਾਂ ਸੀ ਨਾ, ਮੈਨੂੰ ਆਦਤ ਸੀਗੀ ਕਿ ਸਕੂਲ ਦਾ ਕੰਮ ਫਟਾਫਟ, ਜਿੱਦਾਂ ਨਾ ਛੁੱਟੀਆਂ ਹੋਈਆਂ ਵੀ ਪਹਿਲੇ ਕਰਕੇ ਬਾਅਦ ਮੌਜ ਕਰਾਂਗੇ।
0: ਵਾਹ ਵਾਹ ਵਾਹ, ਕੀ ਬਾਤ ਹੈ।
1: ਬੰਦੇ ਕਹਿੰਦੇ ਨੇ ਜੀ ਬਾਅਦ ਕਰਾਂਗੇ, ਤੇ ਫਿਰ ਬਾਅਦ ਸਕੂਲ ਨਹੀਂ ਜਾਂਦੇ, ਛੁੱਟੀਆਂ ਮਨਾ ਲੈਂਦੇ, ਕਹਿੰਦੇ ਅਸੀਂ ਕੰਮ ਨਹੀਂ ਕੀਤਾ। ਮੇਰੀ ਆਦਤ ਸੀ ਮੈਂ ਫਟਾਫਟ ਕੰਮ ਹਰ ਵਕਤ ਤੋਂ ਪਹਿਲਾਂ ਕਰਦਾ।
0: ਵਾਹ ਜੀ ਵਾਹ, ਇਹ ਤਾਂ ਬਹੁਤ ਸੋਹਣੀ ਆਦਤ ਹੈ, ਨਾਨਕਿਆਂ ਨੇ ਵੀ ਪਾਈ ਹੈ ਤੇ ਦਾਦਕੇ।
1: ਸਕੂਲ ਦੇ ਵਿੱਚ ਨਾ ਜਦੋਂ ਆਪਣੇ ਬਹਿਣਾ ਟ੍ਰੇਨ ਚ,
0: ਹਾਂਜੀ,
1: ਤੇ ਮੈਂ ਉੱਥੇ ਆਪਣੀ ਕਾਪੀਆਂ ਖੋਲ ਕੇ ਕੰਮ ਕਰਨਾ ਸ਼ੁਰੂ ਕਰ ਦੇਣਾ, ਲੋਕੀ ਹੱਸਦੇ ਹੀ ਕਹਿੰਦੇ ਬੱਚਾ ਦੇਖੋ ਸਕੂਲ ਦਾ ਕੰਮ ਕਰ ਰਿਹਾ।
0: ਵਾਹ ਜੀ ਵਾਹ ਵਾਹ ਜੀ।
1: ਨਾਲ ਮੈਂ ਸਟੇਸ਼ਨ ਗਿੰਦੇ ਜਾਣਾ, ਜਦੋਂ 20ਵਾਂ ਸਟੇਸ਼ਨ ਆਉਣਾ ਮੈਂ ਉਤਰ ਜਾਣਾ। ਮੈਂ ਹਾਲੇ ਵੀ ਯਾਦ ਹੈ ਅੰਬਾਲਾ ਤੋਂ ਲੈ ਕੇ ਜਲੰਧਰ ਤੱਕ 20 ਸਟੇਸ਼ਨ ਆਉਂਦੇ ਆ।
0: ਕਦੀ ਇੰਜ ਵੀ ਹੋਏ ਤੇ ਕੰਮ ਕਰਦੇ ਕਰਦੇ 22ਵੇਂ ਸਟੇਸ਼ਨ ਤੇ ਪਹੁੰਚ ਗਏ?
1: ਗੱਡੀ ਪ੍ਰੋਸੀਜਰ ਹੁੰਦੀ ਸੀ ਉਹ 15-15 ਮਿੰਟ, ਅੱਧਾ ਘੰਟਾ ਵੈਸੇ ਕਰੀ ਜਾਂਦੀ, 12 ਰੁਪਏ ਜ਼ੋਰ ਕੀ ਲਿਆ ਕੇ ਸਾਡੇ।
0: ਕੀ ਬਾਤਾਂ ਨੇ, ਬੜਾ ਸੋਹਣਾ ਤੁਸੀਂ ਆਪਣਾ ਤਜਰਬਾ ਜਿਹੜਾ ਇਹ ਬਚਪਨ ਦਾ ਸਾਂਝਾ ਕੀਤਾ ਹੈ। ਛੁੱਟੀਆਂ ਨੂੰ ਕਿਵੇਂ
1: ਰਹਿ ਗਿਆ ਜੀ? ਜਲੰਧਰ ਹੀ ਰਹਿ ਗਿਆ, ਵਾਪਸ ਨਹੀਂ ਗਿਆ ਮੇਰਾ, ਚਲੋ ਲੱਗ ਗਿਆ ਸ਼ਹਿਰ ਵਧੀਆ ਸੀ।
0: ਬਿਲਕੁਲ ਬਿਲਕੁਲ, ਜਲੰਧਰ ਬਹੁਤ ਸੋਹਣਾ, ਪੰਜਾਬ ਬਹੁਤ ਸੋਹਣਾ, ਦੇਸ਼ ਬੜਾ ਸੋਹਣਾ ਹੈ, ਤੇ ਸਭ ਤੋਂ ਸੋਹਣਾ ਬੰਦਾ ਆਪ ਹੁੰਦਾ ਹੈ।
1: ਔਰ ਸਾਨੂੰ ਚਾਹੀਦਾ ਵੀ ਸੋਹਣਾ ਰੱਖਣਾ ਜੀ। ਕੁਝ ਲੋਕ ਕਹਿਣਾ ਨਹੀਂ ਮੰਨਦੇ, ਸੜਕਾਂ ਤੇ ਜਾਂਦੇ ਹੀ ਕੋਈ ਪੇਪਰ ਕਾਗਜ਼ ਗੱਡੀ ਚੋਂ ਕੋਈ ਖਾ ਕੇ ਖਾਲੀ ਬੋਤਲ ਸੁੱਟ ਦਿੰਦੇ ਆ। ਇਹ ਰਿਕੁਐਸਟ ਹੈ ਕਿ ਇੱਦਾਂ ਦਾ ਕੰਮ ਨਾ ਕਰੋ, ਸਾਡਾ ਦੇਸ਼ ਹੈ, ਇਨਸਾਫ਼ ਰੱਖੋ।
0: ਬਿਲਕੁਲ ਜੀ ਬਿਲਕੁਲ, ਆਪਣਾ ਸ਼ਹਿਰ ਮਹੱਲਾ
1: ਵੀ ਅੱਛੀ ਗੱਲ ਨਹੀਂ ਹੈ, ਪਾਨ ਖਾ ਕੇ ਥੁੱਕਦੇ ਗਈ ਹੈ ਵੀ ਅੱਛੀ ਗੱਲ ਨਹੀਂ ਹੈ।
0: ਬਿਲਕੁਲ ਜੀ ਬਿਲਕੁਲ, ਸਾਫ਼ ਸਫਾਈ ਨੂੰ ਜੇਕਰ ਅਸੀਂ ਆਪ ਹੀ ਸ਼ੁਰੂ ਕਰਾਂਗੇ ਤਾਂ ਹੀ ਵਧੀਆ ਹੋਏਗਾ। ਤੇ
1: ਗਰਮੀ ਆ ਗਿਆ ਜੀ, ਆਪਣੇ ਕੋਠੇ ਥੋੜੇ 2-4 ਕੁਜੇ ਪਾਣੀ ਦੇ ਭਰ ਕੇ ਰੱਖੋ, ਨਾਲ ਜਾਨਵਰਾਂ ਨੂੰ ਥੋੜਾ ਪਾਓ, ਆਪਣਾ ਚੋਗਾ ਪਾਓ, ਪਰਮਾਤਮਾ ਦੇਖੋ ਬਹੁਤ ਖੁਸ਼ ਹੁੰਦਾ ਜੀ ਇੱਦਾਂ।
0: ਠੀਕ ਹੈ ਜੀ, ਸ਼ੁਕਰੀਆ ਤੁਹਾਡਾ। ਤੇ ਅੱਜ ਗੀਤ ਕਿਹੜਾ ਸੁਣੋਗੇ?
1: ਗੀਤ ਲਾ ਦੋ ਜੀ, ਤੁਸੀਂ ਕਹਿੰਦਾ ਜੀ ਫੋਨ ਨਹੀਂ ਲੱਗਦਾ, ਤੁਸੀਂ ਲਗਾਓ ਕਦੀ ਫੋਨ, ਮੈਂ ਸੁਣਾਂਗਾ।
0: ਬਿਲਕੁਲ ਲਾਵਾਂਗੇ ਜੀ ਸਤੀਸ਼ ਜੀ। ਤੇ ਗੀਤ ਅੱਜ ਦੱਸ ਦਿਓ ਕਿਹੜਾ ਸੁਣੋਗੇ?
1: ਗੀਤ ਲਾ ਦਿਓ ਜੀ, ਮੇਰੀ ਰੁੱਸੇ ਨੇ ਝਾਂਜਰਾਂ ਵਾਲੀ, ਗੁਰਦਾਸ ਮਾਨ ਦਾ।
0: ਠੀਕ ਹੈ ਜੀ, ਸ਼ੁਕਰੀਆ ਬਹੁਤ ਬਹੁਤ,
1: ਸ਼ੁਕਰੀਆ ਜੀ, ਸ਼ੁਕਰੀਆ।
0: ਤੇ ਦੋਸਤੋ, ਤੁਸੀਂ ਵੀ ਜਿਹੜਾ ਇਹ ਫਟਾਫਟ ਪਹੁੰਚੋ 081-2342-174 ਡਾਇਲ ਕਰਕੇ ਐਫ ਐਮ ਦੇ ਵਿਹੜੇ ਵਿੱਚ, ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ ਫੋਨ ਇਨ ਫਰਮਾਇਸ਼ੀ ਪ੍ਰੋਗਰਾਮ ਦੇ ਵਿੱਚ ਫਰਮਾਇਸ਼ ਪੂਰੀ ਕਰਾਉਣੀ ਹੈ। ਤੇ ਇਹਨਾਂ ਨੇ ਕਿਹਾ ਸੀਗਾ ਰੁੱਸੇ ਨਾ ਝਾਂਜਰਾਂ ਵਾਲੀ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ, ਤੁਸੀਂ ਨਾ ਕਿਤੇ ਰੁੱਸ ਜਿਓ, ਤੁਹਾਡੇ ਨਾਲ ਨਾ ਕੋਈ ਰੁੱਸ ਜੇ, ਫਟਾਫਟ ਡਾਇਲ ਕਰ ਲਓ ਇਸ ਨੰਬਰ ਨੂੰ ਤੇ ਪੁੱਜੋ ਪੰਜਾਬੀ ਤੜਕਾ 'ਚ।

0: दोस्तों प्रोग्राम पंजाबी तड़का दे विच अगले दोस्त जुड़ चुके ने, गल करदे आ कौन ने। हेलो जी।
1: हेलो सर जी, सत श्री अकाल जी।
0: सत श्री अकाल, कौन दोस्त ने?
1: सर जी सन्नी भगत बोल रहे हैं जी, भारत कैंप जलंधर तो।
0: वाह जी वाह। सन्नी जी सेहता घर परिवार ठीक ठाक ने?
1: बहुत वधिया सर जी।
0: वाह जी, पहले मैनू ए दस दियो कि गीत केड़ा सुनना है, फिर असी गल करदे आ अगली।
1: जी सर जी, ती सरपंच सुन दो, कोई भी गीत सुना दियो, ए मेरे आ मास्टर जी दी फरमाइश आ जी।
0: अच्छा जी, सरपंच फिल्म दा किन्हां दी आवाज़ दे विच?
1: मोहम्मद सदीक दी आवाज़ सुना दी।
0: मैं जरूर कोशिश करांगा, पर मेरे तो एक मोहम्मद सदीक ते रणजीत कौर दी आवाज़ दे विच बड़ा सोहणा गीत पिया है, मित्रां दी खंघ विच खंघ नहीं।
1: हाँ जी सर जी, कोई नहीं सुना दे।
0: बिल्कुल सुनावांगे। ते ये दसो सन्नी जी कि स्कूल गए हो?
1: नहीं सर जी, पढ़े नहीं हैगे सर जी।
0: अच्छा, पढ़े नहीं तुसी, क्यों, वजह की रही ना पढ़न दी?
1: ਸੋਸ਼ਲ
0: ਮੀਡੀਆ ਦੇ ਉੱਤੇ ਕਾਫੀ ਆਪਾਂ ਨਿਊਜ਼ ਚੈਨਲ ਤੇ ਵੀ ਦੇਖ ਰਿਹਾ ਕਿ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ ਇੱਕ ਮਾਤਾ ਜੀ ਨੇ। ਜੇਕਰ ਕਹਿ ਲਈਏ ਕਿ ਸਕੂਲ ਦਾ ਆਨੰਦ, ਚਲੋ ਸਕੂਲ ਤੁਸੀਂ ਜਾਣ ਤੋਂ ਝਿਜਕੋਗੇ, ਪਰ ਘਰੇ ਬਹਿ ਕੇ ਵੀ ਤਿਆਰੀ ਕਰ ਸਕਦੇ ਆ ਆਪਾਂ ਨਾ।
1: ਹਾਂਜੀ ਹਾਂਜੀ ਸਰ ਜੀ, ਜ਼ਰੂਰ ਕਰਾਂਗੇ ਜੀ, ਆਪਣੇ ਬੇਟੇ ਕੋਲ ਪੜਾਂਗਾ ਜੀ।
0: ਵਾਹ ਜੀ ਵਾਹ। ਤੇ ਅੱਜ ਫਿਰ ਹੁਣ FM ਦੇ ਬੇੜੇ ਵਿੱਚ ਕਾਲ ਤਾਂ ਲੱਗ ਗਈ ਹੈ, ਗੀਤ ਵੀ ਤੁਹਾਡਾ ਫਰਮਾਇਸ਼ੀ ਸੁਣਾਵਾਂਗੇ ਤੁਹਾਨੂੰ, ਤੇ ਬਹੁਤ ਬਹੁਤ ਸ਼ੁਕਰੀਆ ਸਨੀ ਜੀ।
1: ਸ਼ੁਕਰੀਆ ਸਰ ਜੀ।
0: ਤੇ ਦੋਸਤੋ, ਵਾਕਈ ਜਿਹੜੀ ਪੜ੍ਹਨ ਦੀ ਆ ਨਾ, ਉਹ ਉਮਰ ਨਹੀਂ ਹੁੰਦੀ ਕਦੀ ਵੀ, ਕਦੀ ਇਹ ਨਹੀਂ ਸੋਚਣਾ ਕਿ ਹਾਂ ਵੀ ਮੈਨੂੰ, ਚਲੋ ਠੀਕ ਹੈ ਹਾਲਾਤ ਹੁੰਦੇ ਆ, ਬੰਦਾ ਨਹੀਂ ਪੜ੍ਹਦਾ ਉਸ ਸਮੇਂ, ਕਈ ਵਾਰੀ ਘਰ ਦੀਆਂ ਮੁਸ਼ਕਲਾਂ ਹੁੰਦੀਆਂ, ਇਕਨੋਮੀਕਲ ਤੌਰ 'ਤੇ ਬੰਦਾ ਜਿਹੜਾ ਹੁੰਦਾ ਹੈ ਉਹ ਨਹੀਂ ਆਪਣਾ ਉਹ ਐਫਰਟ ਇਕਨੋਮੀਕਲ ਤੌਰ 'ਤੇ ਲਗਾ ਸਕਦਾ, ਜਿਸ ਕਰਕੇ ਉਹ ਪੜ੍ਹ ਸਕਦਾ। ਪਰ ਜੇਕਰ ਕਹਿ ਲਈਏ ਅੱਜ ਦੇ ਦੌਰ ਵਿੱਚ ਇੰਨੇ ਚਾਂਸ ਹੈ, ਤੁਸੀਂ ਮਿਹਨਤ ਕਰੋ, ਮਿਹਨਤ ਕਰਕੇ ਜਿਹੜੇ ਆ ਪੇਪਰ ਦੇ ਸਕਦੇ ਹੋ, ਦਸਵੀਂ ਦੇ, ਬਾਰ੍ਹਵੀਂ ਦੇ, ਗ੍ਰੈਜੂਏਸ਼ਨ ਦੇ। ਮੈਂ ਤਾਂ ਕਹਿੰਦਾ ਕਿ ਇੱਕ ਬਜ਼ੁਰਗ, ਮੈਨੂੰ ਲੱਗਦਾ ਉਹ ਗਵਰਨਮੈਂਟ ਜੋਬ ਤੋਂ ਰਿਟਾਇਰਡ ਸੀਗੇ, ਅਤੇ ਉਹਨਾਂ ਨੇ ਜਿਹੜਾ ਹੈ ਨੀਟ ਦੀ ਪ੍ਰੀਖਿਆ ਲਈ ਅਪਲਾਈ ਕੀਤਾ। ਕਹਿੰਦੇ ਕਿ ਮੈਂ ਚਾਹੁੰਦਾ ਕਿ ਮੇਰਾ ਜਿਹੜਾ ਹੈ ਉਹ MBBS ਦਾ ਟੈਕਸਟ ਕਲੀਅਰ ਹੋਵੇ, ਮੈਂ ਡਾਕਟਰ ਬਣ ਜਾਵਾਂ। ਚਲੋ ਇਹ ਜਿਹੜੀਆਂ ਗੱਲਾਂ ਹੈ, ਜ਼ਰੂਰੀ ਹੈ ਕਿ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਮੰਨਣੀ। ਪਰ ਇੱਕ ਪਿੱਛੇ ਜੇ ਵੀ ਇੱਕ ਆਈ ਸੀ ਕਿ ਦਾਦੀ ਅਤੇ ਪੋਤੀ ਨੇ ਇਕੱਠਿਆਂ ਨੇ ਪੇਪਰ ਦਿੱਤਾ ਦਸਵੀਂ ਦਾ, ਅਤੇ ਦੋਵੇਂ ਪਾਸ ਹੋ ਗਈਆਂ, ਅਤੇ ਦਾਦੀ ਜੀ ਦੇ ਵੀ ਜਿਹੜੇ ਨੰਬਰ ਹੈ ਘੱਟੋ ਘੱਟ ਨਹੀਂ ਤਾਂ ਉਹ 70% ਨੰਬਰ ਆਏ ਸੀਗੇ, ਅਤੇ ਉਮਰ ਦਾਦੀ ਦੀ 80% ਸੀ। ਅਤੇ ਅਸੀਂ ਇਸ ਗੱਲ ਨੂੰ ਕਦੀ ਨਹੀਂ ਹਾਰ ਦੇ ਤੌਰ 'ਤੇ ਮੰਨਣਾ ਕਿ ਹਾਂ ਵੀ ਜਿਹੜੀ ਹੈ ਉਹ ਜ਼ਿੰਦਗੀ ਜਿਹੜੀ ਹੈ ਲੰਘ ਗਈ ਹੈ, ਚਲੋ ਛੱਡੋ ਕੀ ਪੜ੍ਹਨਾ ਹੈ। ਅਤੇ ਅਸੀਂ ਜਿਹੜਾ ਇਹਨਾਂ ਨੇ ਕਿਹਾ ਸੀਗਾ ਕਿ ਗੀਤ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਆਵਾਜ਼ਾਂ ਦੇ ਵਿੱਚ ਸੁਣਾ ਦਿਓ, ਅਤੇ ਉਹ ਸੁਣਾਉਣੇ ਆ, ਅਤੇ ਜਦੋਂ ਤੱਕ ਇਹ ਗੀਤ ਚੱਲਦਾ ਤੁਸੀਂ ਡਾਇਲ ਕਰੋ 0181 2342 174 ਅਤੇ ਪਹੁੰਚੋ ਪੰਜਾਬੀ ਤੜਕਾ 'ਚ।

0: ਦੋਸਤੋ ਤੁਹਾਡੀ ਅੱਖ ਲੜ ਚੁੱਕੀ ਹੈ ਕਿਹਦੇ ਨਾਲ ਐਫ ਐਮ ਰੇਨਬੋ ਦੇ ਨਾਲ ਪ੍ਰੋਗਰਾਮ ਸੁਣ ਰਹੇ ਹੋ ਪੰਜਾਬੀ ਤੜਕਾ ਆਰਜੇ ਰਣਜੀਤ ਨਾਲ ਜੁੜੇ ਹੋਏ ਹੋ ਅਤੇ ਐਫ ਐਮ ਦੇ ਨਾਲ ਵੀ ਜੁੜੇ ਹੋਏ ਆ ਅਤੇ ਹੁਣ ਦੇਖਦੇ ਹਾਂ ਕਿਹੜੇ ਦੋਸਤ ਨਵੇਂ ਜੁੜ ਗਏ ਆ। ਹੈਲੋ ਜੀ।
1: ਹੈਲੋ ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਦੋਸਤ ਗੱਲ ਕਰ ਰਹੇ ਨੇ?
1: ਪ੍ਰਵੀਨ ਬੋਲਦਾ, ਗੋਪਾਲ ਨਗਰ ਜਲੰਧਰ ਤੋਂ ਜੀ।
0: ਪ੍ਰਵੀਨ ਜੀ, ਗੋਪਾਲ ਨਗਰ ਵਾਲਿਆਂ ਦਾ ਹਾਲ ਚਾਲ ਠੀਕ ਹੈ?
1: ਹਾਲ ਚਾਲ ਬਹੁਤ ਵਧੀਆ। ਕੌਣ ਭਾਈ ਸਾਹਿਬ, ਮੈਂ ਗੱਲ ਕਰਦਾ ਤੇ ਰੇੜੀ ਦੇ ਪਿਆਜ਼ ਬਾਅਦ ਚ ਪਾਇਓ।
0: ਹਾਂਜੀ।
1: ਹੈਲੋ, ਉਹ ਪਿਆਜ਼ ਮੈਂ ਲੈਣ ਡੇ ਮੰਡੀ ਚੋ।
0: ਅੱਛਾ ਜੀ, ਮੰਡੀ ਚ ਪਿਆਜ਼ ਲੈਂਦੇ ਲੈਂਦੇ ਫੋਨ ਲੱਗ ਗਿਆ ਹਨਾ?
1: ਉਹ ਘੱਟ ਤੋਂ ਘੱਟ ਜਿੰਨੇ ਵੀ ਮੰਡੀ ਚ ਹੈਗੇ ਨਾ
0: ਜੀ,
1: ਸਾਰੇ ਕੋਲ ਰੇਡੀਓ ਲੱਗਿਆ ਮੇਰੇ ਵੱਲ ਦੇਖਣ ਡੇ, ਕਹਿੰਦੇ ਕਾਲ ਤੁਸੀਂ ਰੇਡੀਓ ਤੇ ਗੱਲ ਕਰਨ ਡੇ, ਸਾਨੂੰ ਵੀ ਨੰਬਰ ਦੱਸੋ ਜੀ।
0: ਅੱਛਾ ਜੀ, ਕਮਾਲ ਹੈ, ਮੈਂ ਕਹਿੰਦਾ ਕਮਾਲ ਕਰ ਦਿੱਤੀ ਹੈ ਤੁਸੀਂ। ਤੇ ਅੱਜ ਗੀਤ ਕਿਹੜਾ ਸੁਣੋਗੇ
1: ਜੀ? ਤੁਸੀਂ ਜਿਹੜਾ ਮੈਂ ਤੁਹਾਨੂੰ ਆਖੀ ਉਹ ਸੁਣਾਵਿਓ, ਬੰਦਾ ਬਣ ਜਾ ਜਿਲ੍ਹਾ ਦੇ।
0: ਬਿਲਕੁਲ ਸੁਣਾਵਾਂਗੇ। ਤੇ ਪ੍ਰਵੀਨ ਜੀ, ਤੁਸੀਂ ਸਕੂਲ ਗਏ ਹੋ, ਕਿੰਨਾ ਪੜ੍ਹੇ ਹੋ?
1: ਮੈਂ ਪੁਰਾਣੀਆਂ ਜਮਾਤਾਂ ਪੜ੍ਹੀਆਂ 6।
0: ਅੱਛਾ ਜੀ, 6 ਜਮਾਤਾਂ ਪੜ੍ਹੀਆਂ।
1: ਹਾਂ, ਪਰ ਮੇਰਾ ਕੰਮ ਹੈਗਾ ਫਿਰ ਉਸ ਤੋਂ ਬਾਅਦ ਮੈਨੂੰ ਨੌਲੇਜ ਆ ਗਈ, 30-35 ਸਾਲਾਂ ਤੋਂ ਵੀ ਪ੍ਰਿੰਟਿੰਗ ਦਾ ਕੰਮ ਚ ਪੈ ਗਿਆ ਮੈਂ ਜੀ।
0: ਅੱਛਾ ਜੀ, ਠੀਕ ਹੈ ਜੀ।
1: ਹੁਣ ਅੰਗਰੇਜ਼ੀ ਚ ਵੀ ਮੈਂ ਪ੍ਰੂਫ ਪੜ੍ਹ ਲੈਣਾ ਹੈਗਾ ਜੀ।
0: ਵਾਹ ਜੀ ਵਾਹ। ਤੇ ਮੈਨੂੰ ਇਹ ਦੱਸੋ ਕਿ 6 ਜਮਾਤਾਂ ਪੜ੍ਹੀਆਂ, 6 ਜਮਾਤਾਂ ਦੌਰਾਨ ਕਿੰਨੀਆਂ ਗਰਮੀ ਦੀਆਂ ਛੁੱਟੀਆਂ ਦੇਖੀਆਂ ਤੇ ਕਿਹੜੀਆਂ ਛੁੱਟੀਆਂ ਜਹਿਨ ਚ ਵਸੀਆਂ ਜਿਹੜੀਆਂ ਹਮੇਸ਼ਾ ਇਹ ਰਹੀਆਂ ਕਿ ਹਾਂ ਯਾਦਗਾਰੀ ਨੇ?
1: ਛੁੱਟੀਆਂ ਜਦੋਂ ਹੁੰਦੀਆਂ ਸੀ ਨਾ, ਹਫ਼ਤਾ ਹਫ਼ਤਾ ਹੀ ਰਹਿਣ ਜਾਈਦਾ ਸੀ ਨਾਨਕੇ।
0: ਅੱਛਾ ਜੀ।
1: ਤੇ ਉੱਥੇ ਪਤੰਗਾਂ ਬੜੀਆਂ ਉਡਾਈ ਦੀਆਂ ਸੀ, ਕ੍ਰਿਕਟ ਬੜੀ ਖੇਲੀ ਦੀ ਸੀ ਜੀ।
0: ਵਾਹ ਜੀ ਵਾਹ, ਬਿਲਕੁਲ।
1: ਹਾਂਜੀ।
0: ਤੇ ਹੋਰ ਕੋਈ ਇਹੋ ਜਿਹੀ ਯਾਦ ਜਿਹੜੀ ਜਹਿਨ ਚ ਵਸੀ ਹੋਵੇ ਕਿ ਹਾਂ ਵੀ ਨਾਨਕਿਆਂ ਦੇ ਗਏ ਸੀਗੇ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਤੇ ਇੰਜ ਹੋ ਗਿਆ ਸੀ?
1: ਪਰ ਕਿਸੇ ਵੇਲੇ ਨਹੀਂ ਜਾ ਹੁੰਦਾ, ਫਿਰ ਦਿਲ ਉਦਾਸ ਹੁੰਦਾ ਸੀ, ਲੈ ਵੀ ਅਸੀਂ ਨਾਨਕੇ ਕਿਉਂ ਨੀ ਗਏ। ਜੇ ਨਾਨਕੇ ਜਾਂਦੇ ਸੀ ਨਾ, ਜੇ ਅਸੀਂ ਉਹਨਾਂ ਨੂੰ ਕਹਿੰਦੇ ਸੀ ਮਾਮਾ ਜੀ ਨੂੰ ਵੀ ਅਸੀਂ 2 ਦਿਨਾਂ ਬਾਅਦ ਜਾਣਾ, ਕਹਿੰਦੇ ਨਹੀਂ ਇੱਕ ਹਫ਼ਤਾ ਪੂਰਾ ਲਾ ਕੇ ਜਾਣਾ ਆ।
0: ਬਿਲਕੁਲ ਬਿਲਕੁਲ ਜੀ, ਉਹਨਾਂ ਦਾ ਵੀ ਤੇ ਹੁੰਦਾ ਸੀਗਾ ਕਿ ਜਿਹੜੇ ਆ ਭਾਂਜੇ ਭਾਂਜੀਆਂ ਆਏ ਹੋਏ ਨੇ ਤੇ ਇਹ ਸਾਡੇ ਕੋਲ ਰਹਿਣ, ਸਾਡੇ ਨਾਲ ਕੰਮ ਵੀ ਕਰਾਉਣ।
1: ਹਾਂਜੀ, ਦਿਲ ਕਰਦਾ ਨਹੀਂ ਸੀ ਘਰ ਜਾਣ ਨੂੰ ਜੀ।
0: ਬਿਲਕੁਲ ਜੀ ਬਿਲਕੁਲ, ਉੱਥੇ ਪਿਆਰ ਹੀ ਅਲੱਗ ਹੁੰਦਾ ਸੀ ਨਾ।
1: ਹਾਂਜੀ, ਹੁਣ ਦੇਖ ਲਓ ਸਾਡੀ ਰੇਡੀਓ ਕੈਸੇ ਕਿੰਨੀ ਬਾਕੀ ਹੋਈ ਹੈ।
0: ਬਿਲਕੁਲ ਜੀ ਬਿਲਕੁਲ। ਤੇ ਪ੍ਰਵੀਨ ਜੀ,
1: ਪਤਾ ਹੀ ਕਹਿੰਦੇ ਮੰਡੀ ਵਾਲੇ ਪਤਾ ਕੀ ਕਹਿੰਦੇ ਆ
0: ਜੀ?
1: ਕਹਿੰਦੇ ਵੀ ਸਾਡੀ ਵੀ ਰਜੀਤ ਸਰ ਨਾਲ ਗੱਲ ਕਰਾਇਓ। ਮੈਂ ਕਿਹਾ ਨੰਬਰ ਦੇ ਦਿੱਤਾ, ਤੁਸੀਂ ਗੱਲ ਕਰਿਓ ਤੇ, ਪਰ ਨਾਂ ਨੀ ਲੈਣਾ, ਨਾ ਇੱਕ ਦੋ ਕਾਲਾਂ ਲੈਣੀਆਂ, ਸਿਰਫ ਆਪਣਾ ਨਾਂ ਹੀ ਦੱਸਣਾ ਜੀ।
0: ਬਿਲਕੁਲ ਜੀ ਬਿਲਕੁਲ।

0: ਪ੍ਰਵੀਨ ਜੀ
1: ਨਹੀਂ ਕਹਿੰਦੇ ਤੁਸੀਂ ਸ਼ਮੀ ਤਾਂ ਨੀ ਬੋਲਦੇ, ਮੈਂ ਕਿਹਾ ਨਹੀਂ ਜੀ, ਮੈਂ ਕਿਹਾ ਮੈਂ ਪ੍ਰਵੀਨ ਬੋਲਦਾ, ਕਹਿੰਦੇ ਤੁਸੀਂ ਸ਼ਮੀ ਲੱਗਦੇ ਤੁਸੀਂ ਚਾਰ ਚਾਰ ਕਾਲਾ ਲਾਉਂਦੇ ਇੱਕ ਪ੍ਰੋਗਰਾਮ ਚ।
0: ਅੱਛਾ ਜੀ,
1: ਨਹੀਂ ਜੀ, ਮੈਂ ਕਿਹਾ ਨਹੀਂ ਮੈਂ ਨੀ ਬੋਲਦਾ, ਮੈਂ ਫਿਰ ਮੇਰੇ ਦੂਜੇ ਸਾਥੀ ਜੀ ਆਨੰਦ ਨਗਰ ਵਾਲੇ ਉਹ ਵੀ ਸਬਜ਼ੀ ਲੈਣ ਗਏ, ਕਹਿੰਦੇ
0: ਚਲੋ ਜੀ ਆਪਾਂ ਸਾਰੀ ਸਬਜ਼ੀ ਮੰਡੀ ਦੇ ਵਿੱਚੋਂ ਹੁਣ ਸਬਜ਼ੀਆਂ ਦੇ ਨਾਂ ਵੀ ਨੀ ਤੁਹਾਡੇ ਤੋਂ ਸੁਣਨੇ ਤੇ ਨਾ ਹੀ ਅਸੀਂ ਸੁਣਨੇ ਆ ਕਿਹਨੇ ਕੀ ਕਿਹਾ, ਹੁਣ ਅਸੀਂ ਸਿਰਫ ਤੁਹਾਨੂੰ ਗੀਤ ਸੁਣਾਉਣਾ। ਬਿਲਕੁਲ ਜੀ ਬਿਲਕੁਲ, ਸ਼ੁਕਰੀਆ। ਤੇ ਦੋਸਤੋ ਦੇਖੋ ਚਾਹ ਬੰਦੇ ਨੂੰ ਚੜ ਗਿਆ ਏ, ਕਹਿੰਦੇ ਨੇ ਕਿ ਅਸੀਂ ਸਬਜ਼ੀ ਮੰਡੀ ਦੇ ਵਿੱਚ ਖੜੇ ਸੀਗੇ, ਨੰਬਰ ਡਾਇਲ ਕੀਤਾ ਹੈ ਤੇ ਸਾਰੀ ਸਬਜ਼ੀ ਮੰਡੀ ਮੇਰੇ ਵੱਲ ਦੇਖਣ ਦੀ ਹੈ ਕਿ ਪ੍ਰਵੀਨ ਜਿਹੜਾ ਹੈ ਗੱਲ ਕਰ ਰਿਹਾ ਹੈ FM ਦੇ ਉੱਤੇ, ਤੇ ਜਿਹੜੇ ਬਾਕੀ ਕਹਿੰਦੇ ਸਾਡੀ ਵੀ ਗੱਲ ਕਰਾ, ਪਰ ਨਹੀਂ ਅਸੀਂ ਗੱਲ ਤਾਂ ਹੀ ਤੁਹਾਡੀ ਸੁਣਾਂਗੇ ਜੇਕਰ ਤੁਸੀਂ ਮਿਹਨਤ ਕਰਕੇ ਇੱਥੇ ਪਹੁੰਚੋਗੇ ਜਿਵੇਂ ਪ੍ਰਵੀਨ ਹੋਰਾਂ ਨੇ ਕੀਤੀ ਹੈ। ਪ੍ਰਵੀਨ ਹੋਰਾਂ ਨੇ ਕਿਹਾ ਸੀਗਾ ਕਿ ਗੀਤ ਸੁਣਾ ਦਿਓ ਬੰਦਾ ਬਣ ਜਾ ਦਿਲਾਂ ਦੇ ਜਾਣੇ ਆ ਗਾਰੀ ਸੰਧੂ ਦੀ ਆਵਾਜ਼ ਦੇ ਵਿੱਚ, ਅਤੇ ਤੁਸੀਂ ਵੀ ਡਾਇਲ ਕਰਕੇ 0181 4174 ਪਹੁੰਚ ਜਾਓ FM ਦੇ ਵਿਹੜੇ ਵਿੱਚ, ਪੰਜਾਬੀ ਤੜਕਾ ਪ੍ਰੋਗਰਾਮ 'ਚ ਹਾਜ਼ਰੀ ਲਵਾਓ। ਅੱਜ ਰਣਜੀਤ ਤੁਹਾਡੀ ਵੇਟ ਕਰ ਰਿਹਾ ਹੈ ਅਤੇ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ।

0: ਦੋਸਤੋ ਸਾਡੇ ਨਾਲ ਜੁੜ ਚੁੱਕੇ ਨੇ ਅਗਲੇ ਕਾਲਰ। ਦੋਸਤ ਦੇਖਦੇ ਆ ਕੌਣ ਨੇ। ਹੈਲੋ ਜੀ। ਹੈਲੋ
1: ਹੈਲੋ ਸਰ, ਸਤਿ ਸ੍ਰੀ ਅਕਾਲ ਜੀ। ਸਰ ਜੀ
0: ਸਤਿ ਸ੍ਰੀ ਅਕਾਲ। ਕੌਣ ਦੋਸਤ ਗੱਲ ਕਰ ਰਹੇ ਨੇ ਜੀ?
1: ਜੀ ਮੈਂ JS ਮੁਲਤਾਨੀ ਜਲੰਧਰ ਤੋਂ ਬੋਲਦਾ ਜੀ।
0: ਵਾਹ ਜੀ ਵਾਹ। ਮੁਲਤਾਨੀ ਜੀ, ਜਲੰਧਰ ਦੇ ਕਿਹੜੇ ਹਿੱਸੇ ਚੋਂ ਗੱਲ ਕਰ ਰਹੇ ਹੋ?
1: ਸੰਗਤ ਸਿੰਘ ਨਗਰ ਜਲੰਧਰ।
0: ਸੰਗਤ ਸਿੰਘ ਨਗਰ ਵਰਕਸ਼ਾਪ ਚੌਂਕ ਦੇ ਲਾਗੇ ਆ ਸ਼ਾਇਦ
1: ਜੀ? ਬਿਲਕੁਲ ਬਿਲਕੁਲ ਸਹੀ ਪਹੁੰਚ ਗਏ ਸਿੰਗਲ ਵਾਲੇ ਦੇ ਪਿੱਛੇ।
0: ਜੀ ਜੀ ਜੀ ਜੀ ਬਿਲਕੁਲ ਠੀਕ ਹੈ। ਤੇ ਮੈਨੂੰ ਇਹ ਦੱਸੋ ਮੁਲਤਾਨੀ ਜੀ ਕਿ ਪੜ੍ਹਾਈ ਕਿੱਥੇ ਤੱਕ ਕੀਤੀ ਆ, ਕਿੰਨਾ ਪੜ੍ਹੇ ਹੋ ਤੁਸੀਂ?
1: ਪੜ੍ਹਾਈ 12ਵੀਂ ਤੱਕ।
0: 12ਵੀਂ ਤੱਕ? ਤੇ ਸਕੂਲ ਗਰਮੀਆਂ ਦੀਆਂ ਛੁੱਟੀਆਂ ਦਾ ਕਿੰਨਾ ਕੁ ਇੰਤਜ਼ਾਰ ਰਹਿੰਦਾ ਸੀ ਤੇ ਕਿਹੜੀ ਯਾਦ ਜੁੜੀ ਹੋਈ ਆ ਛੁੱਟੀਆਂ ਨਾਲ ਰਿਲੇਟਡ?

0: ਬੜੀ ਖੁਸ਼ੀ ਹੁੰਦੀ ਸੀ ਜੀ। ਪਹਿਲਾਂ ਵੀ ਮੈਂ ਇਹ ਦੱਸ ਚੁੱਕਾ ਹਾਂ ਜਿਹੜੀ ਆਨਲਾਈਨ ਗੱਲ ਹੋਈ ਸੀਗੀ, ਤੇ ਛੁੱਟੀਆਂ ਦੇ ਵਿੱਚ ਅਸੀਂ ਆਪਣੇ ਨਾਨਕੇ ਜਾਂਦੇ ਰਹੇ ਜੀ
1: ਜੀ,
0: ਬੜੀ ਖੁਸ਼ੀ ਦੇ ਨਾਲ ਤੇ ਬੜੇ ਚਾਵਾਂ ਦੇ ਨਾਲ ਮੰਮੀ ਡੈਡੀ ਦੇ ਨਾਲ ਤਿਆਰ ਹੋ ਕੇ ਤੇ ਉੱਥੇ ਵੀ ਇੱਕ ਯਾਦ ਸਾਂਝੀ ਕਰਨ ਲੱਗਾ
1: ਜੀ।
0: ਇੱਕ ਮੇਰੇ ਮਾਮਾ ਜੀ ਸੀ, ਮੇਰੀ ਮਾਤਾ ਜੀ ਦੇ ਭੂਆ ਦੇ ਲੜਕੇ।
1: ਅੱਛਾ ਜੀ।
0: ਮੇਰੇ ਹਾਨ ਦੇ
1: ਜੀ,
0: ਉਹ ਨਾ ਜਦੋਂ ਵੀ ਮੈਂ ਜਾਣਾ ਤੇ ਮੈਨੂੰ ਉਹਨੇ ਕਹਿਣਾ, ਓਏ ਤੂੰ ਇੱਥੇ ਕੰਮ ਆਇਆ ਓਏ
1: ਜੀ, ਅੱਛਾ
0: ਤੇਰਾ ਇੱਥੇ ਕੀ ਕੰਮ। ਮਜ਼ਾਕ ਨਾਲ ਉਹਨੇ ਮੈਨੂੰ ਹਰ ਵਾਰੀ ਇਹ ਕਹਿਣਾ ਤੇ ਮੈਨੂੰ ਬੜਾ ਗੁੱਸਾ ਚੜਨਾ ਤੇ ਮੈਂ ਚੁੱਪ ਕਰ ਰਹਿਣਾ, ਡਰਨਾ ਮੈਂ ਵੀ ਯਾਰ ਮੇਰੇ ਘਰ ਆਏ ਆ ਕਿਤੇ ਉਹ ਹੀ ਗੱਲ ਨਾ ਹੋਵੇ ਤੇ ਮੈਨੂੰ ਇੱਥੋਂ ਭਜਾ ਦੇਵੇ। ਤੇ ਉਹ ਨਾ ਇੱਕ ਦਿਨ ਕੀ ਹੋਇਆ, ਇਸੇ ਤਰ੍ਹਾਂ ਹੀ ਨਾ ਕਾਮਿਆਂ ਦੀਆਂ ਸਾਡੀਆਂ ਛੱਤਾਂ ਪਾਉਂਦੇ ਸੀ
1: ਜੀ,
0: ਪੁਰਾਣੇ ਜ਼ਮਾਨੇ ਚ ਕਾਮਿਆਂ ਦੀਆਂ ਛੱਤਾਂ ਹੁੰਦੀਆਂ ਸੀ
1: ਜੀ।
0: ਤੇ ਇੱਕ ਕਾਮਿਆਂ ਦਾ ਪੋਲਾ ਬਾਹਰ ਪਿਆ ਸੀ ਤੇ ਗਲੀ ਵਿਹੜੇ ਦੇ ਬਾਹਰ ਨਾਲੀ ਗੰਦਾ ਪਾਣੀ ਤੇ ਉੱਥੇ ਮੈਨੂੰ ਮਿਲ ਪਿਆ ਜੀ ਮਾਮਾ ਮੇਰਾ।
1: ਅੱਛਾ ਜੀ।
0: ਤੇ ਮੈਨੂੰ ਕਹਿੰਦਾ ਓਏ ਤੂੰ ਕਿੱਧਰ, ਤੂੰ ਇੱਥੇ ਕਿੱਥੇ ਆਇਆ। ਮੈਨੂੰ ਬੜਾ ਗੁੱਸਾ ਚੜਿਆ ਜੀ।
1: ਅੱਛਾ ਜੀ।
0: ਮੈਂ ਉੱਥੋਂ ਇੱਕ ਨਾ ਇੱਕ ਕਾਨਾ ਖਿੱਚਿਆ ਉਹਦੇ ਵਿੱਚੋਂ।
1: ਅੱਛਾ ਜੀ।
0: ਮਾਰਿਆ ਉਹਨੂੰ ਧੱਕਾ, ਨਾਲੀ ਚ ਡਿੱਗ ਪਿਆ ਤੇ ਜਿੱਧਰ ਪੈਂਦੀ ਪੈਣ ਦੇ ਜਿੱਧਰ ਪੈਂਦੀ ਪੈਣ ਦੇ।
1: ਅੱਛਾ ਅੱਛਾ। ਨਹੀਂ ਇਹ ਇਹ ਇਹ ਇਹ ਮਤਲਬ ਕਿਉਂ ਇੱਦਾਂ ਗੁੱਸਾ ਕਿਉਂ ਆਇਆ ਸੀ ਤੁਹਾਨੂੰ?
0: ਗੁੱਸਾ ਮੈਨੂੰ ਤਾਂ ਆਇਆ ਵੀ ਕਹਿੰਦਾ ਤੂੰ ਇੱਥੇ ਕੀ ਜਾਣਾ ਹੈ, ਤੇਰਾ ਇੱਥੇ ਕੀ ਕੰਮ।
1: ਉਹਨਾਂ ਨੂੰ ਇਹ ਸੀਗਾ ਕਿ ਭਾਈ ਆ ਕੇ ਸਾਡਾ ਪਿਆਰ ਘਟਾ ਰਿਹਾ। ਚਲੋ ਇਹ ਕਈ ਵਾਰੀ ਹੁੰਦਾ ਬੱਚਿਆਂ ਚ ਹੁੰਦਾ ਹੈ ਕਿ ਹਾਂ ਵੀ ਇਹਨਾਂ ਦੇ ਆਉਣ ਨਾਲ ਸਾਨੂੰ ਪਿਆਰ ਘੱਟ ਮਿਲਣ ਲੱਗ ਪਿਆ ਹੈ ਤੇ ਭਾਂਜੇ ਭਾਂਜੀਆਂ ਨੂੰ ਪਿਆਰ ਜ਼ਿਆਦਾ ਮਿਲਦਾ ਪਿਆ, ਹੈ ਨਾ
0: ਜੀ। ਜੀ ਸਰ।
1: ਤੇ ਅੱਜ ਗੀਤ ਕਿਹੜਾ ਸੁਣੋਗੇ ਫਿਰ? ਬਿਲਕੁਲ ਸੁਣਾਵਾਂਗੇ ਜੀ। ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਵਿੱਚ ਪੁੱਜੇ।
0: ਥੈਂਕ ਯੂ ਸਰ, ਥੈਂਕ ਯੂ ਜੀ।
1: ਲਓ ਜੀ, ਪ੍ਰੋਗਰਾਮ ਦੇ ਵਿੱਚ ਗੀਤ ਤਾਂ ਇਹਨਾਂ ਦੀ ਪਸੰਦ ਦਾ ਅਸੀਂ ਜ਼ਰੂਰ ਸੁਣਾਉਣਾ ਹੈ, ਪਰ ਉਸ ਤੋਂ ਪਹਿਲਾਂ ਕਮਰਸ਼ੀਅਲ ਜ਼ਰੂਰ ਸੁਣਾਉਣੇ ਹੈ, ਕਿਉਂਕਿ ਇਸ ਤੋਂ ਬਾਅਦ ਗੀਤ ਸੁਣਾ ਕੇ ਹੋਰ ਦੋਸਤਾਂ ਦੀ ਵੀ ਕਾਲ ਅਸੀਂ ਸੁਣਾਂਗੇ, ਪਰ ਪਹਿਲਾਂ ਸੁਣੋ ਤੁਸੀਂ ਇਹ ਕਮਰਸ਼ੀਅਲ।

ਲਓ ਜੀ ਪਿਆਰ ਦਾ ਭੁਲੇਖਾ ਖਾ ਕੇ ਸਾਡੇ ਕੋਲ ਇੱਕ ਦੋਸਤ ਪਹੁੰਚ ਚੁੱਕੇ ਆ, ਨੇੜੇ ਆ ਗਏ ਨੇ, ਦੇਖਦੇ ਆ ਕੌਣ ਨੇ। ਹੈਲੋ ਜੀ, ਹੈਲੋ ਹੈਲੋ, ਮੈਨੂੰ ਲੱਗਦਾ ਦੋਸਤ ਜਿਹੜੇ ਗੱਲ ਕਰਕੇ ਸਾਡੇ ਨਾਲ ਗਾਣਾ ਦੱਸ ਕੇ ਤਾਂ ਚਲੇ ਗਏ। ਇਹਨਾਂ ਨੇ ਕਿਹਾ ਸੀਗਾ ਕਿ ਜਮੁਨਾ ਜੱਟ ਜੀ ਦੀ ਆਵਾਜ਼ ਦੇ ਵਿੱਚ ਫੁੱਲਾਂ ਮਹਿਕ ਨੂੰ ਸੰਭਾਲ ਵਾਲਾ ਜਿਹੜਾ ਗੀਤ ਸੁਣਾ ਦਿਓ, ਅਤੇ ਜ਼ਰੂਰ ਸੁਣਾਵਾਂਗੇ ਜੀ। ਅਤੇ ਦੋਸਤ ਜਿਹੜੇ ਆ ਉਹ ਦੁਬਾਰਾ ਟਰਾਈ ਕਰ ਸਕਦੇ ਨੇ ਫਿਰ ਵੀ, ਪਰ ਅਸੀਂ ਗੀਤ ਉਹਨਾਂ ਦਾ ਜਿਹੜਾ ਪਸੰਦੀਦਾ ਅਸੀਂ ਜ਼ਰੂਰ ਸੁਣਾਵਾਂਗੇ। ਅਤੇ ਤੁਸੀਂ ਜਿਹੜੇ ਬਾਕੀ ਦੋਸਤ ਆ ਉਹ ਪਿੱਛੇ ਨਾ ਹਟੋ, 0181 23 44 174 ਡਾਇਲ ਕਰੋ, ਪਹੁੰਚੋ ਪੰਜਾਬੀ ਤੜਕਾ ਪ੍ਰੋਗਰਾਮ ਦੇ ਵਿੱਚ FM ਰੇਨਬੋ ਦੇ ਉੱਤੇ।

0: ਦੇ ਨਾਲ ਦਾ ਉਦੋਂ ਆਉਣ ਜਾਣ ਦੇ ਸਾਧਨ ਵੀ ਘੱਟ ਹੁੰਦੇ ਸੀ
1: ਜੀ।
0: ਹੁਣ ਸਰ ਥੋੜਾ ਚੇਂਜ ਹੋ ਗਿਆ, ਹੁਣ ਬੱਚੇ ਅੱਗੇ ਜਿਹੜੇ ਉਹ ਮਤਲਬ ਇੱਧਰ ਦੀ ਬਜਾਏ ਕੁਛ ਕਹਿੰਦੇ ਸਾਨੂੰ ਜਿੱਦਾਂ ਮਤਲਬ ਕਿ ਟੂਰਿਸਟ ਬੇਸ ਤੇ ਲੈ ਕੇ ਜਾਓ ਜਾਂ ਜਿੱਦਾਂ ਗੁਰਦੁਆਰਾ ਸਾਹਿਬ ਜਾਂ ਇਸ ਤਰ੍ਹਾਂ ਕਰਕੇ ਜ਼ਿਆਦਾ ਨਾਨਕਿਆਂ ਦੇ ਵੀ ਇੱਦਾਂ ਕਰਕੇ ਥੋੜਾ ਚੇਂਜ ਹੋ ਗਿਆ
1: ਜੀ।
0: ਥੋੜਾ ਜਿੱਦਾਂ ਘੁੰਮਣ ਘੁੰਮਣ ਵਾਸਤੇ ਲੈ ਕੇ ਜਾਓ ਠੰਡੇ ਥਾਵਾਂ ਦੇ ਵਿੱਚ ਜਾਂ ਮਤਲਬ ਯਾਤਰਾ ਵਾਸਤੇ।
1: ਇੱਕ ਇਹ ਵੀ ਹੋਇਆ, ਤਬਦੀਲੀ ਆਈ ਆ ਕਿ ਪਹਿਲਾਂ ਜਿਹੜੇ ਐਂਟਰਟੇਨ ਦੇ ਸਾਧਨ ਸੀ ਨਾ ਉਹ ਬਹੁਤ ਸੀਮਤ ਸੀਗੇ।
0: ਹਾਂਜੀ ਜੀ।
1: ਉਹਦੇ ਵਿੱਚ ਜੇਕਰ ਗੱਲ ਕਰੀਏ ਤਾਂ ਰੇਡੀਓ ਜਾਂ ਟੀ ਵੀ ਹੁੰਦਾ ਸੀਗਾ, ਅਤੇ ਜੇਕਰ ਮਿਲਣ ਵਰਤਨ ਦੀ ਗੱਲ ਕਰੀਏ ਤਾਂ ਅਸੀਂ ਜਾ ਕੇ ਮਿਲ ਸਕਦੇ ਸੀਗੇ ਜਾਂ ਕੋਈ ਘਰੇ ਆ ਜਾਵੇ ਤਾਂ।
0: ਹਾਂਜੀ ਹਾਂਜੀ ਬਿਲਕੁਲ।
1: ਖੇਡਣ ਨੂੰ ਖੁੱਲ੍ਹਾ ਸਮਾਂ ਹੁੰਦਾ ਸੀਗਾ, ਗੱਲਾਂ ਬਾਤਾਂ ਕਰਨ ਨੂੰ ਖੁੱਲ੍ਹਾ ਸਮਾਂ ਹੁੰਦਾ ਸੀ
0: ਜੀ ਜੀ।
1: ਅੱਜ ਦੇ ਦੌਰ ਵਿੱਚ ਇਹ ਹੋ ਗਿਆ ਹੈ ਕਿ ਬੱਚੇ, ਜੇਕਰ ਛੋਟੇ ਬੱਚਿਆਂ ਦੀ ਵੀ ਗੱਲ ਕਰੀਏ, ਬਾਹਲੇ ਛੋਟਿਆਂ ਦੀ ਵੀ ਗੱਲ ਕਰੀਏ, ਉਹ ਤਾਂ ਮੋਬਾਈਲ ਦੇਖੇ ਬਿਨਾਂ ਖਾਣਾ ਨਹੀਂ ਖਾਂਦੇ ਪਏ।
0: ਪਰ ਸਰ ਤੁਹਾਡੀ ਗੱਲ ਦੇ ਵਿੱਚੋਂ ਮੈਨੂੰ ਇਹੋ ਇਹੋ ਗੱਲ ਮੈਂ ਤੁਹਾਡੇ ਜ਼ਰੀਏ ਕਰਨਾ ਚਾਹੁੰਦਾ ਵੀ ਅਸੀਂ ਨਾ ਅੱਜ ਕੱਲ੍ਹ ਬੱਚਿਆਂ ਨੂੰ ਇੰਨਾ ਵਿਗਾੜ ਦਿੱਤਾ ਨਾ ਮੋਬਾਈਲ ਨੇ, ਇੰਨਾ ਸਰ ਵਿਗਾੜ ਦਿੱਤਾ, ਪੜ੍ਹਾਈ ਜਿਹੜੀ ਆ ਬਹੁਤ ਪਿੱਛੇ ਹੋ ਗਈ ਤੇ ਬੱਚਿਆਂ ਦੇ ਮੋਬਾਈਲ ਅੱਗੇ ਹੋ ਗਏ
1: ਜੀ।
0: ਸਰ ਰੈਡੀਮੇਡ ਸ਼ੋਪ ਆ ਥੋੜਾ ਪਿੰਡ ਤੋਂ 10-12 ਕਿਲੋਮੀਟਰ ਹਟਵੇਂ, ਮੈਂ ਡੇਲੀ ਬੱਸ ਜਾਣਾ ਹੈ।
1: ਅੱਛਾ ਜੀ।
0: ਤੇ ਮੈਂ ਦੇਖਦਾ ਰਹਿਣਾ ਬੀਬੀਆਂ ਕੀ ਕਰਦੀਆਂ, ਬੱਚੇ ਨੂੰ ਮਤਲਬ ਲਾਗੇ ਮੋਬਾਈਲ ਫੜਾ ਦਿੰਦੀਆਂ, ਉਹ ਮੋਬਾਈਲ ਨਿੱਕੇ ਨਿੱਕੇ ਬੱਚੇ
1: ਜੀ,
0: ਸਰ ਉਹ ਗੇਮ ਖੇਡਦੇ ਰਹਿੰਦੇ ਆ ਆਪ, ਮਤਲਬ ਇੱਕ ਸਾਈਡ ਤੇ ਬੈਠੀਆਂ ਰਹਿੰਦੀਆਂ ਵੀ ਸਾਨੂੰ ਖਿਡਾਉਣਾ ਨਾ ਪਵੇ
1: ਜੀ,
0: ਜਾਂ ਘਰ ਦੇ ਵਿੱਚ ਵੀ ਲਾ ਲਓ।
1: ਬਿਲਕੁਲ।
0: ਇਹਦੀ ਯਾਤਰਾ ਦੇ ਟਾਈਮ ਦੇ ਤੁਸੀਂ ਵੀ ਕਿਤੇ ਦੇਖੋਗੇ ਜਾਂ ਚਲੋ ਬੱਸ ਤੇ ਜੇ ਸਫ਼ਰ ਕਰਨ ਦਾ ਮੌਕਾ ਮਿਲੇ, ਬੀਬੀਆਂ ਨੇ ਆਰਾਮ ਨਾਲ ਸਰ ਮੋਬਾਈਲ ਫੜਾ ਦੇਣਾ ਤੇ ਬੱਚੇ ਗੇਮਾਂ ਚ ਉਹਨਾਂ ਦੀਆਂ ਅੱਖਾਂ ਖਰਾਬ ਹੁੰਦੀਆਂ ਸਰ।
1: ਬਿਲਕੁਲ ਖਰਾਬ ਹੁੰਦੀਆਂ ਜੀ, ਬਹੁਤ ਜ਼ਿਆਦਾ ਇੰਪੈਕਟ ਪੈਂਦਾ। ਥੋੜਾ
0: ਹੋਰ ਜੇ ਲਾ ਲਓ ਜੀ ਆਪਾਂ ਮਤਲਬ ਜਿੱਦਾਂ 1-2 ਕਲਾਸ ਦੇ ਵਿੱਚ ਜਾਂ ਮਤਲਬ ਆਪਾਂ ਜਦੋਂ ਫਸਟ ਕਲਾਸ ਜਾਂਦੇ ਆ ਨਾ ਬੱਚੇ
1: ਜੀ,
0: ਤੇ ਉਹਨਾਂ ਦੀ ਪੜ੍ਹਾਈ ਜਿਹੜੀ ਆ ਉਹ ਬੱਚਿਆਂ ਦੀ, ਮੈਂ ਦੇਖਿਆ ਉਹਨਾਂ ਨੇ ਹੋਰ ਇੱਕ ਤੁਹਾਡੇ ਇੰਟਰਨੈਟ ਦੌਰ ਦੇ ਨਾ ਉਹ ਗੇਮਾਂ ਖੇਡਦੇ ਆਏ ਸਰ
1: ਜੀ ਜੀ ਜੀ ਬਿਲਕੁਲ।
0: ਆਪਣੇ ਰਿਸ਼ਤੇਦਾਰ ਉਹ ਬੱਚੇ ਮਤਲਬ ਤੀਸਰੀ ਚੌਥੀ ਕਲਾਸ ਦੇ ਵਿੱਚ ਉਹਦੇ ਨਹੀਂ ਹਟਦੇ ਉਹ
1: ਆਦਤਾਂ ਨੂੰ ਸਿੱਖ ਸਕੋਗੇ ਉਹ ਤਾਂ ਹੀ ਸਾਧਨ
0: ਤੇ ਏਡੇ ਵਧੀਆ ਸੀ ਨਾ। ਹੁਣ ਵੇਖੋ ਮੋਬਾਈਲ ਆ ਤੇ ਇਹਦਾ ਹੁਣ ਜਿੱਦਾਂ ਸਾਡਾ ਵਪਾਰ ਦਾ ਕੰਮ ਸਰ
1: ਜੀ,
0: ਹੁਣ ਅਸੀਂ ਮਤਲਬ ਏਜੰਟਾਂ ਕੋਲ ਜਾਂ ਇੱਧਰ ਉੱਧਰ ਮਤਲਬ ਵਪਾਰ ਦਾ ਕੋਈ ਉੱਧਰ ਗੱਲਬਾਤ ਕਰਨੀ, ਗਾਹਕਾਂ ਨਾਲ ਗੱਲਬਾਤ ਕਰਨੀ ਆ
1: ਜੀ,
0: ਇਹਦੇ ਵਾਸਤੇ ਹੁਣ ਸਾਡੇ ਬੱਚੇ ਬਾਹਰ ਦੁਬਈ ਦੇ ਵਿੱਚ, ਅਸੀਂ 2 ਸਾਲ 'ਚ ਇੱਕ ਵਾਰ 2 ਮਹੀਨੇ ਰਹਿ ਕੇ ਆਈਦਾ ਉਹਨਾਂ ਕੋਲ।
1: ਓਕੇ
0: ਸਰ। ਸਰ ਇਹ ਸਾਡਾ ਜਿਹੜਾ ਦੂਰ ਦਾ ਨਾ ਮਤਲਬ ਪ੍ਰਦੇਸ਼ਾਂ 'ਚ ਬੈਠਿਆ
1: ਜੀ,
0: ਸਾਨੂੰ ਪਤਾ ਨਹੀਂ ਲੱਗਦਾ ਕਿ ਆਪਾਂ ਵੀਡੀਓ ਕਾਲ ਕਰਕੇ ਜਿੱਦਾਂ ਘਰ ਬੈਠੇ ਹਾਂ ਆਪਾਂ ਹਰੇਕ ਚੀਜ਼ ਇੱਕ ਦੂਜੇ ਨੂੰ ਦਿਖਾ ਸਕਦੇ ਹਾਂ
1: ਜੀ ਜੀ ਜੀ।
0: ਇਹ ਚੀਜ਼ਾਂ ਇਹਨਾਂ ਚੀਜ਼ਾਂ ਵਾਸਤੇ ਹੀ, ਪਰ ਆਪਾਂ ਬਹੁਤ ਵੱਡੀ ਗਲਤੀ ਕਰ ਰਹੇ ਹਾਂ, ਬੱਚਿਆਂ ਦੇ ਉੱਪਰ ਬਹੁਤ ਮਾੜਾ ਅਸਰ ਪੈ ਰਿਹਾ।
1: ਬਿਲਕੁਲ ਪੈ ਰਿਹਾ ਜੀ। ਦੇਖੋ ਇੱਕ ਤਾਂਘ ਹੁੰਦੀ ਸੀ ਨਾ, ਇਹ ਨਾਨੀ ਘਰ ਜਾਵਾਂਗੇ, ਰੱਜ ਪੀ ਕੇ ਰੱਜ ਕੇ ਖਾਵਾਂਗੇ ਤੇ ਮੋਟੇ ਹੋ ਕੇ ਆਵਾਂਗੇ, ਹੈ ਨਾ
0: ਜੀ। ਸਰ ਅੱਖਾਂ ਜਿਹੜੀਆਂ ਉਹ ਛੋਟੇ ਛੋਟੇ ਬੱਚਿਆਂ ਨੂੰ ਐਨਕਾਂ ਲੱਗ ਗਈਆਂ ਸਰ
1: ਜੀ। ਬਿਲਕੁਲ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਆ, ਤਜਰਬਾ ਵੀ ਸਾਂਝਾ ਕੀਤਾ ਆਪਣਾ ਨਾਨਕਿਆਂ ਦਾ ਤੇ ਬੱਚਿਆਂ ਦਾ, ਜਿਹੜੇ ਮੌਜੂਦਾ ਦੌਰ ਦੇ ਬੱਚੇ ਨੇ ਸਕੂਲਾਂ 'ਚ ਪੜ੍ਹਦੇ ਨੇ, ਅਤੇ ਉਸਦੇ ਨਾਲ ਹੀ ਜਿਹੜੀ ਜਾਣਕਾਰੀ ਇਹ ਸਾਂਝੀ ਕੀਤੀ ਹੈ ਕਿ ਤੁਸੀਂ ਜਿਹੜਾ ਮੋਬਾਈਲਾਂ ਦਾ ਅਸਰ ਜਿਹੜਾ ਸਕਰੀਨ ਦਾ ਬੱਚਿਆਂ ਦੀਆਂ ਅੱਖਾਂ ਉੱਤੇ ਪੈਂਦਾ, ਉਹ ਵੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ।
0: ਸਾਰੇ ਬਹੁਤ ਧਿਆਨ ਦੇਣ ਦੀ ਲੋੜ ਹੈ, ਖਾਸ ਕਰਕੇ ਬੇਬੀਆਂ ਨੂੰ।
1: ਬਿਲਕੁਲ ਜੀ, ਬਿਲਕੁਲ, ਬਹੁਤ ਬਹੁਤ ਸ਼ੁਕਰੀਆ।
0: ਮਾਵਾਂ ਹੀ ਇਹ ਕੰਮ ਕਰ ਸਕਦੇ ਆ, ਆਦਮੀ ਨੇ ਤਾਂ ਬਾਹਰ ਰਹਿਣਾ ਹੈ।
1: ਬਿਲਕੁਲ ਜੀ, ਬਿਲਕੁਲ। ਤੇ ਗੀਤ ਤੁਸੀਂ ਦੱਸ ਦਿਓ ਕਿਹੜਾ ਸੁਣੋਗੇ
0: ਸਰ। ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਮੌਕਾ ਦਿੱਤਾ
1: ਜੀ, ਸ਼ੁਕਰੀਆ।
0: ਤੁਹਾਡਾ ਪ੍ਰੋਗਰਾਮ ਬਹੁਤ ਵਧੀਆ,
1: ਸ਼ੁਕਰੀਆ ਜੀ।
0: ਸਰ ਗਾਣਾ ਹਰਭਜਨ ਮਾਨ ਦਾ ਕੋਈ ਵੀ ਪਸੰਦ ਤੁਹਾਡੀ ਹੋਊਗੀ?
1: ਵਾਹ ਜੀ,
0: ਹਰਭਜਨ ਮਾਨ ਦਾ ਕੋਈ ਵੀ ਗਾਣਾ।
1: ਬਿਲਕੁਲ ਜੀ, ਸ਼ੁਕਰੀਆ। ਤੇ ਦੋਸਤ ਨੇ ਕਿਹਾ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਕੋਈ ਵੀ ਗੀਤ ਸੁਣਾ ਦਿਓ, ਤੇ ਅਸੀਂ ਗੀਤ ਸੁਣਾਵਾਂਗੇ ਓਏ ਹੋਏ। ਤੇ 11:54 ਐਫ ਐਮ ਦੀ ਘੜੀ ਉੱਤੇ ਹੋ ਚੁੱਕੇ ਆ, 0181-3443-174 ਡਾਇਲ ਕਰੋ, ਐਫ ਐਮ ਦੇ ਵਿਹੜੇ ਵਿੱਚ ਪਹੁੰਚੋ। ਪੰਜਾਬੀ ਤੜਕਾ ਪ੍ਰੋਗਰਾਮ ਚੱਲ ਰਿਹਾ, ਆਜ ਰਣਜੀਤ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰ ਰਿਹਾ, 6 ਮਿੰਟ ਰਹਿ ਗਏ ਆ, ਜਲਦੀ ਲਾਹਾ ਲੈ ਲਓ ਏ।

0: ਓਏ ਹੋਏ ਓਏ ਹੋਏ, ਲਾਸਟ ਕਾਲਰ ਪਹੁੰਚ ਚੁੱਕੇ ਨੇ, ਗੱਲਬਾਤ ਕਰਦੇ ਆ, ਕੌਣ ਨੇ? ਹੈਲੋ ਜੀ,
1: ਹਮੇ ਤੋ ਆਪਣੇ ਨੇ ਲੂਟਾ ਗੈਰੋ ਮੇ ਕਹਾ ਦਮ ਥਾ, ਰਣਜੀਤ ਸਰ ਜੀ ਹਮਾਰੀ ਕੋਲ ਹੀ ਤਬ ਲਗੇ ਜਬ ਆਪਕੇ ਸਮੇ ਕਮ ਥਾ।
0: ਕਮਾਲ ਕਰ ਦਿੱਤੀ ਹੈ, ਕਿਹੜੇ ਦੋਸਤ ਗੱਲ ਕਰ ਰਹੇ ਨੇ?
1: ਹੀਰਾ ਲਾਲ ਬੋਲ ਰਿਹਾ, ਗੋਪਾਲ ਨਗਰ ਜਲੰਧਰ ਫੁੱਲਾਂ ਵਾਲੀ ਮੰਡੀ ਤੋਂ।
0: ਵਾਹ ਜੀ ਵਾਹ। ਹੀਰਾ ਲਾਲ ਜੀ, ਫਟਾਫਟ ਦੱਸੋ ਕਿ ਤਜਰਬਾ ਕੀ ਰਿਹਾ ਅੱਜ ਤੱਕ ਪੜ੍ਹਾਈ ਦੇ ਵਿੱਚ, ਪੜ੍ਹਦੇ ਸਮੇਂ ਛੁੱਟੀਆਂ ਦਾ, ਗਰਮੀਆਂ ਦੀਆਂ ਛੁੱਟੀਆਂ ਦਾ, ਜਲਦੀ ਜਲਦੀ।
1: ਗਰਮੀ ਛੁੱਟੀਆਂ ਸਾਡੀ ਜੋ ਨਾਨਕੇ ਜਾਂਦੇ ਸੀ ਤੇ ਬਹੁਤ ਮਜ਼ਾ ਆਉਂਦਾ ਸੀ ਤੇ ਬਹੁਤ ਪਿਆਰ ਮਿਲਦਾ ਸੀ ਨਾਨਕੇ ਤੋਂ
0: ਜੀ।
1: ਤੇ ਜਦੋਂ ਵਾਪਸ ਆਈ ਦਾ ਸਾਰਿਆਂ ਵੱਡੀ ਖੁਸ਼ੀ ਉਦੋਂ ਹੁੰਦੀ ਜਦੋਂ ਸਾਨੂੰ ਸ਼ਗਨ ਵੀ ਮਿਲਦਾ ਸੀ ਆ ਕੇ।
0: ਬਿਲਕੁਲ ਬਿਲਕੁਲ, ਉਹ ਅਲੱਗ ਹੀ ਚਾਅ ਹੁੰਦਾ ਸੀਗਾ ਨਾ। ਸ਼ਗਨ ਦਾ ਮਤਲਬ ਇਹ ਹੁੰਦਾ ਸੀਗਾ ਕਿ ਅਗਲੀ ਵਾਰੀ ਫੇਰ ਆਉਣਾ ਤੇ ਪੈਸੇ ਲੁੱਟ ਕੇ ਲੈ ਕੇ ਜਾਣੇ ਆ, ਬੁੱਲੇ ਤਾਂ ਲੁੱਟੇ ਆ ਤੇ ਪੈਸੇ ਫੇਰ ਲੁੱਟ ਕੇ ਜਾਣੇ, ਹੈ ਨਾ? ਉਸੇ ਤਾਂ ਕਿ ਤੇ ਸ਼ਗਨ ਦਿੰਦੇ ਕਿ ਆ ਜਾਓ ਦੁਬਾਰਾ ਫੇਰ।
1: ਹਾਂਜੀ ਹਾਂਜੀ ਸਰ ਜੀ, ਹਾਂਜੀ ਹਾਂਜੀ।
0: ਚਲੋ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਤਜਰਬਾ ਸਾਂਝਾ ਕੀਤਾ ਤੇ ਗੀਤ ਕਿਹੜਾ ਸੁਣੋਗੇ?
1: ਗੀਤ ਸਰ ਜੀ ਅਜੇ ਆਪਣੀ ਮਰਜ਼ੀ ਦਾ ਸੁਣਾ ਦਿਓ, ਨਛੱਤਰ ਗਿੱਲ ਦਾ ਕੋਈ।
0: ਬਿਲਕੁਲ ਸੁਣਾਵਾਂਗੇ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ, ਪ੍ਰੋਗਰਾਮ ਪੰਜਾਬੀ ਤੜਕਾ ਇੱਥੇ ਹੀ ਖਤਮ ਕਰਨ ਦਾ ਵੇਲਾ ਹੋ ਗਿਆ ਹੈ। ਮੈਨੂੰ ਦਿਓ ਇਜਾਜ਼ਤ ਇਸ ਪ੍ਰੋਗਰਾਮ ਦੇ ਵਿੱਚੋਂ, ਪਰ ਅੱਗੇ ਅਸੀਂ ਮਿਲਣਾ ਹੈ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ, ਸੋਹਣੀਆਂ ਸੋਹਣੀਆਂ ਗੱਲਾਂ ਖਾਣ ਪੀਣ ਦੀਆਂ, ਸਿਹਤ ਦੀਆਂ ਅਤੇ ਹੋਰ ਘਰ ਨਾਲ ਜੁੜੀਆਂ ਹੋਈਆਂ ਗੱਲਾਂ ਕਰਨੀਆਂ ਹੈ। ਪਰ ਇਹਨਾਂ ਨੇ ਕਿਹਾ ਸੀ ਕਿ ਸਾਡਾ ਜਿਹੜਾ ਗੀਤ ਪਸੰਦੀਦਾ ਜਿਹੜਾ ਸਿੰਗਰ ਹੈ ਨਛੱਤਰ ਗਿੱਲ ਹੈ, ਅਤੇ ਗੀਤ ਤੁਹਾਡਾ ਪਸੰਦੀਦਾ ਹੋਵੇ ਤਾਂ ਗੀਤ ਉਹਨਾਂ ਦੀ ਆਵਾਜ਼ ਦੇ ਵਿੱਚ ਸੁਣੋ।

ਦੋਸਤੋ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ। ਕਿਹੜਾ ਪ੍ਰੋਗਰਾਮ? ਤੁਹਾਡਾ ਪਸੰਦੀਦਾ ਖਾਣ ਪੀਣ ਦੀਆਂ ਗੱਲਾਂ ਹੁੰਦੀਆਂ ਪ੍ਰੋਗਰਾਮ ਦੇ ਵਿੱਚ, ਹੋਮ ਸਵੀਟ ਹੋਮ। ਅਤੇ ਆਰ ਜੇ ਰਣਜੀਤ ਤੁਹਾਡਾ ਨਿੱਘਾ ਜੀਆ ਆਖਦਾ ਹੈ ਇਸ ਪ੍ਰੋਗਰਾਮ ਦੇ ਵਿੱਚ ਵੀ। ਅਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਹੁਣ ਤੁਸੀਂ ਜਾਣਕਾਰੀ ਲਉਂਗੇ ਉਸ ਗੱਲਾਂ ਦੇ ਬਾਰੇ ਜਿਹੜੀਆਂ ਘਰ ਦੇ ਨਾਲ ਜੁੜੀਆਂ ਹੁੰਦੀਆਂ ਨੇ, ਉਸ ਰਹਿਣ ਸਹਿਣ ਬਾਰੇ, ਉਸ ਖਾਣ ਪੀਣ ਬਾਰੇ, ਜਿਹੜੀਆਂ ਸਾਨੂੰ ਹਮੇਸ਼ਾ ਇਹ ਯਾਦ ਕਰਵਾਉਂਦੀਆਂ ਨੇ ਕਿ ਕਿਵੇਂ ਘਰ ਦੇ ਵਿੱਚ ਅਸੀਂ ਪੌਸ਼ਟਿਕ ਜਿਹੜਾ ਭੋਜਨ ਬਣਾਉਣਾ ਹੈ, ਕਿਵੇਂ ਘਰ ਨੂੰ ਸਾਫ਼ ਸੁਥਰਾ ਰੱਖਣਾ ਹੈ। ਅਤੇ ਇਸ ਦੇ ਨਾਲ ਹੀ ਇਹ ਵੀ ਧਿਆਨ ਵਿੱਚ ਰੱਖਣਾ ਹੈ ਅਤੇ ਗਾਣੇ ਜਿਹੜੇ ਆ ਖਾਣੇ, ਗਾਣਿਆਂ ਦੇ ਨਾਲ ਖਾਣੇ ਅਤੇ ਖਾਣੇ ਦੇ ਨਾਲ ਗਾਣੇ ਜ਼ਰੂਰੀ ਹੈ, ਕਿਉਂਕਿ ਪੰਜਾਬੀਆਂ ਨੂੰ ਤਾਂ ਦੋ ਹੀ ਗੱਲਾਂ ਆਉਂਦੀਆਂ ਨੇ, ਇੱਕ ਤਾਂ ਖਾਣਾ ਗਾਣਾ ਅਤੇ ਤੀਜਾ ਹੈਗਾ ਗਾਣੇ 'ਤੇ ਭੰਗੜਾ ਪਾਉਣਾ। ਅਤੇ ਗੱਲ ਕਰਾਂਗੇ ਜਿਹੜਾ ਪੌਸ਼ਟਿਕ ਭੋਜਨ ਹੈ ਉਹਨੂੰ ਬਣਾਉਣ ਦੀ ਕਲਾ, ਦੱਸਣ ਦੀ ਤਾਂ ਲੋੜ ਨਹੀਂ, ਪਰ ਫਿਰ ਵੀ ਇਹਨਾਂ ਗੱਲਾਂ ਦਾ ਆਪਾਂ ਸੰਜੀਦਗੀ ਨਾਲ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ। ਜੇਕਰ ਅਸੀਂ ਜਿਹੜੇ ਚੌਲ ਪਕਾਉਂਦੇ ਹਾਂ, ਸਾਰੇ ਜਿਹੜੇ ਚੌਲ ਖਾਣ ਦੇ ਸ਼ੌਕੀਨ ਨੇ, ਉਹਨਾਂ ਨੂੰ ਘੱਟ ਤੋਂ ਘੱਟ ਧੋਣਾ ਚਾਹੀਦਾ ਹੈ। ਕਿਹਨਾਂ ਨੂੂੰ? ਸ਼ੌਕੀਨਾਂ ਨੂੰ ਨਹੀਂ, ਚੌਲਾਂ ਨੂੰ। ਚੌਲ ਘੱਟ ਤੋਂ ਘੱਟ ਧੋਣੇ ਚਾਹੀਦੇ ਆ। ਬਾਰ ਬਾਰ ਧੋਣ ਨਾਲ ਜਿਹੜੇ ਪੋਸ਼ਕ ਤੱਤ ਹੈ ਉਹ ਪਾਣੀ ਦੇ ਨਾਲ ਵਹਿ ਜਾਂਦੇ ਨੇ, ਚੌਲਾਂ ਵਿੱਚ ਉਨਾ ਹੀ ਪਾਣੀ ਪਾਓ ਜਿੰਨਾ ਉਹਨਾਂ ਨੂੰ ਪਕਾਉਣ ਲਈ ਜ਼ਰੂਰੀ ਹੈ। ਕਿਸੇ ਕਾਰਨ ਜੇ ਪਾਣੀ ਜ਼ਿਆਦਾ ਹੋ ਜਾਵੇ ਤਾਂ ਉਸ ਨੂੰ ਦਾਲ ਪਕਾਉਂਦੇ ਸਮੇਂ ਜਾਂ ਆਟਾ ਗੁੰਨਦੇ ਸਮੇਂ ਵਰਤ ਸਕਦੇ ਹਾਂ। ਇਸੇ ਤਰ੍ਹਾਂ ਜੇਕਰ ਗੱਲ ਕਰੀਏ ਹਰੀਆਂ ਸਬਜ਼ੀਆਂ, ਅੱਜ ਕੱਲ੍ਹ ਬਹੁਤ ਜ਼ਿਆਦਾ ਮਿਲਦੀਆਂ ਹੈ, ਲੋਕੀ, ਟਿੰਡੇ, ਤੋਰੀਆਂ, ਉਹਦੇ ਬਾਰੇ ਵੀ ਗੱਲ ਕਰਾਂਗੇ ਅੱਗੇ ਜਾ ਕੇ। ਪਰ ਹੁਣ ਜਿਹੜੀ ਗੱਲ ਕਰ ਰਹੇ ਹਾਂ, ਹਰੀਆਂ ਸਬਜ਼ੀਆਂ ਜਿਹੜੀਆਂ ਪਕਾਉਂਦੇ ਸਮੇਂ ਖੁਦ ਪਾਣੀ ਛੱਡ ਦਿੰਦੀਆਂ ਨੇ, ਉਹਨਾਂ ਵਿੱਚ ਵਾਧੂ ਪਾਣੀ ਨਾ ਪਾਓ, ਕਿਉਂਕਿ ਜੇਕਰ ਪਾਣੀ ਅਸੀਂ ਪਾਵਾਂਗੇ ਤਾਂ ਉਹ ਤਰੀ ਵਾਲੀ ਸਬਜ਼ੀ ਬਣ ਜਾਂਦੀ ਹੈ। ਆਪਾਂ ਦੇਖਦੇ ਹਾਂ ਤੋਰੀਆਂ ਜਿਹੜੀਆਂ ਹੈ, ਜੇਕਰ ਘੀਆ ਦੀ ਵੀ ਗੱਲ ਕਰੀਏ, ਥੋੜ੍ਹਾ ਪਾਣੀ ਆਪਾਂ ਘੀਆ 'ਚ ਪਾਉਂਦੇ, ਪਰ ਤੋਰੀਆਂ ਜਿਹੜੀਆਂ ਉਹ ਪਾਣੀ ਛੱਡ ਦਿੰਦੀਆਂ ਨੇ, ਤਾਂ ਪਾਣੀ ਜ਼ਿਆਦਾ ਪਾਉਣ ਦੀ ਲੋੜ ਨਹੀਂ ਹੁੰਦੀ ਹੈ। ਉਹਨਾਂ ਨੂੰ ਪਕਾਉਣ ਵਿੱਚ ਵਾਧੂ ਪਾਣੀ ਦੀ ਜ਼ਰੂਰਤ ਹੁੰਦੀ ਹੈ, ਉਹਨਾਂ ਵਿੱਚ ਪਾਣੀ ਉਨਾ ਹੀ ਪਾਓ ਜਿੰਨਾ ਜ਼ਰੂਰੀ ਹੋਵੇ, ਆਪਾਂ ਨੂੰ ਵਾਧੂ ਪਾਣੀ ਨਹੀਂ ਪਾਉਣਾ ਚਾਹੀਦਾ। ਜੇਕਰ ਕਿਸੇ ਸਬਜ਼ੀ ਵਿੱਚ ਵਾਧੂ ਪਾਣੀ, ਤਾਂ ਉਸ ਪਾਣੀ ਨੂੰ ਕੱਢ ਕੇ ਰੱਖ ਲਓ, ਦਾਲ ਬਣਾਉਂਦੇ ਸਮੇਂ ਜਾਂ ਸੂਪ ਬਣਾਉਂਦੇ ਸਮੇਂ ਉਸ ਦੀ ਵਰਤੋਂ ਕਰੋ। ਪਹਿਲਾਂ ਤੋਂ ਸਬਜ਼ੀਆਂ ਨੂੰ ਕੱਟ ਕੇ ਨਾ ਰੱਖੋ, ਨਹੀਂ ਤਾਂ ਉਹਨਾਂ ਦੀ ਪੌਸ਼ਟਿਕਤਾ ਖਤਮ ਹੋ ਜਾਵੇਗੀ। ਆਪਾਂ ਨੋਟ ਕਰਦੇ ਹਾਂ ਨਾ, ਸਬਜ਼ੀਆਂ ਵੀ ਅਤੇ ਜਿਹੜੇ ਫਲ ਵੀ ਆ, ਫਲ ਵੀ ਜਦੋਂ ਖਾਣਾ ਹੈ ਉਸਨੂੰ ਕੱਟ ਕੇ ਉਸੇ ਵੇਲੇ ਤਾਜ਼ਾ ਤਾਜ਼ਾ ਖਾਓ, ਕਿਉਂਕਿ ਤੁਸੀਂ ਨੋਟ ਕੀਤਾ ਹੋਊਗਾ ਕਿ ਫਲ ਕਾਲੇ ਕਾਲੇ ਵੀ ਪੈਣ ਲੱਗ ਪੈਂਦੇ ਆ। ਉਹਦਾ ਮਤਲਬ ਇਹੀ ਹੁੰਦਾ ਹੈ ਕਿ ਉਸਨੂੰ ਉਸੇ ਵੇਲੇ ਖਾ ਜਾਓ ਅਤੇ ਜ਼ਿਆਦਾ ਵਧੀਆ ਹੈ, ਉਹ ਵਧੀਆ ਤੁਹਾਨੂੰ ਤਾਕਤ ਵੀ ਦੇਗਾ, ਤੁਹਾਡੇ ਚਿਹਰੇ 'ਤੇ ਗਲੋ ਵੀ ਰੱਖੇਗਾ। ਇਸ ਦੇ ਨਾਲ ਹੀ ਇਹ ਵੀ ਗੱਲ ਹੈ ਕਿ ਜੇਕਰ ਸਬਜ਼ੀਆਂ ਨੂੰ ਕੱਟ ਕੱਟ ਕੇ ਅਸੀਂ ਕਹਿ ਲਈਏ ਕਿ ਹਾਂ ਵੀ ਠੀਕ ਆ, ਕੋਈ ਗੱਲ ਨਹੀਂ ਜੀ, ਬਾਅਦ 'ਚ ਬਣਾ ਲਾਂਗੇ, ਅੱਧੇ ਘੰਟੇ ਨੂੰ ਬਣਾ ਲਿਆ, 4 ਵਜੇ ਸਬਜ਼ੀ ਕੱਟ ਲਈ, ਬਣਾਉਣੀ ਤੁਸੀਂ 6 ਵਜੇ ਆਇਆ, ਅਤੇ ਉਹ ਕੜੱਤਣ ਜਿਹੜੀ ਆ ਜਾਂਦੀ ਹੈ ਸਬਜ਼ੀਆਂ ਦੇ ਵਿੱਚ, ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਬਜ਼ੀਆਂ ਨੂੰ ਪਹਿਲਾਂ ਨਹੀਂ ਕੱਟਣਾ ਚਾਹੀਦਾ। ਸਬਜ਼ੀਆਂ ਨੂੰ ਉਦੋਂ ਹੀ ਕੱਟਣਾ ਚਾਹੀਦਾ ਹੈ ਜਦੋਂ ਤੁਸੀਂ ਉਹਨਾਂ ਨੂੰ ਪਕਾਉਣਾ ਹੈ ਅਤੇ ਬਣਾਉਣਾ ਹੈ। ਇਸੇ ਤਰ੍ਹਾਂ ਜੇਕਰ ਗੱਲ ਕਰੀਏ ਰਾਜਮਾਂਹ ਅਤੇ ਛੋਲੇ ਪਕਾਉਂਦੇ ਸਮੇਂ ਵੀ, ਉਹਨਾਂ ਵਿੱਚ ਮਿੱਠੇ ਦੀ ਵਰਤੋਂ ਨਾ ਕਰੋ, ਕਿਉਂਕਿ ਸੋਡੇ ਨਾਲ ਜਿਹੜਾ ਮਿੱਠੇ ਸੋਡੇ ਨਾਲ ਭੋਜਨ ਵੇ ਪਦਾਰਥਾਂ ਦੀ ਪੌਸ਼ਟਿਕਤਾ ਖਤਮ ਹੋ ਜਾਂਦੀ ਹੈ। ਅਸੀਂ ਸਾਰੇ ਹਲਵਾਈ ਬਣਨ ਲੱਗ ਪੈਂਦੇ ਹਾਂ ਨਾ, ਜਿਹੜਾ ਅਸੀਂ ਕਹਿੰਦੇ ਹਾਂ ਕਿ ਵੀ ਹਾਂ ਵੀ ਉੱਥੇ ਰਾਜਮਾਂਹ ਬੜੇ ਸਵਾਦ ਬਣੇ ਸੀਗੇ, ਉਹ ਤਾਂ ਬਣੇ ਸੀਗੇ, ਹਲਵਾਈ ਕੀ ਕਰਦੇ ਆ ਕਿ ਉਹ ਮਿੱਠਾ ਸੋਡਾ ਪਾਉਂਦੇ ਆ, ਭਾਂਤ ਭਾਂਤ ਦੇ ਮਸਾਲੇ ਪਾਉਂਦੇ ਆ, ਉਹ ਸਾਨੂੰ ਜਿਹੜਾ ਟੇਸਟੀ ਤਾਂ ਬਹੁਤ ਲੱਗਦੇ ਆ ਖਾਣ 'ਚ, ਪਰ ਉਹ ਤੁਹਾਨੂੰ ਪਤਾ ਅਗਲੇ ਦਿਨ ਪੇਟ ਵੀ ਖਰਾਬ ਹੋ ਜਾਂਦਾ। ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਅਸੀਂ ਮਿੱਠੇ ਸੋਡੇ ਦੀ ਵਰਤੋਂ ਜਿਹੜੀ ਹੈ ਰਾਜਮਾਂਹ ਛੋਲੇ ਪਕਾਉਣ ਸਮੇਂ ਨਹੀਂ

ਕਰਨੀ ਹੈ। ਇਸ ਲਈ ਸਭ ਤੋਂ ਸੌਖਾ ਹੈ ਕਿ ਇਹਨਾਂ ਨੂੰ ਜਲਦੀ ਬਣਾਉਣ ਦੀ ਜਿਹੜੀ ਆਪਾਂ ਕਾਲ ਦੇ ਵਿੱਚ ਹੋ ਸਕਦਾ ਹੈ ਕਿ ਸਿਹਤ ਨੂੰ ਖਰਾਬ ਕਰ ਲਈਏ, ਉਹ ਸਿਹਤ ਨੂੰ ਬਚਾਉਣਾ ਹੈ ਕਿ ਰਾਤ ਨੂੰ ਕੋਸ਼ਿਸ਼ ਸਾਡੀਆਂ ਸਾਰੀਆਂ ਜਿਹੜੀਆਂ ਮਾਵਾਂ ਭੈਣਾਂ ਹੈ ਇਹ ਰਾਤ ਨੂੰ ਜਿਹੜੀਆਂ ਘਰ ਦੀਆਂ ਸੁਆਣੀਆਂ ਹੈ ਛੋਲਿਆਂ ਨੂੰ ਭੇਜ ਦਿੰਦੀਆਂ ਨੇ ਅਤੇ ਸਵੇਰੇ ਉਹ ਛੋਲੇ ਫੁੱਲ ਜਾਂਦੇ ਆ। ਇਸੇ ਤਰ੍ਹਾਂ ਰਾਜਮਾਂਹ ਵੀ ਰਾਤ ਨੂੰ ਭੇਜ ਦਿੱਤੇ ਜਾਂਦੇ ਆ। ਅਤੇ ਕਿਤੇ ਇਹ ਨਾ ਹੋਵੇ ਕਿ ਹਾਂ ਵੀ ਕਿਸੇ ਨੇ ਘਰ ਕਹਿਤਾ ਕਿ ਅੱਜ ਜੀ ਰਾਜਮਾਂਹ ਖਾਣੇ ਆ ਤਾਂ ਤੁਸੀਂ ਕਹੋਗੇ ਹਾਂ ਵੀ ਚਲੋ ਮਿੱਠਾ ਸੋਡਾ ਪਾ ਕੇ ਮੈਂ ਬਣਾ ਦਿੰਦੀ ਹਾਂ ਜਾਂ ਬਣਾਏ ਜਾਣਗੇ, ਪਰ ਉਸ ਨਾਲ ਸਿਹਤ 'ਤੇ ਬੁਰਾ ਅਸਰ ਪਵੇਗਾ। ਇਸੇ ਤਰ੍ਹਾਂ ਜੇਕਰ ਘਰ ਪਕੌੜੇ ਬਣਾਉਂਦੇ ਸਮੇਂ ਵੀ ਲੋਕ ਸੋਡਾ ਪਾਉਂਦੇ ਨੇ, ਜਿੱਦਾਂ ਮਿੱਠਾ ਸੋਡਾ ਪਾ ਲੈਂਦੇ ਆ, ਤਾਂ ਉਹ ਪਕੌੜੇ ਖਸਤਾ ਬਣ ਜਾਂਦੀ ਹੈ, ਹੈ ਨਾ। ਸੋਡਾ ਜਿਹੜਾ ਹੈ ਉਹ ਵੀ ਨਹੀਂ ਪਾਉਣਾ ਪਕੌੜਿਆਂ ਦੇ ਵਿੱਚ, ਸਵਾਦ ਵਿੱਚ ਤਾਂ ਸ਼ਾਇਦ ਖਸਤਾ ਹੋਣਗੇ, ਸਹੀ ਨਹੀਂ ਹੋਣਗੇ, ਮਤਲਬ ਸਹੀ ਲੱਗਣਗੇ ਪਰ ਸਿਹਤ ਦੇ ਪੱਖ ਤੋਂ ਠੀਕ ਨਹੀਂ ਹੋਣਗੇ। ਅਤੇ ਸੋਡੇ ਵਾਲਾ ਬੇਸਣ ਤੇਲ ਵੀ ਜ਼ਿਆਦਾ ਸੋਕਦਾ ਹੈ ਅਤੇ ਸਿਹਤ ਨੂੰ ਹਾਨੀ ਪਹੁੰਚਾਉਂਦਾ ਹੈ। ਆਪਾਂ ਕ੍ਰਿਸਪੀ ਤੌਰ 'ਤੇ ਨਹੀਂ ਜ਼ਿਆਦਾ ਜਾਣਾ, ਆਪਾਂ ਇਹ ਚੀਜ਼ ਦੇਖਣੀ ਹੈ ਕਿ ਹਾਂ ਵੀ ਕਿਹੜੀ ਪੌਸ਼ਟਿਕ ਹੈ। ਖਾਸ ਕਰ ਅੱਜ ਦੇ ਜ਼ਮਾਨੇ ਦੇ ਵਿੱਚ, ਅੱਜ ਦੇ ਦੌਰ ਦੇ ਵਿੱਚ ਸਬਜ਼ੀਆਂ ਦੇ ਛਿਲਕੇ ਉਦੋਂ ਹੀ ਲਾਓ ਜਦੋਂ ਜ਼ਰੂਰੀ ਹੋਣ, ਅਤੇ ਨਹੀਂ ਤਾਂ ਜਿਨ੍ਹਾਂ ਸਬਜ਼ੀਆਂ ਦੇ ਛਿਲਕਿਆਂ ਦੇ ਨਾਲ ਬਣਾਇਆ ਜਾ ਸਕਦਾ ਉਂਝ ਹੀ ਬਣਾਓ। ਹੁਣ ਆਪਾਂ ਦੇਖਦੇ ਹਾਂ ਕਿ ਕਰੇਲੇ ਆ ਜਿਹੜੇ, ਮੈਨੂੰ ਤਾਂ ਭਰ ਕੇ ਬੜੇ ਸਵਾਦ ਲੱਗਦੇ ਆ। ਹੁਣ ਕਰੇਲੇ ਕੱਟ ਕੇ ਵੀ ਵਧੀਆ ਬਣ ਦਿੰਦੇ ਆ, ਉਹਨਾਂ ਦੇ ਨਾਲ ਆਲੂ ਪਾ ਕੇ ਵੀ ਕਈ ਬਣਾ ਲੈਂਦੇ ਆ, ਪਰ ਮੈਨੂੰ ਭਰੇ ਹੋਏ ਪਸੰਦ ਲੱਗਦੇ। ਇਸੇ ਤਰ੍ਹਾਂ ਬੈਂਗਣ ਵੀ ਜਿਹੜੇ ਆ ਭਰੇ ਹੋਏ ਪਸੰਦ ਲੱਗਦੇ ਆ, ਕਈਆਂ ਨੂੰ ਭੜਥਾ ਬੜਾ ਪਸੰਦ ਹੈ, ਕਈਆਂ ਨੂੰ ਆਲੂ ਬੈਂਗਣ ਬੜੇ ਪਸੰਦ ਆ। ਆਲੂ ਬੈਂਗਣ ਵੀ ਠੀਕ ਆ, ਪਰ ਕੋਸ਼ਿਸ਼ ਇਹ ਹੋਵੇ ਕਿ ਛਿੱਲੜਾਂ ਦੇ ਸਣੇ ਹੀ ਬਣਾ ਲਿਆ ਜਾਵੇ। ਕਈ ਕੀ ਕਰਦੇ ਆ ਕਿ ਕਰੇਲਿਆਂ ਦੇ ਜਿਹੜੇ ਉੱਤੇ ਜਿਹੜੀ ਹੈ ਉਹਦੀ ਪਰਤ ਲਾ ਕੇ ਫਿਰ ਉਹਨਾਂ ਨੂੰ ਭਰ ਕੇ ਬਣਾਉਂਦੇ ਆ, ਉਹਦੇ ਨਾਲ ਵੀ ਜਿਹੜਾ ਇਹ ਨੁਕਸਾਨ ਹੈ, ਉਹਦਾ ਨੁਕਸਾਨ ਇਹ ਹੈ ਕਿ ਤੁਹਾਡਾ ਟੇਸਟ ਖਤਮ ਹੋ ਜਾਣਾ। ਕਰੇਲੇ ਦੀ ਅਸਲੀ ਜਿਹੜੀ ਪਕੜ ਹੈ ਉਹ ਇਹੀ ਹੈ ਕਿ ਹਾਂ ਵੀ ਜਿਹੜੇ ਤੱਤ ਹੈ ਉਹਦੇ ਵਿੱਚ, ਸਕਿਨ ਦੇ ਵਿੱਚ ਉਹਦੇ ਜੁੜੇ ਹੋਏ ਆ, ਉਹ ਜਿਹੜੇ ਹੈ ਉਹ ਨਾਲ ਹੀ ਜੇਕਰ ਬਣਾਏ ਜਾਣ ਤਾਂ ਜ਼ਿਆਦਾ ਵਧੀਆ। ਅਤੇ ਸਭ ਤੋਂ ਵੱਡੀ ਗੱਲ, ਜਦੋਂ ਕਰੇਲੇ ਆਪਾਂ ਤਲਦੇ ਹਾਂ ਉਹਨਾਂ ਨੂੰ ਬਾਹਲਾ ਕਾਲਾ ਨਹੀਂ ਕਰਨਾ, ਰਾੜਨਾ ਨਹੀਂ ਜ਼ਿਆਦਾ, ਉਹਨਾਂ ਨੂੰ ਤਲਣਾ ਨਹੀਂ, ਉਹਨਾਂ ਨੂੰ ਥੋੜ੍ਹਾ ਥੋੜ੍ਹਾ ਹਰਾ ਰੱਖਣਾ, ਕੱਚਾ ਰੱਖਣਾ। ਉਹਦਾ ਕਾਰਨ ਇਹ ਹੈ ਕਿ ਜਿਹੜੀ ਉਹਦੀ ਕੜੱਤਣ ਦਾ ਟੇਸਟ ਹੈ ਉਹ ਤਾਂ ਅਲੱਗ ਹੈ ਹੀ ਆ, ਪੌਸ਼ਟਿਕ ਤੱਤ ਪੂਰੇ ਉਹਦੇ 'ਚ ਹੀ ਲੁਕੇ ਹੋਏ ਆ। ਹੁਣ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਤਾਂ ਵਾਰ ਵਾਰ ਖਾਣ ਵਾਲੇ ਪਦਾਰਥਾਂ ਨੂੰ ਗਰਮ ਕਰਕੇ ਉਹਨਾਂ ਦੀ ਪੌਸ਼ਟਿਕਤਾ ਖਤਮ ਵੀ ਆਪਾਂ ਨੂੰ ਨਹੀਂ ਕਰਨੀ ਚਾਹੀਦੀ, ਜਿੰਨੀ ਜ਼ਰੂਰੀ ਹੋਵੇ ਓਨਾ ਹੀ ਗਰਮ ਕਰੋ। ਇਹ ਵੇਖੋ ਜੀ, ਜੇਕਰ ਆਪਾਂ ਖਾਣ ਪੀਣ ਦੀਆਂ ਆਦਤਾਂ ਪਾਈਆਂ ਨਾ ਸੋਹਣੀਆਂ, ਤਾਂ ਖਾਣਾ ਪੀਣਾ ਵੀ ਸੋਹਣਾ ਹੀ ਰੱਖਣਾ ਪੈਣਾ ਹੈ, ਅਤੇ ਸੋਹਣਾ ਖਾਣ ਪੀਣ ਤਾਂ ਹੀ ਹੋਊਗਾ ਜੇਕਰ ਇਹਨਾਂ ਗੱਲਾਂ ਦਾ ਧਿਆਨ ਰੱਖਾਂਗੇ। ਅਤੇ ਖਾਣ ਪੀਣ ਤਾਂ ਸੋਹਣਾ ਹੁੰਦਾ ਹੀ ਹੈ, ਪੰਜਾਬੀ ਕਦੇ ਨਾ ਕਰਦੇ ਹੈ, ਸਾਡਾ ਤਾਂ ਸੰਗੀਤ ਵੀ ਬੜਾ ਸੋਹਣਾ ਹੈ। ਹੁਣ ਕਿੰਨਾ ਸੋਹਣਾ ਸੰਗੀਤ ਦੇ ਵਿੱਚ, ਅਗਲਾ ਇੱਕ ਮੇਰੇ ਤੋਂ ਗੀਤ ਹੈ ਕਮਲ ਹੀਰ ਦੀ ਆਵਾਜ਼ ਦੇ ਵਿੱਚ, ਅਤੇ ਮਿਊਜ਼ਿਕ ਵੀ ਸੁਣੋ, ਆਵਾਜ਼ ਵੀ ਸੁਣੋ, ਅਤੇ ਮੁੜਦੇ ਹਾਂ ਫਿਰ ਅਗਲੇ ਟੌਪਿਕ ਨੂੰ ਲੈ ਕੇ।

ਵਾਕਈ ਗਾਇਆ ਨਾ ਕਰਨੀ ਉਹ ਦੇਖ ਲਓ ਦਿਲ ਨੂੰ ਘਉ ਮਉ ਕਰਦਾ ਹਨਾ। ਤੂੰ ਇਹ ਨਾ ਕਿਉਂਕਿ ਕੁੜੀਏ ਇਕੱਲੀ ਇਕੱਲੀ ਖਾਇਆ ਨਾ ਕਰਨੀ। ਵਾਕਈ ਕਹਿੰਦੇ ਨਾ ਵੰਡ ਖਾ ਖੰਡ ਖਾ ਤੇ, ਪਰ ਸਬਜ਼ੀਆਂ ਜਿਹੜੀਆਂ ਏ ਉਹ ਵੀ ਖੰਡ ਵਰਗੀਆਂ ਲੱਗਦੀਆਂ ਏ ਜਦੋਂ ਪਿਆਰ ਉੱਠਦਾ ਏ, ਜਦੋਂ ਕਿਸੇ ਨੂੰ ਅਸੀਂ ਕੋਈ ਚੀਜ਼ ਦਿੰਦੇ ਹਾਂ। ਹਾਂ ਬਈ, ਪਹਿਲਾਂ ਹੁੰਦਾ ਸੀਗਾ ਨਾ ਕਿ ਘਰਾਂ ਦੇ ਵਿੱਚ ਅੱਜ ਭੈਣੇ ਕੀ ਬਣਾਇਆ, ਲਓ ਜੀ ਭੈਣੇ ਅੱਜ ਤਾਂ ਬਣਾਈ ਹੈ ਤੋਰੀ, ਲੈ ਲੈ ਖੰਡ ਮੈਨੂੰ ਵੀ ਦੇ, ਮੱਖਣ ਭਾਦੀ ਨਾਲ। ਉਹ ਜਿਹੜਾ ਹੁਣ ਹੈ ਸਮਾਂ ਜਾ ਚੁੱਕਾ ਏ, ਪਰ ਅਸੀਂ ਉਸ ਚੀਜ਼ ਨੂੰ ਸਾਂਭ ਕੇ ਰੱਖਣਾ। ਤੋਰੀ ਦੀ ਗੱਲ ਤੋਰੀ ਹੈ, ਅਤੇ ਅੱਜ ਕੱਲ੍ਹ ਦੇਖਦੇ ਕਰੰਚੀ ਅਤੇ ਸਮੋਕੀ ਮਸਾਲਾ ਤੋਰੀ ਜਿਹੜੀ ਬਣਾਉਣ ਦੀ ਵਿਧੀ ਹੈ ਜਿਹੜੀ ਮੇਰੇ ਕੋਲ ਹੈ ਇਸ ਟਾਈਮ, ਉਹ ਕਿੰਝੇ ਤੁਸੀਂ ਬਣਾ ਸਕਦੇ ਹੋ ਅਤੇ ਤੁਹਾਡੇ ਕੋਲ ਜਿਹੜੀ ਹੈ ਤੁਸੀਂ ਵੀ ਸ਼ੇਅਰ ਕਰਦੇ ਹੁੰਦੇ ਆ, ਮੈਨੂੰ ਪਤਾ ਆਪਣੀਆਂ ਬੜੀਆਂ ਬੜੀਆਂ ਗੱਲਾਂ ਵਧੀਆ ਵਧੀਆ ਦੱਸਦੇ ਹੁੰਦੇ ਆ ਤੁਸੀਂ ਮੈਸੇਜਸ ਦੇ ਥਰੂ। ਪਰ ਫਟਾਫਟ ਜਿਹੜਾ ਹੁਣ ਕਾਪੀ ਪੈੱਨ ਨੋਟ ਕਰਨ ਲਈ ਚੁੱਕ ਲਓ, ਨਹੀਂ ਤਾਂ ਨੋਟ ਪੈਡ ਜਿਹੜਾ ਹੈ ਫੋਨ ਦੇ ਉੱਤੇ ਹੀ ਖੋਲ੍ਹ ਲਓ ਅਤੇ ਕਰੰਚੀ ਅਤੇ ਸਮੋਕੀ ਮਸਾਲਾ ਤੋਰੀ ਹੈ ਜਿਹੜੀ ਉਹ ਕਿਵੇਂ ਬਣਾਉਣੀ ਹੈ। ਉਹਦੇ ਕੀ ਕਰਨਾ ਪੈਣਾ ਹੈ ਕਿ ਪਿਆਜ਼ ਜਿਹੜਾ ਹੈ ਦੋ ਤਰ੍ਹਾਂ ਦੇ ਹੈ ਉਹ ਲੈਣੇ ਹੈ। ਉਹਦੇ ਵਿੱਚ ਇੱਕ ਬਰੀਕ ਕੱਟਿਆ ਹੋਇਆ ਪਿਆਜ਼ ਲੈਣਾ ਹੈ, ਇਸ ਦੇ ਨਾਲ ਹੀ ਜਿਹੜਾ ਤੜਕੇ ਦੇ ਲਈ ਇਹ ਬਰੀਕ ਕੱਟਿਆ ਹੋਇਆ ਤੁਸੀਂ ਜਿਹੜਾ ਪਿਆਜ਼ ਲੈਣਾ ਹੈ, ਅਤੇ ਨਾਲ ਹੀ ਦਹੀਂ ਜਿਹੜਾ ਤਿੰਨ ਚਾਰ ਵੱਡੇ ਚਮਚ ਲੈਣੇ ਹੈ, ਕਸੂਰੀ ਮੇਥੀ ਇੱਕ ਚਮਚ, ਖੜ੍ਹੇ ਮਸਾਲੇ ਜਿਹੜੇ ਹੈ ਉਹ ਇੱਕ ਤੇਜ਼ ਪੱਤਾ, ਇੱਕ ਵੱਡੀ ਇਲਾਇਚੀ, ਦੋ ਲੌਂਗ, ਕਾਜੂ ਪੇਸਟ ਜਿਹੜੇ ਹੈ ਉਹ ਆਪਸ਼ਨ ਦੇ ਤੌਰ 'ਤੇ ਲੈ ਸਕਦੇ ਹੈ, ਅਤੇ ਪੰਜ ਛੇ ਕਾਜੂਆਂ ਦਾ ਜਿਹੜਾ ਹੈ ਪੇਸਟ ਰਿਚ ਗ੍ਰੈਵੀ ਲਈ ਜਿਹੜਾ ਹੈ ਉਹ ਲੈ ਸਕਦੇ ਹੈ। ਅਤੇ ਹੁਣ ਤੁਸੀਂ ਦੇਖੋ ਕਿ ਜਦੋਂ ਹੁਣ ਤੋਰੀਆਂ ਜਿਹੜੀਆਂ ਹੈ ਉਹ ਤੁਸੀਂ ਬਣਾਉਣੀਆਂ ਹੈ, ਉਹਦੇ ਲਈ ਕੀ ਕਰਨਾ ਪੈਣਾ। ਪਰ ਤੋਰੀਆਂ ਵੀ ਜ਼ਰੂਰੀ ਹੈ, ਇਕੱਲੀ ਸਮੱਗਰੀ 'ਚ ਇਹ ਨਾ ਸੋਚਿਓ ਕਿ ਰਣਜੀਤ ਨੇ ਨਹੀਂ ਦੱਸਿਆ ਕਿ ਹਾਂ ਵੀ ਤੋਰੀਆਂ ਕਿੱਥੇ ਗਈਆਂ। ਤੋਰੀਆਂ ਤਾਂ ਪਹਿਲਾਂ ਲਿਆਉਣੀਆਂ ਬਾਜ਼ਾਰੋਂ ਜਾ ਕੇ, ਜੇਕਰ ਘਰੇ ਲਾਈਆਂ ਹੋਈਆਂ ਹੈ ਤਾਂ ਵਾਇਆ ਕਿਆ ਕਹਿਣੇ ਨੇ, ਉਹਦੇ ਨਾਲ ਦੀ ਰੀਸ ਹੀ ਆਣੀ। ਹੁਣ ਇੱਕ ਪੈਨ ਵੀ ਲੈਣਾ ਹੈ, ਇੱਕ ਪੈਨ ਵਿੱਚ ਇੱਕ ਚਮਚ ਜਿਹੜਾ ਹੈ ਤੇਲ ਗਰਮ ਕਰ ਲੈਣਾ ਹੈ, ਇਸ ਵਿੱਚ ਵੱਡੇ ਟੁਕੜਿਆਂ ਵਿੱਚ ਕੱਟੇ ਹੋਏ ਪਿਆਜ਼ ਜਿਹੜੇ ਆ ਉਹ ਪਾਉਣੇ ਹੈ, ਅਤੇ ਦੋ ਤਿੰਨ ਤੋਰੀਆਂ ਜਿਹੜੀ ਆ ਤੋਰੀ ਨੂੰ 2 ਤੋਂ 3 ਮਿੰਟ ਲਈ ਅੱਗ ਉੱਤੇ ਹਲਕਾ ਜਿਹਾ ਭੁੰਨ ਲੈਣਾ ਹੈ। ਇਸ ਨਾਲ ਸਬਜ਼ੀ ਵਿੱਚ ਕਰੰਚੀ ਅਤੇ ਸਮੋਕੀ ਫਲੇਵਰ ਆਵੇਗਾ, ਇਹਨਾਂ ਨੂੰ ਬਾਹਰ ਕੱਢ ਕੇ ਰੱਖ ਲੈਣਾ ਹੈ, ਅਤੇ ਉਸ ਤੋਂ ਬਾਅਦ ਸ਼ਾਹੀ ਤੜਕਾ ਜਿਹੜਾ ਹੈ ਲਾਉਣਾ। ਉਸੇ ਕੜਾਹੀ ਵਿੱਚ ਥੋੜ੍ਹਾ ਜਿਹਾ ਹੋਰ ਜਿਹੜਾ ਹੈ ਤੇਲ ਪਾ ਕੇ ਤੁਸੀਂ ਜਾਂ ਦੇਸੀ ਘਿਓ ਵੀ ਪਾ ਸਕਦੇ ਹਾਂ, ਤੇਜ਼ ਪੱਤਾ, ਇਲਾਇਚੀ ਅਤੇ ਲੌਂਗ ਵੀ ਪਾ ਸਕਦੇ ਹਾਂ। ਜੇਕਰ ਸ਼ਾਹੀ ਤੜਕਾ, ਸ਼ਾਹੀ ਤੜਕਾ ਕਿਉਂ ਹੈ, ਕਰੰਚੀ ਅਤੇ ਸਮੋਕੀ ਮਸਾਲਾ ਧੋਰੀ ਬਣਾਉਣੀ ਹੈ ਤਾਂ ਕਰਕੇ ਇਸਦਾ ਨਾਂ ਸ਼ਾਹੀ ਤੜਕਾ ਰੱਖਿਆ ਹੈ, ਤੜਕੇ ਦਾ ਨਾਂ।

ਇਹਦੇ ਵਿੱਚ ਪਹਿਲਾਂ ਕੀ ਕੀਤਾ ਸੀਗਾ ਤੜਕੇ ਲਈ, ਅਸੀਂ ਕੜਾਹੀ ਵਿੱਚ, ਜਿਹੜੀ ਕੜਾਹੀ 'ਚ ਅਸੀਂ ਇੱਕ ਪੈਨ ਵਿੱਚ ਆਪਾਂ ਤੇਲ ਗਰਮ ਕੀਤਾ ਸੀਗਾ, ਉਸੇ ਤਰ੍ਹਾਂ ਇਸੇ ਕੜਾਹੀ ਵਿੱਚ ਥੋੜ੍ਹਾ ਹੋਰ ਤੇਲ ਜਾਂ ਦੇਸੀ ਘਿਓ ਪਾ ਕੇ, ਤੇਜ਼ ਪੱਤਾ, ਇਲਾਚੀ ਅਤੇ ਲੌਂਗ ਪਾ ਕੇ, ਫਿਰ ਬਰੀਕ ਕੱਟਿਆ ਹੋਇਆ ਪਿਆਜ਼ ਪਾ ਕੇ, ਸੁਨਹਿਰੀ ਸੁਨਹਿਰੀ ਦਾ ਮਤਲਬ ਭੂਰਾ ਜਿਹਾ, ਜਦੋਂ ਕਹਿ ਲਈਏ ਕਿ ਥੋੜ੍ਹਾ ਜਿਹਾ ਗੋਲਡਨ ਜਿਹਾ ਹੋ ਗਿਆ, ਉਦੋਂ ਤੱਕ ਭੁੰਨ ਲੈਣਾ। ਉਸ ਤੋਂ ਬਾਅਦ ਅਦਰਕ ਲਸਣ ਅਤੇ ਪੇਸਟ ਪਾ ਕੇ ਚੰਗੀ ਤਰ੍ਹਾਂ ਉਸਨੂੰ ਪਕਾ ਲੈਣਾ ਹੈ। ਹੁਣ ਮਸਾਲਾ ਗ੍ਰੇਵੀ ਹੈ ਜਿਹੜੀ, ਉਹ ਕਿਵੇਂ ਤਿਆਰ ਕਰਨੀ ਹੈ? ਟਮਾਟਰ ਦੀ ਪਿਊਰੀ ਆਪਣੀ ਟਮਾਟਰ ਦੀ ਪਿਊਰੀ ਜਿਹੜੀ ਹੈ ਪਾਉਣੀ ਆ, ਉਸ ਦੇ ਨਾਲ ਹੀ ਹਲਦੀ, ਲਾਲ ਮਿਰਚ, ਧਨੀਆ ਪਾਊਡਰ ਅਤੇ ਨਮਕ ਵੀ ਪਾ ਦੇਣਾ। ਜਦੋਂ ਮਸਾਲਾ ਤੇਲ ਛੱਡਣ ਲੱਗੇ ਤਾਂ ਅੱਗ ਹੌਲੀ ਕਰਕੇ ਇਸ ਵਿੱਚ ਦਹੀਂ ਪਾ ਦੇਣਾ ਹੈ। ਦਹੀਂ ਪਾਉਂਦੇ ਸਮੇਂ ਲਗਾਤਾਰ ਹਿਲਾਉਂਦੇ ਰਹਿਣਾ ਹੈ, ਜੋ ਦਹੀਂ ਫਟੇ ਨਾ। ਕਹਿਣਾ ਨਾ, ਦਹੀਂ ਫਿੱਟ ਗਿਆ, ਫੁੱਟ ਗਿਆ, ਫਟ ਗਿਆ, ਹੁਣ ਹਰ ਇੱਕ ਦੀ ਆਪਣੀ ਬੋਲੀ ਹੈ, ਪਰ ਗੱਲ ਇਹ ਹੈ ਕਿ ਦਹੀਂ ਫਟੇ ਨਾ ਫਟੇ, ਫਟਣਾ ਨਹੀਂ ਚਾਹੀਦਾ, ਹੈ ਨਾ। ਇਸ ਤੋਂ ਬਾਅਦ ਹੁਣ ਫਿਨਿਸ਼ਿੰਗ ਕਿੱਦਾਂ ਕਰਨੀ ਹੈ? ਹੁਣ ਇਸ ਗ੍ਰੇਵੀ ਵਿੱਚ ਜਿਹੜੀ ਪਹਿਲਾਂ ਤੋਂ ਭੁੰਨੀ ਹੋਈ ਤੋਰੀ ਅਤੇ ਵੱਡੇ ਪਿਆਜ਼ ਪਾ ਦੇਣੇ ਹੈ, ਅੱਧਾ ਕੱਪ ਪਾਣੀ ਪਾ ਦੇਣਾ ਹੈ ਅਤੇ ਢੱਕ ਦੇਣਾ ਹੈ 5 ਤੋਂ 7 ਮਿੰਟ। ਹਲਕੀ ਮੱਠੀ ਅੱਗ ਦੇ ਉੱਤੇ, ਗੈਸ ਦੇ ਉੱਤੇ ਜਿਹੜੀ ਅੱਗ ਬਲ ਰਹੀ ਆ ਉਹਦੇ ਉੱਤੇ, ਚੁੱਲ੍ਹੇ ਦੇ ਉੱਤੇ ਵੀ ਲਾ ਲਓ ਤੁਸੀਂ ਅੱਗ, ਤੁਸੀਂ ਥੋੜ੍ਹੀ ਘੱਟ ਕਰ ਸਕਦੇ ਹਾਂ, ਕਿਉਂਕਿ ਅੱਜ ਕੱਲ੍ਹ ਤੁਹਾਨੂੂੰ ਪਤਾ ਹੈ ਕਿ ਜੇਕਰ ਸ਼ਾਮ ਨੂੰ ਚੁੱਕਲਿਆਂ 'ਤੇ ਬਹਿ ਕੇ ਰੋਟੀ ਬਣਾਈ ਜਾਵੇ ਤਾਂ ਮੈਂ ਕਹਿੰਦਾ ਕਿਆ ਬਾਤ ਹੈ, ਪਰਿਵਾਰ ਵੀ ਇਕੱਠਾ ਹੋ ਜਾਂਦਾ ਹੈ। ਇੱਕ ਤਾਂ ਗੈਸ ਸਿਲੰਡਰ ਦੀ ਜਿਹੜੀ ਦਿੱਕਤ ਆਈ ਆ ਉਹ ਵੀ ਘਟੇਗੀ। ਹੁਣ ਜੇਕਰ ਗੱਲ ਕਰੀਏ ਤਾਂ ਮੱਧਮ ਅੱਗ 'ਤੇ, ਮੱਠੀ ਅੱਗ 'ਤੇ ਸਲੋ ਜਿਹੜੀ ਹੈ ਉਸ ਅੱਗ ਦੇ ਉੱਤੇ ਪਕਾ ਲੈਣਾ ਹੈ, ਅਤੇ ਜਦੋਂ ਸਬਜ਼ੀ ਤਿਆਰ ਹੋ ਜਾਵੇ ਉੱਪਰੋਂ ਕਸੂਰੀ ਮੇਥੀ ਨੂੰ ਹੱਥਾਂ ਨਾਲ ਮਲ ਕੇ ਪਾ ਦੇਣਾ ਹੈ, ਅਤੇ ਥੋੜ੍ਹਾ ਜਿਹਾ ਮੱਖਣ ਜਾਂ ਫਰੈਸ਼ ਕਰੀਮ ਪਾ ਦੇਣੀ ਹੈ। ਅਤੇ ਮੈਂ ਕਹਿੰਦਾ ਜੀ, ਰੈਸਟੋਰੈਂਟ ਵਰਗਾ ਸਵਾਦ ਲੈਣਾ ਹੈ ਉਹਦੇ ਲਈ ਵੀ ਟਿਪਸ ਦੇਖ ਲਓ। ਜਿਹੜੀ ਗ੍ਰੇਵੀ ਹੈ ਨਾ, ਉਹ ਦਹੀਂ ਪਾਉਣ ਨਾਲ ਗ੍ਰੇਵੀ ਵਿੱਚ ਉਹ ਖਾਸ ਖਟਾਸ ਅਤੇ ਗਾੜ੍ਹਾਪਣ ਆ ਜਾਂਦਾ ਹੈ ਜੋ ਰੈਸਟੋਰੈਂਟਾਂ ਵਿੱਚ ਮਿਲਦਾ ਹੈ। ਦੇਖੋ ਕਿੰਨੀ ਵਧੀਆ ਜਾਣਕਾਰੀ ਦਿੱਤੀ ਹੈ। ਉੱਦਾਂ ਤੁਸੀਂ ਨਿਆਣੇ ਸਾਡੇ ਕਹਿੰਦੇ ਆ ਨਾ, ਖਾਸ ਕਰ ਅਸੀਂ ਵੱਡੇ ਸਿਆਣੇ ਵੀ, ਕੀ ਬਣਾਇਆ ਜੀ? ਅੱਜ ਤੋਰੀ ਬਣਾਈ ਆ, ਆਹੀ ਹੁੰਦੀਆਂ ਰੋਜ਼, ਗਰਮੀਆਂ 'ਤੇ ਤਾਂ ਚੱਲਣੀਆਂ ਹੀ ਇਹ ਨਾ। ਹੁਣ ਤੁਸੀਂ ਦੇਖੋਗੇ ਜੇਕਰ ਇੰਝ ਬਣਾਓਗੇ ਕਰੰਚੀ ਅਤੇ ਸਮੋਕੀ ਮਸਾਲਾ ਤੋਰੀ, ਤਾਂ ਰੈਸਟੋਰੈਂਟ ਵਰਗਾ ਸਵਾਦ ਹੋਵੇਗਾ ਜਿਹੜਾ ਤੁਹਾਨੂੰ ਦੱਸਿਆ ਹੈ ਰੰਗ ਢੰਗ। ਮੈਂ ਕਹਿੰਦਾ ਸਾਰੇ ਕਹਿਣਗੇ ਅੱਜ ਤੋਰੀ ਨਹੀਂ ਬਣਾਈ, ਤੋਰੀ ਨਹੀਂ ਬਣਾਈ। ਹੁਣ ਇਸ ਦੇ ਨਾਲ ਹੀ ਜਦੋਂ ਤੁਸੀਂ ਸਰਵਿੰਗ ਕਰਨੀ ਹੈ, ਇਸ ਨੂੰ ਗਰਮਾ ਗਰਮ ਤੰਦੂਰੀ ਰੋਟੀ ਜਾਂ ਲੱਛਾ ਪਰਾਂਠੇ ਦੇ ਨਾਲ ਕਰੋਗੇ, ਤਾਂ ਮੈਂ ਕਹਿੰਦਾ ਓਏ ਹੋਏ, ਜਿਹੜੇ ਸ਼ਾਹੀ ਪਨੀਰ ਭਾਲਦੇ ਸੀ ਹੁਣ ਸ਼ਾਹੀ ਜਿਹੜਾ ਹੈ ਉਹ ਤੋਰੀ ਫਲੇਵਰ ਭਾਲਣਗੇ। ਅਤੇ ਤੁਸੀਂ ਨੋਟ ਕਰ ਲਿਆ ਹੈ, ਹੁਣ ਤੁਸੀਂ ਤਿਆਰੀ ਇਹ ਰੱਖਣੀ ਹੈ ਕਿ ਹਾਂ ਬਈ 1 ਵਜੇ ਜਿਹੜਾ ਲੰਚ ਹੈ ਨਾ ਉਹ ਅੱਜ ਕਰੰਚੀ ਅਤੇ ਸਮੋਕੀ ਮਸਾਲਾ ਤੋਰੀ ਨਾਲ ਹੀ ਹੋਣਾ ਹੈ। ਅਤੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਨਾਲ ਜੁੜੇ ਹੋਏ ਹਾਂ, FM ਦੇ ਨਾਲ ਜੁੜੇ ਹੋਏ ਹਾਂ, ਅਤੇ ਗੱਲਾਂ ਬਾਤਾਂ ਖਾਣ ਪੀਣ ਦੀਆਂ ਚੱਲ ਰਹੀਆਂ। ਇਸ ਦੇ ਨਾਲ ਹੀ ਹੁਣ ਇੱਕ ਗੀਤ ਬੜਾ ਸੋਹਣਾ ਹੈ ਮੇਰੇ ਤੋਂ, ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ ਹੈ, ਜੱਟ ਪੰਜਾਬੀ ਫਿਲਮ ਹੈ, ਇੰਜੋਏ ਕਰੋ ਅਤੇ ਸੁਣਦੇ ਰਹੋ FM ਰੇਨਬੋ।

ਹੁੰਦਾ ਜੇ ਜ਼ੁਲਮ ਤੋਂ ਦੁਨੀਆ, ਜੇ ਜ਼ੁਲਮ ਤੋਂ ਦੁਨੀਆ ਡਰ ਜਾਂਦੀ।

ਦੋਸਤੋ ਪ੍ਰੋਗਰਾਮ ਸੁਣ ਰਹੇ ਹੋ ਤੁਸੀਂ ਹੋਮ ਸਵੀਟ ਹੋਮ। ਖਾਣ ਪੀਣ ਦੀਆਂ ਗੱਲਾਂ ਤਾਂ ਹੋ ਗਈਆਂ ਹੈ, ਹੁਣ ਤੁਹਾਨੂੰ ਪਤਾ ਕਿ ਗਰਮੀਆਂ ਦੇ ਵਿੱਚ ਆਪਾਂ ਬੜਾ ਦੇਖਦੇ ਹਾਂ ਕਿ ਅਸੀਂ ਕੂਲ ਨਹੀਂ ਹੈਗੇ ਹਾਂ, ਹੈ ਨਾ। ਗਰਮੀਆਂ 'ਚ ਕੂਲ ਕਿੱਦਾਂ ਰੱਖਣਾ ਹੁੰਦਾ ਹੈ ਉਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗਾ, ਕਿਉਂਕਿ ਜਿਹੜੀਆਂ ਗਰਮੀ ਦੇ ਵਿੱਚ ਬੰਦਾ ਬਹੁਤ ਜ਼ਿਆਦਾ ਟਾਇਰਡ ਵੀ ਮਹਿਸੂਸ ਕਰਦਾ ਹੈ, ਉਸ ਦੇ ਨਾਲ ਨਾਲ ਜਿਹੜੀ ਆ ਕਹਿ ਲਈਏ ਕਿ ਬਾਹਰ ਨਿਕਲਣ ਤੋਂ ਵੀ ਆਪਾਂ ਹਿਚਕਚਾਉਂਦੇ ਹਾਂ, ਉਹ ਚਾਹੀਦਾ ਵੀ ਹੈ। ਚਲੋ ਜ਼ਿਆਦਾ ਗਰਮੀ ਆ, ਖਾਸ ਕਰ ਜਦੋਂ ਸਮਾਂ ਵੀ ਤਬਦੀਲ ਹੋ ਜਾਂਦਾ, 12 ਵਜੇ ਤੋਂ ਲੈ ਕੇ ਜਾਂ 1 ਵਜੇ ਤੋਂ ਬਾਅਦ 4 ਵਜੇ ਤੱਕ ਜਿਹੜੀ ਗਰਮੀ ਬਹੁਤ ਜ਼ਿਆਦਾ ਪੈਂਦੀ ਹੈ, ਉਸ ਸਮੇਂ ਤੋਂ ਬਾਹਰ ਨਿਕਲਣਾ ਵੀ ਨਹੀਂ ਚਾਹੀਦਾ। ਹੁਣ ਗਰਮੀਆਂ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਚਿਲ ਰੱਖਣਾ, ਕੂਲ ਰੱਖਣਾ, ਉਸ ਨੂੰ ਧਿਆਨ ਵਿੱਚ ਜ਼ਰੂਰ ਰੱਖਦੇ ਹੋਏ

ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਗਰਮੀਆਂ ਆਉਂਦੇ ਹੀ ਚਮੜੀ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹੈ ਤੇ ਗਰਮ ਹਵਾਵਾਂ ਜਿਹੜੀਆਂ ਧੂੜ ਮਿੱਟੀ ਪਸੀਨੇ ਤੋਂ ਅਸੀਂ ਸਾਰੇ ਪਰੇਸ਼ਾਨ ਹੋ ਜਾਂਦੇ ਹਾਂ। ਖਾਸ ਕਰ ਅਸੀਂ ਇਹ ਕਹਿੰਦੇ ਹਾਂ ਛੱਡ ਪਰਾ ਗਰਮੀ ਬੜੀ ਹੈ, ਬਾਹਰ ਕਿਉਂ ਜਾਣਾ, ਕਿੱਦਾਂ ਜਾਣਾ, ਹੈ ਨਾ। ਹੁਣ ਇਹਨਾਂ ਸਭ ਦੇ ਲਈ ਸਾਡਾ ਜਿਹੜਾ ਹੈ ਸਿਹਤ ਉੱਤੇ ਬੁਰਾ ਪ੍ਰਭਾਵ ਪੈਣ ਦਾ ਜਿਹੜਾ ਹੈ ਹਮੇਸ਼ਾ ਇਹ ਚਾਂਸ ਰਹਿੰਦੇ ਆ। ਇਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਜ਼ਿਆਦਾ ਅਸਰ ਸਾਡੇ ਚਿਮੜੀ ਦੇ ਉੱਤੇ ਪੈਂਦਾ ਹੈ, ਚਿਹਰੇ ਦੇ ਉੱਤੇ ਪੈਂਦਾ ਹੈ, ਉਸਦੇ ਲਈ ਅਸੀਂ ਜਿਹੜਾ ਜ਼ਿਆਦਾ ਗਰਮੀ ਕਾਰਨ ਸਾਡੀ ਚਮੜੀ ਕਾਲੀ ਹੋ ਜਾਂਦੀ ਹੈ, ਬੇਜਾਨ ਜਿਹੀ ਹੋਣ ਲੱਗ ਪੈਂਦੀ ਹੈ। ਜੇਕਰ ਅਸੀਂ ਆਪਣੀ ਚਮੜੀ ਨੂੰ ਗਰਮੀਆਂ ਵਿੱਚ ਚਮਕਦਾਰ ਬਣਾਉਣਾ ਹੈ ਤਾਂ ਉਸ ਲਈ ਕੁਝ ਗੱਲਾਂ ਉੱਤੇ ਧਿਆਨ ਦੇਣਾ ਜ਼ਰੂਰੀ ਹੈ। ਉਸ ਲਈ ਆਪਾਂ ਨੂੰ ਜ਼ਰੂਰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਸਾਡੀ ਜਿਹੜੀ ਚਮੜੀ ਖੁਸ਼ਕ ਹੈ ਤਾਂ ਗਰਮੀਆਂ ਵਿੱਚ ਮਾਇਸਚਰਾਈਜ਼ਰ ਜਿਹੜਾ ਹੈ ਜ਼ਰੂਰ ਲਗਾਉਣਾ ਚਾਹੀਦਾ ਹੈ, ਕਿਉਂਕਿ ਇਹ ਚਮੜੀ ਨੂੰ ਕਵਚ ਦਿੰਦਾ ਹੈ, ਇੱਕ ਰੱਖਿਆ ਕਵਰ ਬਣਾ ਦਿੰਦਾ ਹੈ ਅਤੇ ਉਸ ਦੀ ਸੁਰੱਖਿਆ ਕਰਦਾ ਹੈ। ਚਿਹਰੇ ਦੀ ਨਮੀ ਬਣਾਈ ਰੱਖਣ ਲਈ ਸ਼ਹਿਦ ਅਤੇ ਗਲੈਸਰੀਨ ਦੀ ਜਿਹੜੀ ਹੈ ਵਰਤੋਂ ਵੀ ਕਰਨੀ ਚਾਹੀਦੀ। ਹਰ ਰੋਜ਼ ਘੱਟ ਤੋਂ ਘੱਟ 2 ਵਾਰ ਜਿਹੜਾ ਹੈ ਕਲੀਜ਼ਿੰਗ ਮਿਲਕ ਨਾਲ ਚਿਹਰੇ ਦੀ ਜਿਹੜੀ ਹੈ ਸਫਾਈ ਜ਼ਰੂਰ ਕਰੋ। ਗਰਮੀਆਂ ਦੇ ਮੌਸਮ ਵਿੱਚ ਫਾਊਂਡੇਸ਼ਨ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਇਸ ਨਾਲ ਚਿਹਰੇ ਉੱਤੇ ਨਿਖਾਰ ਹੁੰਦਾ ਹੈ ਅਤੇ ਚਿਹਰੇ ਦੇ ਦਾਗ ਧੱਬੇ ਦੂਰ ਹੋ ਕੇ ਇੱਕ ਰੂਪਤਾ ਵਿੱਚ ਆ ਜਾਂਦੇ ਨੇ। ਦਾਗ ਧੱਬੇ ਨਹੀਂ ਆਉਂਦੇ ਇੱਕ ਰੂਪਤਾ ਜੇ ਤੁਹਾਡਾ ਚਿਹਰਾ ਆ ਜਾਂਦਾ ਹੈ। ਐਵੇਂ ਨਾ ਕਿਉਂ ਹੱਸਿਓ ਨਾ, ਕਿਉਂਕਿ ਮੈਂ ਜਾਣ ਕੇ ਇਹ ਗੱਲ ਕੀਤੀ ਹੈ। ਥੋੜ੍ਹਾ ਬਹੁਤਾ ਧਿਆਨ ਨਾਲ ਸੁਣਦੇ ਹਾਂ ਕਿ ਨਹੀਂ, ਕਿਉਂਕਿ ਜਾਣਕਾਰੀ ਤੁਹਾਡੇ ਲਈ ਹੈ। ਤੇਲ ਵਾਲੀ ਚਮੜੀ ਨੂੰ ਦਿਨ ਵਿੱਚ ਘੱਟ ਤੋਂ ਘੱਟ 2 ਵਾਰ ਐਂਟੀਸੈਪਟਿਕ ਲੋਸ਼ਨ ਨਾਲ ਸਾਫ਼ ਕਰਨਾ ਚਾਹੀਦਾ ਹੈ। ਚਿਹਰੇ ਉੱਤੇ ਚਿਕਨਾਈ ਰਹਿਤ ਮਾਇਸਚਰਾਈਜ਼ਰ ਜਿਹੜਾ ਹੈ ਉਹ ਵੀ ਲਾਉਣਾ ਚਾਹੀਦਾ ਹੈ ਅਤੇ ਦਿਨ ਵਿੱਚ 2 ਵਾਰ ਨਹਾਉਣਾ ਚਾਹੀਦਾ ਹੈ। ਸਰਦੀਆਂ ਨਹੀਂ ਹੁਣ, ਗਰਮੀਆਂ ਘੱਟੋ ਘੱਟ 2 ਵਾਰ ਹੀ ਨਹਾਇਆ ਕਰੋ, ਵੱਧ ਜਿੰਨਾ ਮਰਜ਼ੀ ਨਾ ਲਿਆ ਕਰੋ। ਉਹਦੇ ਨਾਲ ਕੀ ਹੈ ਕਿ ਸਰੀਰ ਵੀ ਠੰਡਾ ਠੰਡਾ ਮਹਿਸੂਸ ਕਰਦਾ ਹੈ, ਤੁਸੀਂ ਫਰੈਸ਼ ਮਹਿਸੂਸ ਕਰਦੇ ਹੋ ਅਤੇ ਜਿਹੜੀ ਜਿੰਨੀ ਵੀ ਟਾਇਰਡਨੈਸ ਹੈ ਉਹ ਤੁਹਾਡੀ ਦੂਰ ਹੋ ਜਾਂਦੀ ਹੈ। ਇਸ ਨਾਲ ਤੁਸੀਂ ਤਰੋ ਤਾਜ਼ਾ ਵੀ ਮਹਿਸੂਸ ਕਰੋਗੇ ਅਤੇ ਸਰੀਰ ਦੀ ਗੰਦਗੀ ਵੀ ਦੂਰ ਹੋ ਜਾਵੇਗੀ ਅਤੇ ਚਿਹਰੇ ਉੱਤੇ ਵੀ ਤਾਜ਼ਗੀ ਚੱਲ ਗਏਗੀ। ਜਦੋਂ ਤੁਸੀਂ ਨਹਾ ਕੇ ਆਉਂਦੇ ਹਾਂ ਕਹਿੰਦੇ ਨਾ ਵਾਹ ਕਮਾਲ ਹੈ, 4 ਚੰਦ ਲੱਗ ਗਏ, ਉਦੋਂ ਹੀ ਲੱਗਦੇ ਜਦੋਂ ਤੁਸੀਂ ਨਹਾਉਂਦੇ ਹੋ। ਚਿਹਰੇ ਤੋਂ ਇਲਾਵਾ ਜਿਹੜਾ ਸਰੀਰ ਦੇ ਦੂਜੇ ਅੰਗ ਜਿਵੇਂ ਹੱਥ ਪੈਰ ਪਿੱਠ ਆਦਿ ਵੀ ਵਿਸ਼ੇਸ਼ ਦੇਖਭਾਲ ਇਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਹੱਥਾਂ ਦੇ ਪੈਰਾਂ ਦੀ ਵੈਕਸਿੰਗ ਜਿਹੜੀ ਹੈ ਉਹ ਕਰੋ, ਜਿਸ ਨਾਲ ਸਮੇਂ ਉੱਤੇ ਮੈਨੀਕਿਓਰ ਅਤੇ ਪੈਡੀਕਿਓਰ ਕਰਦੇ ਰਹੋ। ਦਿਨ ਵਿੱਚ 10 ਤੋਂ 12 ਗਲਾਸ ਪਾਣੀ ਜ਼ਰੂਰ ਪੀਓ, ਧੁੱਪ ਵਿੱਚ ਵੀ ਜਾਓ, ਸਨਸਕ੍ਰੀਨ ਜਿਹੜੀ ਹੈ ਲੋਸ਼ਨ ਹੈ ਉਹਦੀ ਵਰਤੋਂ ਕਰੋ ਅਤੇ ਵਿਸ਼ੇਸ਼ ਕਰਕੇ ਖੁੱਲ੍ਹੇ ਹਿੱਸਿਆਂ ਉੱਤੇ। ਹੁਣ ਖੁੱਲ੍ਹੇ ਹਿੱਸੇ ਕਿਹੜੇ ਹੈ ਸਾਡੇ, ਜਿਹੜੇ ਹੱਥ ਹੈ, ਪੈਰ ਹੈ, ਜਾਂ ਖਾਸ ਕਰ ਜਿਨ੍ਹਾਂ ਨੇ ਹਾਫ ਸਲੀਵਸ ਦੀਆਂ ਜਿਹੜੀਆਂ ਸ਼ਰਟਸ ਟੀ ਸ਼ਰਟਸ ਪਾਈਆਂ ਹੁੰਦੀਆਂ ਹੈ ਉਹਨਾਂ ਲਈ ਉਹ ਸਨਸਕ੍ਰੀਨ ਲੋਸ਼ਨ ਜਿਹੜਾ ਹੈ ਜ਼ਰੂਰ ਲਾਉਣ, ਇਸ ਦੇ ਨਾਲ ਸ਼ਾਈਆਂ ਨਹੀਂ ਹੋਣਗੀਆਂ ਅਤੇ ਹਮੇਸ਼ਾ ਟਿਸ਼ੂ ਪੇਪਰ ਦੇ ਸੂਤੀ ਰੁਮਾਲ ਵਰਤੋ, ਜਿਸ ਨਾਲ ਤੁਹਾਡਾ ਚਿਹਰਾ ਵੀ ਜਿਹੜਾ ਹੈ ਉਹਦੇ ਉੱਤੋਂ ਜਦੋਂ ਤੁਸੀਂ ਸਵੈਟਿੰਗ ਨੂੰ ਦੂਰ ਕਰੋਗੇ, ਪਸੀਨੇ ਨੂੰ ਦੂਰ ਕਰੋਗੇ ਤਾਂ ਤੁਹਾਡੇ ਮੂੰਹ ਦੇ ਉੱਤੇ ਕਹਿ ਲਈਏ ਕਿ ਝਰੀਟਾਂ ਨਹੀਂ ਪੈਣਗੀਆਂ, ਝਰੀਟਾਂ ਬਣ ਕੇ ਤੁਹਾਡੇ ਜਿਹੜੇ ਆ ਉਹ ਰੈਸ਼ਸ ਨਹੀਂ ਹੋਣਗੇ। ਇਸ ਤਰ੍ਹਾਂ ਜੇਕਰ ਤੁਸੀਂ ਨਹਾਉਣ ਦੇ ਪਾਣੀ ਵਿੱਚ ਨਿੰਬੂ ਦਾ ਰਸ ਜਾਂ ਗੁਲਾਬ ਦੀਆਂ ਪੱਤੀਆਂ ਜਿਹੜੀਆਂ ਮਿਲਾ ਕੇ ਨਹਾਉਂਗੇ ਤਾਂ ਉਸ ਦੇ ਨਾਲ ਵੀ ਦਿਨ ਭਰ ਜਿਹੜੀ ਤੁਹਾਡੀ ਤਾਜ਼ਗੀ ਹੈ ਤੁਹਾਨੂੰ ਉਹਦਾ ਅਹਿਸਾਸ ਹੁੰਦਾ ਰਹੇਗਾ। ਵਾਲਾਂ ਨੂੰ ਹਮੇਸ਼ਾ ਬੰਨ ਕੇ ਰੱਖੋ ਅਤੇ 15 ਤੋਂ 20 ਦਿਨਾਂ ਵਿੱਚ ਬਾਅਦ ਜਿਹੜਾ ਹੈ ਫੇਸ਼ੀਅਲ ਜ਼ਰੂਰ ਕਰਾਓ ਅਤੇ ਇਸ ਨਾਲ ਚਮੜੀ ਵਿੱਚ ਜਿਹੜਾ ਹੈ ਕਸਾ ਆਉਂਦਾ ਹੈ, ਖਿੱਚ ਆਉਂਦੀ ਹੈ ਅਤੇ ਧੁੱਪ ਵਿੱਚ ਨਿਕਲਦੇ ਸਮੇਂ ਛੱਤਰੀ ਲੈ ਜਾਓ ਅਤੇ ਧੁੱਪ ਦੀ ਐਨਕ ਜ਼ਰੂਰ ਲਗਾਓ ਅਤੇ ਸਿਰ ਉੱਤੇ ਦੁਪੱਟਾ ਜਾਂ ਟੋਪੀ ਜ਼ਰੂਰ ਪਾਓ, ਜਿਸ ਨਾਲ ਤੁਹਾਡੇ ਜਿਹੜੀ ਡਾਇਰੈਕਟ ਧੁੱਪ ਜਿਹੜੀ ਹੈ ਸਿੱਧੇ ਤੌਰ 'ਤੇ ਜਿਹੜੀ ਧੁੱਪ ਹੈ ਤੁਹਾਡੇ ਸਰੀਰ ਨੂੰ ਲੱਗਦੀ ਹੈ ਉਸ ਤੋਂ ਬਚਾ ਰਹੇਗਾ। ਅਤੇ ਖਾਣ ਪੀਣ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਸੀ ਉਹਨਾਂ ਦਾ ਵੀ ਧਿਆਨ ਰੱਖਣਾ। ਗਰਮੀਆਂ ਵਿੱਚ ਤਲਿਆ ਹੋਇਆ ਪਦਾਰਥ ਜਿਹੜਾ ਜ਼ਿਆਦਾ ਨਹੀਂ ਖਾਣਾ, ਕਿਉਂਕਿ ਜ਼ਿਆਦਾ ਤਲਿਆ ਖਾਓਗੇ ਤਾਂ ਉਸ ਨਾਲ ਤੁਹਾਡੀ ਸਿਹਤ, ਤੁਹਾਡਾ ਪੇਟ ਵੀ ਖਰਾਬ ਹੋਏਗਾ ਅਤੇ ਠੰਡੇ ਅਤੇ ਤਲ ਪਦਾਰਥਾਂ ਦੀ ਵਰਤੋਂ ਜਿੰਨੀ ਵੱਧ ਤੋਂ ਵੱਧ ਕੀਤੀ ਜਾਵੇ ਜ਼ਿਆਦਾ ਵਧੀਆ ਹੈ। ਅਤੇ ਘਰ ਦੇ ਵਿੱਚ ਸਭ ਤੋਂ ਵਧੀਆ ਮੁਲਤਾਨੀ ਮਿੱਟੀ ਜੇਕਰ ਲਿਆ ਕੇ ਉਹਦਾ ਫੇਸ ਪੈਕ ਸਾਡੀ ਚਮੜੀ ਨੂੰ ਗਰਮੀ ਤੋਂ ਰਾਹਤ ਦਵਾਉਣ ਲਈ ਲਗਾ ਲਿਆ ਜਾਵੇ, ਤੁਹਾਨੂੰ ਦੱਸਣ ਦੀ ਵੀ ਲੋੜ ਨਹੀਂ ਹੈ, ਤੁਹਾਨੂੰ ਪਤਾ ਹੀ ਹੈ ਤੁਸੀਂ ਯੂਜ਼ ਕਰਦੇ ਹਾਂ, ਪਰ ਫਿਰ ਵੀ ਰਿਮਾਇੰਡ ਕਰਾਉਣਾ ਜ਼ਰੂਰੀ ਹੈ ਕਿ ਮੁਲਤਾਨੀ ਮਿੱਟੀ ਲੈ ਆਓ ਭਾਈ, ਗਰਮੀਆਂ ਆ ਗਈਆਂ ਏ, ਕਿਉਂਕਿ ਟੈਨ ਜਿਹੜੀ ਹੈ ਸਕਿਨ ਹੋਣੀ ਹੈ ਉਸ ਤੋਂ ਬਚਾਉਣ ਲਈ ਮੁਲਤਾਨੀ ਮਿੱਟੂ ਇੱਦਾਂ ਦਾ ਕਵਚ ਹੈ ਕਿ ਮੈਂ ਕਹਿੰਦਾ ਕਿ ਤੁਸੀਂ ਕਹਿਣਾ ਕਿ ਵਾਹ ਵਾਹ ਵਾਹ, ਜਿਹੜੀ ਆਪਣੀ ਸਕਿਨ ਹੈ ਉਹ ਉਂਝ ਦੀ ਉਂਝ ਹੀ ਹੈ। ਅਤੇ ਇਸੇ ਤਰ੍ਹਾਂ ਘਰੋਂ ਬਾਹਰ ਨਿਕਲਦੇ ਸਮੇਂ ਨਿੰਬੂ ਪਾਣੀ ਜਾਂ ਸਾਦਾ ਪਾਣੀ ਪੀ ਕੇ ਹੀ ਜਾਓ ਤਾਂ ਜੋ ਜਿਹੜੀ ਹੈ ਸਕਿਨ ਤੁਹਾਡੀ ਹੈ ਉਹ ਵੀ ਸਹੀ ਰਹੇ, ਤੁਹਾਡਾ ਜਿਹੜਾ ਇੰਟਰਨਲ ਤੌਰ 'ਤੇ ਵੀ ਤੁਸੀਂ ਠੰਡਕ ਜਿਹੜੀ ਮਹਿਸੂਸ ਕਰਦੇ ਰਹੋ, ਅਤੇ ਜਿਹੜੀ ਠੰਡ ਪੈਣੀ ਹੈ ਉਹ ਗਾਣਿਆਂ ਨਾਲ

ਪੈਣੀ ਹੈ ਤੇ ਗਾਣੇ ਪੰਜਾਬੀ ਆ ਜਿਹੜੇ ਉਹ ਸੋਹਣੇ ਪੰਜਾਬੀ ਫਿਲਮੀ ਗਾਣੇ ਆ ਮੇਰੇ ਤੋਂ ਅੱਜ ਇਸ ਪ੍ਰੋਗਰਾਮ ਹੋਮ ਸਵੀਟ ਹੋਮ ਲਈ ਤੇ ਇੰਜੋਏ ਤੁਸੀਂ ਕਰ ਰਹੇ ਹੋ ਮੈਨੂੰ ਪਤਾ ਕਿੰਨੀ ਸੋਹਣੀ ਜਾਣਕਾਰੀ ਦਿੱਤੀ ਆ ਖਾਣ ਪੀਣ ਤੋਂ ਬਾਅਦ ਗਰਮੀਆਂ ਦੇ ਵਿੱਚ ਜਿਹੜਾ ਇਹ ਆਪਾਂ ਕਿਵੇਂ ਬਾਹਰ ਜਾਣਾ ਹੈ ਕਿਵੇਂ ਸਕਿੰਨ ਨੂੰ ਪ੍ਰੋਟੈਕਟ ਕਰਨਾ ਹੈ ਉਸ ਵਾਰੀ ਜਾਣਕਾਰੀ ਤੋਂ ਇਲਾਵਾ ਹੋਰ ਵੀ ਜਾਣਕਾਰੀ ਹੈ ਉਹ ਵੀ ਤੁਹਾਨੂੰ ਦੇਵਾਂਗੇ ਪਰ ਉਨ੍ਹਾਂ ਚਿਰ ਸੁਣੋ ਇਸ ਗੀਤ ਨੂੰ।

0: ખેત્રી સમાચાર અખાઈવેજ સમાચાર વાચક તે અનુવાદક એનઆરટી કેજ્યુઅલ પંજાબી લઈ યોગ ઉમેદવારાં તો અરજ઼ીઆં દી માંગ કીતી જાંદી હૈ। ઉમેદવાર ને અંગ્રેજી વિષય નાલ ગ્રેજ્યુએશન કીતી હોવે તે પંજાબી ભાષા તે કમ્પ્યુટર ચ મહારત હોવે। ઉમેદવાર દી ઉમર 20 મઈ 2026 તક 21 સાલ તો 50 સાલ વિચકાર હોણી ચાહીદી હૈ। તરજીહી તોર તે ઉમેદવાર જલંધર યા ઇસ દે નેડલે ઇલાક્યાં દા વસનીક હોવે। ચાવાન ઉમેદવાર વિદ્યક યોગ્યતા દે સર્ટિફિકેટ અતે તજરબે દીયાં તસદીકશુદા કાપીયાં નાલ વિરવે સહિત બાયોડાટા રંગદાર પાસપોર્ટ સાઇઝ ફોટો અરજી નાલ નથી કરકે ભેજણ। અરજીયાં ભેજણ લઈ પતાએ સહાયક નિર્દેશક ખેતરી સમાચાર યુનિટ આકાશવાણી કેન્દ્ર નેડે BMC ચોક જલંધર। અરજીયાં ભેજણ દી આખરી તારીખ 20 મઈ 2026 હૈ। ચોણ પ્રક્રિયા બારે વેરવે સહ જાણકારી અને ખાલી ફાર્મ સાડી વેબસાઇટ newsonair.com જા newsonair.gov.in તે જા કે વેકેન્સી કોલમ વિચોં પ્રાપ્ત કીતા જા સકદા હૈ। ધ્યાન રહે એ કોઈ નિયમિત રોજગાર યા નોકરી નહીં હૈ, તોહાનું જરૂરત તે મુતાબિક બુલાયા જાવેગા।
1: ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਹੋਮ ਸਵੀਟ ਹੋਮ ਤੁਸੀਂ ਸੁਣ ਰਹੇ ਹੋ RJ ਰਣਜੀਤ ਦੇ ਨਾਲ। ਅਤੇ ਗੱਲਬਾਤ ਆਪਾਂ ਖਾਣ ਪੀਣ ਦੀ ਵੀ ਕਰ ਲਈ ਆ, ਗਰਮੀਆਂ ਵਾਲੀ ਵੀ ਕਰ ਲਈ ਆ, ਪਰ ਹੁਣ ਇੱਕ ਗੱਲਬਾਤ ਕਰਾਂਗੇ ਖਾਣ ਪੀਣ ਨਾਲ ਰਿਲੇਟਡ ਹੋਰ, ਉਹ ਗੱਲ ਹੈਗੀ ਆ ਡਾਇਟਿੰਗ ਦੀ। ਅੱਜ ਕੱਲ੍ਹ ਦੇਖਦੇ ਹਾਂ ਕਿ ਡਾਇਟਿੰਗ ਬਹੁਤ ਜ਼ਿਆਦਾ ਕਰਨ ਲੱਗ ਪਏ ਆ ਲੋਕ, ਪਰ ਇਸ ਨੂੰ ਇਸ ਤਰ੍ਹਾਂ ਵੀ ਦੇਖਣਾ ਹੈ ਕਿ ਡਾਇਟਿੰਗ ਕਿਤੇ ਬਿਮਾਰੀ ਦਾ ਕਾਰਨ ਤਾਂ ਨਹੀਂ ਬਣ ਸਕਦੀ, ਇਸ ਨੂੰ ਵੀ ਧਿਆਨ 'ਚ ਰੱਖਣਾ ਹੈ। ਹੁਣ ਦੇਖੋ ਕਿ ਮੌਤ ਜੀਵਨ ਦਾ ਇੱਕਮਾਤਰ ਸੱਚ ਹੈ, ਅਸੀਂ ਸਾਰੇ ਜਾਣਦੇ ਹਾਂ, ਪਰ ਕਈ ਵਾਰੀ ਅਸੀਂ ਇਹਦਾ ਸੱਦਾ ਇਸ ਨੂੰ ਆਪ ਹੀ ਦੇ ਲੈਂਦੇ ਹਾਂ। ਕਈ ਵਾਰੀ ਆਪਾਂ ਜਿਹੜਾ ਡਾਇਟਿੰਗ ਜ਼ਿਆਦਾ ਕਰਨ ਲੱਗ ਪਏ ਉਹ ਵੀ ਨੁਕਸਾਨਦਾਇਕ ਹੈ। ਹੁਣ ਕੋਈ ਵੀ ਵਿਅਕਤੀ ਅਮਰ ਨਹੀਂ ਹੈ, ਅਸੀਂ ਸਾਰੇ ਜਾਣਦੇ ਹਾਂ, ਤਾਂ ਸਾਨੂੰ ਆਪਣੀ ਜ਼ਿੰਦਗੀ ਵਿੱਚ ਜੀਵਨ ਦੇ 4 ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ। ਅਤੇ ਇਹ ਗੱਲ ਵੱਖਰੀ ਹੈ ਕਿ ਕਿਸੇ ਲਈ 4 ਹੀ ਪੜਾਅ ਸਧਾਰਨ ਹੁੰਦੇ ਹਨ ਅਤੇ ਕਿਸੇ ਲਈ ਦੁੱਖ ਭਰੇ। ਹੁਣ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਜਿੰਨੇ ਵੀ ਆ ਮਰਦ ਔਰਤ, ਜਿੰਨੇ ਵੀ ਆ ਮਹਿਲਾਵਾਂ ਨੇ ਜਾਂ ਮੈਨਸ ਨੇ, ਉਹ ਆਪਣੇ ਆਪ ਨੂੰ ਹਮੇਸ਼ਾ ਫਿੱਟ ਰੱਖਣ ਲਈ, ਸੋਹਣਾ ਰੱਖਣ ਲਈ ਕੁਝ ਨਾ ਕੁਝ ਕਰ ਰਹੇ ਆ, ਪਰ ਉਹਨਾਂ ਵਿੱਚ ਸ਼ਾਮਿਲ ਇੱਕ ਡਾਇਟਿੰਗ ਵੀ ਹੈ। ਹੁਣ ਮੁਟਿਆਰਾਂ ਵਿੱਚ ਡਾਇਟਿੰਗ ਦਾ ਰੁਝਾਨ ਸਭ ਤੋਂ ਵੱਧ ਹੋ ਗਿਆ ਹੈ, ਵਧਿਆ ਹੋਇਆ ਹੈ। ਹਰ ਮੁਟਿਆਰ ਜਿਹੜੀ ਹੈ ਪਤਲਾ ਦਿਸਣਾ ਚਾਹੁੰਦੀ ਹੈ, ਅਤੇ ਮੋਟਾਪਾ ਸੱਚਮੁੱਚ ਹੀ ਤ੍ਰਾਸਦੀ ਬਣ ਰਿਹਾ ਹੈ। ਜੇਕਰ ਇਹ ਸਮਝੀਏ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਪਤਲੇ ਦਿਸਣ ਨਾਲ ਹੀ ਡਾਇਟਿੰਗ ਕਰੋ, ਦਵਾਈਆਂ ਦੀ ਵਰਤੋਂ ਕਰੋ। ਇੱਕ ਖੋਜ ਆਈ ਹੈ ਸਾਹਮਣੇ, ਉਸ ਦੇ ਅਨੁਸਾਰ ਜੇਕਰ ਡਾਇਟਿੰਗ ਨਾਲ ਅਸੀਂ ਬਾਂਝਪਣ, ਚਿਹਰੇ ਦਾ ਬਦਸੂਰਤ ਦਿਸਣਾ ਵੀ ਹਾਸਲ ਕਰ ਲਿਆ, ਤਾਂ ਉਹ ਡਾਇਟਿੰਗ ਤੁਹਾਡੇ ਖਿੜੇ ਮੱਥੇ ਨਹੀਂ ਹੋਵੇਗੀ, ਕਿਉਂਕਿ ਇਹ ਵਜ੍ਹਾ ਬਣ ਰਹੀ ਹੈ। ਇਹ ਜਿਹੜੀ ਰਿਸਰਚ ਹੋਈ ਹੈ, ਖੋਜ ਹੋਈ ਹੈ, ਉਸ ਦੇ ਮੁਤਾਬਕ ਜਿਹੜੀਆਂ ਔਰਤਾਂ ਜਿਹੜੀਆਂ ਜ਼ਿਆਦਾ ਡਾਇਟਿੰਗ ਕਰਨ ਲੱਗ ਪਈਆਂ ਹੈ, ਉਸ ਰਿਸਰਚ ਦੇ ਮੁਤਾਬਕ ਉਹ ਬਾਂਝਪਣ ਅਤੇ ਚਿਹਰੇ ਦੀ ਬਦਸੂਰਤ ਦਿਸਣ ਦਾ ਜਿਹੜਾ ਹੈ ਸਰੀਰ ਵਿੱਚ ਊਰਜਾ ਦੀ ਕਮੀ ਹੋਣ ਦੇ ਦੋਸ਼ਾਂ ਦਾ ਸ਼ਿਕਾਰ ਹੋ ਰਹੀਆਂ ਨੇ। ਡਾਇਟਿੰਗ ਕਾਰਨ ਹੀ ਸਰੀਰ ਨੂੰ ਸਹੀ ਮਾਤਰਾ ਵਿੱਚ ਵਿਟਾਮਿਨ ਅਤੇ ਪ੍ਰੋਟੀਨ ਵੀ ਨਹੀਂ ਮਿਲ ਪਾਉਂਦੇ, ਅਤੇ ਇੱਥੋਂ ਤੱਕ ਕਿ ਦਿਮਾਗ ਸੰਬੰਧੀ ਜਿਹੜੀਆਂ ਸਮੱਸਿਆਵਾਂ ਵੀ ਉਹ ਵੀ ਪੈਦਾ ਹੋਣ ਲੱਗ ਪਈਆਂ ਨੇ, ਜੋ ਰਿਸਰਚ ਦੇ ਹਿਸਾਬ ਨਾਲ ਸਾਹਮਣੇ ਆਈਆਂ ਨੇ। ਹੁਣ ਜਿਹੜੀਆਂ ਕੰਮਕਾਜੀ ਔਰਤਾਂ ਨੇ ਉਹਨਾਂ ਵਿੱਚ ਇਹ ਡਾਇਟਿੰਗ ਦਾ ਰੁਝਾਨ ਜ਼ਿਆਦਾ ਵਧਿਆ ਹੋਇਆ ਹੈ। ਕਾਲਜ ਵਿੱਚ ਪੜ੍ਹਨ ਵਾਲੀਆਂ ਕੁੜੀਆਂ ਅਤੇ ਉਹਨਾਂ ਦੀ ਡਾਇਟਿੰਗ ਜਿਹੜੀ ਹੈ ਅਸੀਂ ਅਕਸਰ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਘੱਟ ਖਾਂਦੀਆਂ ਨੇ। ਖਾਸ ਕਰ ਜਿਹੜੀ ਰੋਟੀ ਹੈ ਉਸਨੂੰ ਘਟਾ ਦਿੱਤਾ ਗਿਆ ਹੈ, ਉਸਨੂੰ ਡਾਇਟਿੰਗ ਦਾ ਹਿੱਸਾ ਬਣਾਇਆ ਜਾ ਰਿਹਾ। ਹੁਣ ਤਾਂ ਜਿਹੜੀਆਂ ਸਕੂਲੀ ਵਿਦਿਆਰਥਣਾਂ ਨੇ ਉਹ ਵੀ ਜਿਹੜੀਆਂ ਡਾਇਟਿੰਗ ਕਰਨ ਲੱਗ ਗਈਆਂ ਨੇ। ਇੱਕ ਸਰਵੇਖਣ ਹੋਇਆ ਹੈ, ਉਹਨਾਂ ਮੁਤਾਬਕ ਸਕੂਲੀ ਬੱਚਿਆਂ ਦੇ ਜਿਹੜੇ ਡੱਬੇ ਆ ਉਹਨਾਂ ਵਿੱਚ ਪੌਸ਼ਟਿਕ ਭੋਜਨ ਦਿਨੋਂ ਦਿਨ ਘੱਟ ਰਿਹਾ ਹੈ। ਨਰਸਰੀ ਦੇ ਬੱਚਿਆਂ ਦੇ ਡੱਬੇ ਵਿੱਚ ਵੀ ਬਿਸਕੁਟ, ਬ੍ਰੈਡ ਜਾਂ ਨਮਕੀਨ ਹੀ ਜ਼ਿਆਦਾ ਹੁੰਦੇ ਨੇ। ਅਤੇ ਜੇਕਰ ਗੱਲ ਕਰੀਏ ਕੁੜੀਆਂ ਦੀ, ਤਾਂ ਸਕੂਲ ਪੜ੍ਹਦੀਆਂ ਕੁੜੀਆਂ ਦੀ ਦਾਲ ਰੋਟੀ ਦੀ ਥਾਂ ਅਚਾਰ, ਪਰੌਂਠਾ ਜਾਂ ਫਿਰ ਪੋਹਾ ਖਾਣਾ ਜ਼ਿਆਦਾ ਪਸੰਦ ਕਰਦੀਆਂ ਨੇ। ਚਾਕਲੇਟ ਦਾ ਰੁਝਾਨ ਵੀ ਕਾਫੀ ਵਧਿਆ ਹੋਇਆ ਹੈ, ਜਿਸ ਨਾਲ ਜੇਕਰ ਗੱਲ ਕਰੀਏ ਤਾਂ ਇਹਨਾਂ ਨੇ ਤੁਹਾਡੇ ਸਰੀਰ ਨੂੰ ਤੰਦਰੁਸਤੀ ਨਹੀਂ ਦੇਣੀ ਹੈ। ਸਰਵੇਖਣ ਦੇ ਅਨੁਸਾਰ ਜਿਹੜੀ ਗੱਲ ਸਾਹਮਣੇ ਆਈ ਹੈ ਉਸਨੂੰ ਧਿਆਨ 'ਚ ਰੱਖਣਾ ਹੈ ਕਿ ਡਾਇਟਿੰਗ ਦੇ ਚੱਕਰ 'ਚ ਅਸੀਂ ਕਿਤੇ ਆਪਣੀਆਂ ਪੌਸ਼ਟਿਕ ਚੀਜ਼ਾਂ ਜਾਂ ਵਿਟਾਮਿਨ ਜਿਹੜੇ ਆ ਪ੍ਰੋਟੀਨ ਲੈਣਾ ਉਹ ਵੀ ਲੈਣਾ ਕਿਤੇ ਭੁੱਲਣਾ ਚਾਹੀਏ। ਹੁਣ ਦੁੱਧ, ਦਹੀਂ, ਸਲਾਦ ਅਤੇ ਫਲਾਂ ਤੋਂ ਤਾਂ ਜਿਵੇਂ ਜਿਹੜੀਆਂ ਮੁਟਿਆਰਾਂ ਅੱਜ ਕੱਲ੍ਹ ਦੀਆਂ, ਅਜੋਕੇ ਸਮੇਂ ਦੀਆਂ ਜਿਹੜੀਆਂ ਮੁਟਿਆਰਾਂ ਨੇ, ਮੌਜੂਦਾ ਸਮੇਂ ਦੀਆਂ ਮੁਟਿਆਰਾਂ ਨੇ, ਉਹ ਇੰਜ ਕਤਰਾਉਂਦੀਆਂ ਨੇ ਕਿ ਐਲਰਜੀ ਹੋਵੇ। ਭਾਈ ਕਿਉਂ? ਇਹਦੇ ਨਾਲ ਤਾਂ ਤੁਹਾਡੀ ਸਿਹਤ ਬਣਨੀ ਆ, ਇਹਦੇ ਨਾਲ ਤਾਂ ਤਾਕਤ ਆਉਣੀ ਆ, ਤੰਦਰੁਸਤੀ ਹੈ। ਹੁਣ ਅੱਜ ਕੱਲ੍ਹ ਰੁਝਾਨ ਕੀ ਹੈ ਕਿ ਜ਼ਿਆਦਾ ਤਾਂ ਉਹ ਚਾਟ, ਪਾਓ ਭਾਜੀ ਅਤੇ ਛੋਲੇ ਭਟੂਰੇ, ਮੋਮੋਸ, ਪੀਜ਼ਾ, ਬਰਗਰ, ਸਮੋਸੇ ਜਾਂ ਫਿਰ ਗੋਲ ਗੱਪੇ ਪਸੰਦ ਹੈ ਜ਼ਿਆਦਾ। ਠੀਕ ਹੈ, ਖਾਣਾ ਚਾਹੀਦਾ, ਕਦੀ ਕਦਾਈ ਖਾਣਾ ਚਾਹੀਦਾ ਹੈ, ਪਰ ਸਰੀਰ ਨੂੰ ਜਿਹੜਾ ਹੈ

ਫਿੱਟ ਰੱਖਣਾ ਹੈ ਉਹਦੇ ਲਈ ਕੀ ਹੈ ਕਿ ਸਾਨੂੰ ਵਿਟਾਮਿਨ ਭਰਪੂਰ ਜਿਹੜੇ ਆ ਪ੍ਰੋਟੀਨ ਭਰਪੂਰ ਜਿਹੜੇ ਆ ਪਦਾਰਥ ਖਾਣੇ ਪੈਣੇ ਆ ਉਹਦੇ ਲਈ ਕੀ ਹੈ ਉਹ ਜਿਹੜੀ ਕਮੀ ਆ ਪੂਰੀ ਹੋਣੀ ਹੈ ਉਹ ਤੁਹਾਨੂੰ ਪ੍ਰੋਪਰ ਜਿਹੜਾ ਖਾਣ ਪੀਣ ਦਾ ਜਿਹੜਾ ਅਸਲ ਰੁਝਾਨ ਹੈ ਜਿਹੜੀ ਰੋਟੀ ਖਾਣੀ ਹੈ ਖਾਸ ਕਰ ਜੇਕਰ ਆਪਾਂ ਦੇਖਦੇ ਹਾਂ ਕਿ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਰੋਟੀ ਤੋਂ ਬਹੁਤ ਜ਼ਿਆਦਾ ਕਤਰਾਉਣ ਲੱਗ ਪਈ ਹੈ ਅਕਸਰ ਤੁਸੀਂ ਗੱਲ ਕਰਕੇ ਆਪ ਹੀ ਦੇਖ ਲਓ ਭਾਈ ਕਿੰਨੀ ਰੋਟੀ ਕਰਦਾ ਅੱਜ ਕੱਲ੍ਹ ਸ਼ਰਮ ਕਰਦੇ ਉਸ ਚੀਜ਼ ਨੂੰ ਦੱਸਣਾ ਕਿ ਹਾਂ ਵੀ ਇੰਨੀਆਂ ਰੋਟੀਆਂ ਖਾਂਦਾ ਨਹੀਂ ਇਹ ਗਲਤ ਗੱਲ ਹੈ ਉਹ ਡਰਦੇ ਮਾਰੇ ਦੱਸਦੇ ਹਾਂ ਜੀ ਦਿੰਦੀ ਹਾਂ ਮੈਂ 3 ਕੁ ਰੋਟੀਆਂ 4 ਕੁ

ਸਕਦੇ ਹਾਂ, ਪਰ ਤੁਹਾਨੂੰ ਜਿਹੜਾ ਹੈ ਉਹ ਜਿਹੜਾ ਰੋਟੀ ਆ ਪ੍ਰੋਪਰ ਖਾਣੀ ਚਾਹੀਦੀ ਹੈ, ਤਾਂ ਹੀ ਤੰਦਰੁਸਤੀ ਰਹੇਗੀ, ਖੂਨ ਬਣੇਗਾ। ਹੁਣ ਜੇਕਰ ਡਾਇਟਿੰਗ ਦੀ ਗੱਲ ਕਰੀਏ ਤਾਂ ਕੀ ਫਾਇਦਾ ਹੋਵੇਗਾ ਡਾਇਟਿੰਗ ਦਾ, ਜੇਕਰ ਭੁੱਖੇ ਹੀ ਰਹਿਣਾ ਹੈ ਅਤੇ ਭੁੱਖੇ ਰਹਿਣ ਨੂੰ ਆਪਾਂ ਬੁੱਧੀਮਾਨੀ ਜਾਂ ਇੰਟੈਲੀਜੈਂਸੀ ਨਹੀਂ ਮੰਨਦੇ, ਤੁਸੀਂ ਇੰਟੈਲੀਜੈਂਟ ਹੋ। ਖਾਣ ਪੀਣ ਵਿੱਚ ਲਾਪਰਵਾਹੀ ਦੀ ਜਿਹੜਾ ਬੁਰਾ ਨਤੀਜਾ ਹੈ ਉਹ ਜਿਹੜਾ ਪੇਟ ਨਾਲ ਸੰਬੰਧਿਤ ਰੋਗਾਂ ਨੂੰ ਸੱਦਾ ਦਿੰਦਾ ਹੈ ਅਤੇ ਵਧਾਉਂਦਾ ਹੈ। ਹੁਣ ਡਾਇਟਿੰਗ ਨਾਲ ਸਰੀਰ ਦੀ ਰੋਗ ਪ੍ਰਤੀਰੋਧੀ ਸ਼ਕਤੀ ਵਿੱਚ ਵੀ ਕਮੀ ਆ ਜਾਂਦੀ ਹੈ ਅਤੇ ਇਹੀ ਕਾਰਨ ਹੈ ਕਿ ਡਾਇਟਿੰਗ ਕਰਨ ਵਾਲਿਆਂ ਨੂੰ ਖੰਘ ਜ਼ੁਕਾਮ ਵਰਗੀਆਂ ਬਿਮਾਰੀਆਂ ਵੀ ਛੇਤੀ ਲੱਗਦੀਆਂ ਨੇ। ਅਤੇ ਤੁਸੀਂ ਨੋਟ ਵੀ ਕੀਤਾ ਹੋਊਗਾ ਕਿ ਜਿਹੜੀਆਂ ਇਹ ਵਾਇਰਲ ਜਿਹੜੀਆਂ ਡਿਸੀਜ਼ ਹੈ ਅੱਜ ਕੱਲ੍ਹ ਬਹੁਤ ਜ਼ਿਆਦਾ ਹੋ ਰਹੀਆਂ ਨੇ, ਉਹਦਾ ਕਾਰਨ ਸਾਹਮਣੇ ਇਹੀ ਨਿਕਲ ਕੇ ਆ ਰਿਹਾ ਹੈ ਕਿ ਤੁਹਾਨੂੰ ਜਿਹੜੀ ਹੈ ਗਰਮੀ ਜਿਹੜੀ ਰੋਟੀ ਤੋਂ ਮਿਲਣੀ ਚਾਹੀਦੀ ਹੈ, ਉਹਦੇ ਨਾਲ ਜਿਹੜਾ ਤੁਹਾਡੇ ਅੰਦਰ ਆ ਖੰਘ ਜ਼ੁਕਾਮ ਜਿਹੜਾ ਬਣਦਾ ਹੈ ਉਹ ਆਪਣੇ ਆਪ ਹੀ ਖਤਮ ਹੋ ਜਾਣਾ ਸੀਗਾ, ਪਰ ਡਾਇਟਿੰਗ ਦੇ ਚੱਕਰ ਵਿੱਚ ਇਹਨਾਂ ਦੀ ਜਿਹੜੀ ਹੈ ਗਿਣਤੀ ਜ਼ਿਆਦਾ ਵੱਧ ਰਹੀ ਹੈ। ਹੁਣ ਕਹਿਣ ਦਾ ਮਤਲਬ ਸਿਰਫ ਇਹ ਹੈ ਕਿ ਡਾਇਟਿੰਗ ਬਿਮਾਰੀ ਦਾ ਕਾਰਨ ਬਣ ਸਕਦੀ ਹੈ, ਪਰ ਪਤਲਾ ਰਹਿਣਾ ਹੈ ਤਾਂ ਮਿਹਨਤ ਕਰਨੀ ਪੈਣੀ ਹੈ ਅਤੇ ਸਵੇਰ ਦੀ ਸੈਰ ਤਾਂ ਕਰਨੀ ਪੈਣੀ ਹੈ ਅਤੇ ਸੰਤੁਲਿਤ ਭੋਜਨ ਖਾਣ ਦੀ ਆਦਤ ਪਾਉਣੀ ਪੈਣੀ ਹੈ। ਜੀਵ ਉੱਤੇ ਕੰਟਰੋਲ ਕਰਨਾ ਵੀ ਸਿੱਖਣਾ ਪੈਣਾ ਹੈ, ਉਹ ਤਾਂ ਕਰਨਾ ਕੰਟਰੋਲ ਕਿਉਂਕਿ ਬਾਹਰਲਾ ਜਿਹੜਾ ਚਟਪਟਾ ਹੈ ਉਹ ਤੁਹਾਨੂੰ ਟਾਈਮ ਦੀ ਟਾਈਮ ਸਮੇਂ ਦੀ ਸਮੇਂ ਤਾਂ ਬਹੁਤ ਵਧੀਆ ਲੱਗਦਾ ਹੈ, ਪਰ ਉਹ ਤੁਹਾਡੀ ਸਿਹਤ ਲਈ ਕੋਈ ਜ਼ਿਆਦਾ ਵਧੀਆ ਨਹੀਂ ਹੈ। ਅਤੇ ਸਿਹਤ ਲਈ ਤਾਂ ਵਧੀਆ ਖਾਣ ਪੀਣ ਤਾਂ ਸਾਫ਼ ਸੁਥਰਾ ਹੋਣਾ ਚਾਹੀਦਾ ਹੈ, ਸਿਹਤ ਦੇ ਨਾਲ ਨਾਲ ਮਨ ਦੀ ਖੁਰਾਕ ਜਿਹੜੀ ਹੈ ਉਹ ਮਿਊਜ਼ਿਕ ਹੈ, ਸੰਗੀਤ ਹੈ। ਅਤੇ ਸੰਗੀਤ ਦੇ ਵਿੱਚ ਅਗਲਾ ਗੀਤ ਸੁਣੋ ਅਤੇ ਜੁੜੇ ਰਹੋ FM ਰੇਨਬੋ ਦੇ ਉੱਤੇ, ਹੋਮ ਸਵੀਟ ਹੋਮ ਸੁਣ ਰਹੇ ਹੋ RJ ਰਣਜੀਤ ਦੇ ਨਾਲ।

ਤੀਆਂ ਕਹਿ ਰਹੀਆਂ 12:56 ਤੇ 26 ਸੈਕਿੰਡ ਹੋ ਗਏ। ਜਾਂਦੇ ਜਾਂਦੇ ਮੈਂ ਅੱਖਾਂ ਦੇ ਨਾਲ ਰਿਲੇਟਡ ਜਿਹੜੀ ਆ ਪ੍ਰੋਬਲਮ ਆਉਂਦੀ ਆ ਸਾਨੂੰ ਗਰਮੀਆਂ ਦੇ ਵਿੱਚ, ਅੱਖਾਂ ਦੇ ਵਿੱਚ ਤਣਾਅ ਰਹਿਣ ਲੱਗ ਪੈਂਦਾ ਹੈ ਗਰਮੀ ਦੇ ਕਰਕੇ, ਉਸ ਬਾਰੇ ਜਾਣਕਾਰੀ ਦੇਣੀ ਚਾਹਾਂਗਾ ਕਿ ਅੱਖਾਂ ਵਿੱਚ ਜੇ ਦੋਸ਼ ਹੋਣਾ ਕਈ ਕਾਰਨਾਂ ਦਾ ਮਤਲਬ ਕਈ ਕਾਰਨ ਹੁੰਦੇ ਆ, ਜਿਵੇਂ ਕਿ ਜ਼ਿਆਦਾ ਟੀਵੀ ਦੇਖਣਾ, ਜ਼ਿਆਦਾ ਸਮੇਂ ਤੱਕ ਕੰਪਿਊਟਰ ਦੇਖਣਾ ਅਤੇ ਅੱਖਾਂ ਦੀ ਸਹੀ ਦੇਖਭਾਲ ਨਾ ਕਰਨਾ, ਜ਼ਿਆਦਾ ਦਿਨਾਂ ਤੱਕ ਨੀਂਦ ਪੂਰੀ ਨਾ ਹੋਣਾ, ਇਸ ਦੇ ਕਰਕੇ ਵੀ ਅੱਖਾਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਅਤੇ ਪ੍ਰਦੂਸ਼ਣ ਭਰੇ ਵਾਤਾਵਰਣ ਵਿੱਚ ਵੀ ਜਿਹੜਾ ਇਹ ਅੱਖਾਂ ਜਿਹੜੀਆਂ ਹੈ ਸਾਡੀਆਂ ਖਰਾਬ ਹੁੰਦੀਆਂ ਹੈ। ਅਤੇ ਖਾਸ ਕਰ ਜਦੋਂ ਤੁਸੀਂ ਗਰਮੀ ਦੇ ਵਿੱਚ ਬਾਹਰ ਨਿਕਲਦੇ ਹੋ ਤਾਂ ਗਰਮੀ ਦੇ ਵਿੱਚ ਬਾਹਰ ਨਿਕਲਣ ਦੌਰਾਨ ਤੁਸੀਂ ਅੱਖਾਂ ਦੇ ਉੱਤੇ ਜੇਕਰ ਨਹੀਂ ਸਨਗਲਾਸਿਸ ਲਗਾਉਂਦੇ ਹਾਂ ਤਾਂ ਉਸ ਨਾਲ ਵੀ ਅੱਖਾਂ ਜਿਹੜੀਆਂ ਤੁਹਾਡੀਆਂ ਥੱਕਿਆ ਥੱਕਿਆ ਮਹਿਸੂਸ ਕਰਦੀਆਂ। ਅਤੇ ਉਸ ਥਕਾਵਟ ਨੂੰ ਦੂਰ ਕਰਨਾ ਕੀ ਹੈ ਕਿ ਠੰਡਾ ਪਾਣੀ ਹੈ ਉਹਦੇ ਨਾਲ ਅੱਖਾਂ ਨੂੰ ਜਿਹੜਾ ਹੈ ਧੋਣਾ ਚਾਹੀਦਾ ਹੈ। ਖਾਸ ਕਰ ਜੇਕਰ ਤੁਸੀਂ ਫਰਿੱਜ ਵਾਲਾ ਪਾਣੀ ਹੈ ਜਿਹੜਾ ਉਹਨੂੰ ਯਕਦਮ ਨਹੀਂ ਧੋਣਾ, ਜੇਕਰ ਤੁਸੀਂ ਬਾਹਰੋਂ ਆਏ ਆ, ਬਾਹਰੋਂ ਆ ਕੇ 10-15 ਮਿੰਟ ਰੈਸਟ ਕਰੋ, ਕਿਉਂਕਿ ਬਾਹਰੋਂ ਆਇਆ ਜਿਹੜਾ ਤੁਹਾਡਾ ਸਰੀਰ ਵੀ ਗਰਮ ਹੈ, ਤੁਹਾਡੀਆਂ ਅੱਖਾਂ ਵੀ ਗਰਮ ਹੈ, ਅਤੇ ਯਕਦਮ ਜੇਕਰ ਠੰਡੇ ਪਾਣੀ ਨਾਲ ਧੋਵੋਗੇ ਤਾਂ ਉਹ ਵੀ ਜਿਹੜਾ ਹੈ ਤੁਹਾਡੇ ਲਈ ਹਾਨੀਕਾਰਕ ਹੈ, ਤੁਸੀਂ ਬਿਮਾਰ ਹੋ ਸਕਦੇ ਹਾਂ। 10-15 ਮਿੰਟ ਰੈਸਟ ਲਓ, ਉਸ ਤੋਂ ਬਾਅਦ ਜਿਹੜਾ ਹੈ ਅੱਖਾਂ ਨੂੰ ਠੰਡੇ ਪਾਣੀ ਨਾਲ ਧੋਵੋ, ਤੁਸੀਂ ਫੀਲ ਕਰੋਗੇ ਕਿ ਤੁਹਾਡਾ ਜਿਹੜਾ ਤਣਾਅ ਹੈ ਉਹ ਅੱਖਾਂ ਦਾ ਤਣਾਅ ਦੂਰ ਹੋ ਚੁੱਕਾ ਹੈ। ਇਸ ਦੇ ਨਾਲ ਹੀ ਅੱਖਾਂ ਦੀ ਜਿਹੜੀ ਹੈ ਤਣਾਅ ਨੂੰ ਦੂਰ ਕਰਨ ਲਈ, ਥਕਾਵਟ ਨੂੰ ਦੂਰ ਕਰਨ ਲਈ ਪਲਕਾਂ ਨੂੰ ਝਪਕਣਾ ਬਹੁਤ ਜ਼ਰੂਰੀ ਹੈ। ਖਾਸ ਕਰ ਜਦੋਂ ਤੁਸੀਂ ਲਿਖਦੇ ਪੜ੍ਹਦੇ ਹੋ, ਟੀਵੀ ਦੇਖਦੇ ਹੋ, ਕੰਪਿਊਟਰ 'ਤੇ ਕੰਮ ਕਰਦੇ ਹੋ, ਲੈਪਟੋਪ 'ਤੇ ਕੰਮ ਕਰਦੇ ਹੋ, ਅਤੇ ਖਾਸ ਕਰ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਜਿਹੜੀ ਆਪਾਂ ਵਰਤੋਂ ਕਰਦੇ ਹਾਂ ਮੋਬਾਈਲ ਫੋਨ ਦੀ, ਮੋਬਾਈਲ ਫੋਨ ਵਰਤਦੇ ਸਮੇਂ ਅਸੀਂ ਜੇਕਰ ਮੋਬਾਈਲ ਫੋਨ ਤੋਂ ਆਪਣੇ ਆਪ ਨੂੰ 5-7 ਮਿੰਟ ਤੋਂ ਬਾਅਦ ਅੱਖਾਂ ਝਮਕੀਏ, ਝਮਕਣਾ ਤਾਂ ਉਸੇ ਵੇਲੇ 5-7 ਮਿੰਟ ਬਾਅਦ ਅੱਖਾਂ ਨੂੰ ਦੂਰ 20 ਫੁੱਟ ਦੀ ਦੂਰੀ ਤੱਕ ਦੇਖੀਏ, ਅੱਖਾਂ ਦੇ ਨਾਲ ਰਿਲੈਕਸ ਕਰਕੇ 1-1.5 ਮਿੰਟ ਦੇਖੀਏ ਤਾਂ ਅੱਖਾਂ ਦੇ ਵਿੱਚ ਜਿਹੜਾ ਹੈ ਅਲੱਗ ਤਾਜ਼ਗੀ ਦੁਬਾਰਾ ਪੈਦਾ ਹੋ ਜਾਵੇਗੀ। ਤਾਂ ਉਸ ਨਾਲ ਕੀ ਹੋਵੇਗਾ, ਤੁਹਾਡਾ ਜਿਹੜਾ ਹੈ ਅੱਖਾਂ ਦਾ ਤਣਾਅ ਦੂਰ ਹੋ ਜਾਵੇਗਾ। ਅਤੇ ਖਾਸ ਕਰ ਕੋਸ਼ਿਸ਼ ਇਹ ਕਰੋ ਕਿ ਅੱਖਾਂ ਨੂੰ ਐਕਸਰਸਾਈਜ਼ ਜ਼ਰੂਰ ਕਰਾਓ। ਉਹਦੇ ਲਈ ਕੀ ਕਰਨਾ ਪੈਣਾ ਹੈ ਕਿ ਅੱਖਾਂ ਨੂੰ ਆਲੇ ਦੁਆਲੇ ਘੁਮਾਉਣਾ ਜ਼ਰੂਰੀ ਹੈ। ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਜਿਹੜਾ ਇਹ ਸਮਾਂ ਹੁਣ ਇਹ ਕਹਿ ਰਿਹਾ ਹੈ ਕਿ ਇੱਥੇ ਹੀ ਖਤਮ ਕਰਨ ਦੀ ਮੈਨੂੰ ਇਜਾਜ਼ਤ ਦਿਓ, ਪਰ ਤੁਸੀਂ ਕਿਤੇ ਨਹੀਂ ਜਾਣਾ ਹੈ, ਅੱਗੇ ਪ੍ਰੋਗਰਾਮ ਆਪਣਾ ਮੈਲੋਡੀਅਸ ਗੀਤਾਂ ਦਾ ਪ੍ਰੋਗਰਾਮ, ਮਿਡੇ ਮੈਲੋਡੀਸ, ਪੁਰਾਣੇ ਪੁਰਾਣੇ ਗੀਤ ਹੈ ਉਹ ਸੁਣੋਗੇ। ਅਤੇ ਪਰ ਜਾਂਦੇ ਜਾਂਦੇ ਇੱਕ ਬਹੁਤ ਹੀ ਸੋਹਣਾ ਮੇਰੇ ਅਤੇ ਦਿਲ ਦੇ ਬਹੁਤ ਕਰੀਬ ਗੀਤ ਹੈ, ਉਹ ਤੁਸੀਂ ਸੁਣੋ ਅਤੇ ਮਿਲਦੇ ਹਾਂ ਅਗਲੇ ਪ੍ਰੋਗਰਾਮ 'ਚ ਮਿਡੇ ਮੈਲੋਡੀ 'ਚ।

0: ਚੇਅਰਪੈਨ ਫ੍ਰੀ,
1: ਤਾਜੀ ਕਰੀ ਝੱਲੀ 5 ਰੁਪਏ।
2: ਵਾਡੋ ਵੀ ਰਾਮਾ ਮੰਡੀ ਤੱਲੋ ਨੁੱਚਾ ਕੋਟਲੀ ਮੂਸਾ ਤੋਂ ਮੇਲੀ ਰਾਂ ਜੱਟਾ ਬੜਾ ਪਿੰਡ ਸਲੇਤਾ ਗਲਾਇਆ ਫਲੋਰ ਆਪਣਾ ਸਮਰਾੜੀ ਵਾਲੇ। ਵਾਜੋ ਭੈਣ ਜੀ ਸਮਾਨ ਲੱਭੋ ਜੀ।
3: ਪਰ ਵੀਰੇ ਬਸ ਚੱਲਣੀ ਕਦੋਂ? ਮੇਰੇ ਨਾਲ ਗੱਲੀ ਪੈਣ ਨੂੰ ਵੀ ਕੋਈ ਨਾ।
4: ਹੋ ਫਿਕਰ ਨਾ ਕਰੋ ਜੀ, ਸਫਰ ਤੇ ਚੱਲੇ ਹੋ ਤਾਂ ਬਸ ਆਪਣਾ ਸਾਥੀ ਬਣਾ ਲਓ। ਇਹ ਫਿਲਮ ਰੇਨਬੋ ਨੂੰ ਟਾਈਮ ਕਿਦਾਂ ਲੰਘ ਜੂ।

0: Baba Minatalu. Here we go with FM Rainbow.
1: FM Band 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼।

ਪਲ ਪਲ ਦਿਲ ਕੇ ਪਾਸ ਵਾਂਗ। ਕਿਸ਼ੋਰ ਹੋਰਾਂ ਦੀ ਆਵਾਜ਼ ਵਿੱਚ ਗਾਇਆ ਤੁਸੀਂ ਆਨੰਦ ਲੈ ਕੇ ਹਟੇ। ਹੁਣ ਜਿਹੜਾ ਅਗਲਾ ਗੀਤ ਹੈ ਉਹ ਹੈ ਹਮ ਦੋਨੋਂ ਫਿਲਮ ਤੋਂ, ਮੁਹੰਮਦ ਰਫੀ ਅਤੇ ਆਸ਼।

ਦੋਸਤੋ ਮੈਲੋਡੀਅਸ ਗੀਤਾਂ ਦਾ ਗੀ ਪ੍ਰੋਗਰਾਮ ਸੁਣ ਰਹੇ ਹਾਂ ਤੁਸੀਂ ਮਿਡ ਡੇ ਮੈਲੋਡੀ। ਹੁਣੀ ਤੁਸੀਂ ਗੀਤ ਸੁਣ ਕੇ ਹਟੇ ਹੋ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ ਅਜੀਬ ਦਾਸਤਾਂ ਹੈਗੇ। ਫਿਲਮ ਦਾ ਨਾਮ ਹੈ ਦਿਲ ਆਪਣਾ ਔਰ ਪ੍ਰੀਤ ਪ੍ਰਾਈ। ਹੁਣ ਤੁਸੀਂ ਗੀਤ ਸੁਣੋਗੇ ਮਾਸੂਮ ਮੂਵੀ ਤੋਂ, ਜਿਸ ਨੂੰ ਗਾਇਆ ਹੈ ਭੁਪਿੰਦਰ ਸਿੰਘ ਅਤੇ ਲਤਾ ਮੰਗੇਸ਼ਕਰ ਨੇ। ਮਦਨ ਮੋਹਨ ਦਾ ਸੰਗੀਤ ਹੈ ਅਤੇ ਗੀਤਕਾਰ ਨੇ ਗੁਲਜ਼ਾਰ ਅਤੇ ਡਾਇਰੈਕਟ ਵੀ ਜਿਹੜਾ ਹੈ ਗੁਲਜ਼ਾਰ ਹੋਰਾਂ ਨੇ ਕੀਤਾ ਹੈ ਅਤੇ ਕਲਾਕਾਰ ਨੇ ਸੰਜੀਵ ਕੁਮਾਰ, ਸ਼ਰਮੀਲਾ ਟਗੋਰ। ਦਿਲ ਢੂੰਡਦਾ ਹੈ।

0: FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਚੈਨਲ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ, ਬਸ ਕੁਝ ਪਲਾਂ ਬਾਅਦ।
1: ਲਈ ਕੁਝ ਹੋਰ ਗੀਤਾਂ ਦੇ ਨਾਲ
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਸਪਲਿਟ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਦੋ ਰੋਜ਼ਾ ਮੀਟਿੰਗ ਨਵੀਂ ਦਿੱਲੀ ਵਿੱਚ ਚੱਲ ਰਹੀ ਹੈ। ਕਾਂਗਰਸ ਦੇ ਵਿਧਾਇਕ ਵੀ ਡੀ ਸਤੀਸ਼ਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਪੰਜਾਬ ਪੁਲਿਸ ਨੇ ਬੀਤੀ 5 ਮਈ ਨੂੰ ਜਲੰਧਰ 'ਚ BSF ਦਫ਼ਤਰ ਸਾਹਮਣੇ ਹੋਏ ਧਮਾਕੇ 'ਤੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਅੱਜ ਬੀਜਿੰਗ ਵਿੱਚ ਦੁਵੱਲੀ ਗੱਲਬਾਤ ਕੀਤੀ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਦੋ ਰੋਜ਼ਾ ਮੀਟਿੰਗ ਨਵੀਂ ਦਿੱਲੀ ਵਿੱਚ ਚੱਲ ਰਹੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਇਸ ਦੀ ਪ੍ਰਧਾਨਗੀ ਕਰ ਰਹੇ ਨੇ। ਮੀਟਿੰਗ ਵਿੱਚ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੇ ਪ੍ਰਤੀਨਿਧ ਮੰਡਲ ਦੇ ਮੁਖੀ ਹਿੱਸਾ ਲੈ ਰਹੇ ਨੇ। ਇਸ ਮੌਕੇ 'ਤੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਕਿਹਾ ਕਿ ਸ਼ਾਂਤੀ ਅਤੇ ਸੁਰੱਖਿਆ ਵਿਸ਼ਵ ਵਿਵਸਥਾ ਦੇ ਕੇਂਦਰ ਵਿੱਚ ਨੇ। ਉਹਨਾਂ ਅੱਗੇ ਕਿਹਾ ਕਿ ਹਾਲ ਹੀ ਦੇ ਸੰਘਰਸ਼ਾਂ ਨੇ ਗੱਲਬਾਤ ਅਤੇ ਕੂਟਨੀਤੀ ਦੀ ਅਹਿਮੀਅਤ ਨੂੰ ਹੋਰ ਉਜਾਗਰ ਕੀਤਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਗੁੰਝਲਦਾਰ ਅਤੇ ਅਨਿਸ਼ਚਿਤ ਸੰਸਾਰ ਵਿੱਚ ਸਮਾਨਤਾ ਦੇ ਸਿਧਾਂਤਾਂ ਅਤੇ ਸਾਂਝੀਆਂ ਪਰ ਵੱਖ ਵੱਖ ਜ਼ਿੰਮੇਵਾਰੀਆਂ ਨੂੰ ਬਰਕਰਾਰ ਰੱਖਦੇ ਹੋਏ ਵਿਚਾਰ ਵਟਾਂਦਰਿਆਂ ਨੂੰ ਨਿਰੰਤਰ ਵਿਕਾਸ ਦੀ ਦਿਸ਼ਾ 'ਚ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਡਾਕਟਰ ਜੈਸ਼ੰਕਰ ਨੇ ਜ਼ੋਰ ਦੇ ਕੇ ਕਿਹਾ ਕਿ ਤਕਨੀਕੀ ਤਰੱਕੀ ਆਲਮੀ ਦ੍ਰਿਸ਼ ਨੂੰ ਮੁੜ ਆਕਾਰ ਦੇ ਰਹੀ ਹੈ ਅਤੇ ਚੰਗੇ ਸ਼ਾਸਨ ਅਤੇ ਸਮਾਵੇਸ਼ੀ ਵਿਕਾਸ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਹਨਾਂ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਦਹਿਸ਼ਤਗਰਦੀ ਵਿਰੁੱਧ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਵੀ ਸਾਂਝੇ ਹਿੱਤ ਨੇ। ਡਾਕਟਰ ਜੈਸ਼ੰਕਰ ਨੇ ਕਿਹਾ ਕਿ ਚੱਲ ਰਹੇ ਸੰਘਰਸ਼ ਆਰਥਿਕ ਅਨਿਸ਼ਚਿਤਤਾਵਾਂ ਅਤੇ ਵਪਾਰ ਤਕਨਾਲੋਜੀ ਅਤੇ ਜਲਵਾਯੂ ਤਬਦੀਲੀ ਨਾਲ ਸੰਬੰਧਿਤ ਚੁਣੌਤੀਆਂ ਵਿਸ਼ਵਵਿਆਪੀ ਦ੍ਰਿਸ਼ ਨੂੰ ਬਦਲ ਰਹੀਆਂ ਨੇ ਅਤੇ ਇਹ ਉਮੀਦ ਵੱਧ ਰਹੀ ਹੈ ਕਿ ਬ੍ਰਿਕਸ ਇਸ ਵਿੱਚ ਇੱਕ ਅਰਥਪੂਰਨ ਅਤੇ ਸਥਿਰ ਭੂਮਿਕਾ ਨਿਭਾਏਗਾ। ਉਹਨਾਂ ਕਿਹਾ ਕਿ ਬਹੁਤ ਸਾਰੇ ਦੇਸ਼ ਊਰਜਾ, ਭੋਜਨ, ਖਾਦ ਅਤੇ ਸਿਹਤ ਸੁਰੱਖਿਆ ਸੰਬੰਧੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ ਅਤੇ ਬ੍ਰਿਕਸ ਸੰਗਠਨ ਇਹਨਾਂ ਚੁਣੌਤੀਆਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਵਿੱਚ ਮਦਦ ਕਰ ਸਕਦਾ ਹੈ। ਮੀਟਿੰਗ ਵਿੱਚ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮੋਰੋ ਵੀਏਰਾ, ਰੂਸੀ ਵਿਦੇਸ਼ ਮੰਤਰੀ ਸਰਗੇ ਲਵਰੋਵ, ਈਰਾਨੀ ਵਿਦੇਸ਼ ਮੰਤਰੀ ਸੈਯਦ ਅਬਾਸ ਅਰਾਗਜੀ, ਇੰਡੋਨੇਸ਼ੀਆ ਦੇ ਵਿਦੇਸ਼ ਮੰਤਰੀ ਸਗਿਓਨੋ, ਮਲੇਸ਼ੀਆ ਦੇ ਵਿਦੇਸ਼ ਮੰਤਰੀ ਦਾਤੋ ਸੇਰੀ ਓਤਾਮਾ ਮੁਹੰਮਦ ਬਿਨ ਹਾਜ

0: ਪੱਛਮੀ ਏਸ਼ੀਆ ਵਿੱਚ ਚੱਲ ਰਹੇ ਟਕਰਾਅ ਅਤੇ ਇਸ ਤੋਂ ਬਾਅਦ ਵਿਸ਼ਵ ਇੰਧਨ ਸਪਲਾਈ ਲੜੀ ਵਿੱਚ ਵਿਘਨ ਦਰਮਿਆਨ ਹੋ ਰਿਹਾ ਹੈ। ਭਾਰਤੀ ਜਨਤਾ ਪਾਰਟੀ BJP ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਵਿਦੇਸ਼ੀ ਦੌਰਿਆਂ ਨੂੰ ਲੈ ਕੇ ਨੁਕਤਾਚੀਨੀ ਕੀਤੀ ਹੈ। ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ BJP ਦੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਸ੍ਰੀ ਗਾਂਧੀ ਪਿਛਲੇ 22 ਸਾਲਾਂ ਤੋਂ ਜਨਤਕ ਜੀਵਨ ਵਿੱਚ ਨੇ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਨੇ 54 ਦੌਰੇ ਕੀਤੇ ਨੇ। ਸ੍ਰੀ ਪਾਤਰਾ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਨੇ ਆਪਣੀਆਂ ਵਿਦੇਸ਼ੀ ਯਾਤਰਾਵਾਂ 'ਤੇ ਨਿੱਜੀ ਤੌਰ 'ਤੇ ਲਗਭਗ 60 ਕਰੋੜ ਰੁਪਏ ਖਰਚ ਕੀਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਯਾਤਰਾਵਾਂ ਵਿੱਚ ਕਿਸੇ ਵੀ ਕਮੇਟੀ, ਭਾਰਤ ਸਰਕਾਰ ਦੇ ਵਫਦ ਜਾਂ ਸੰਸਦੀ ਕਮੇਟੀ ਦੇ ਹਿੱਸੇ ਵਜੋਂ ਕੀਤੀਆਂ ਗਈਆਂ ਯਾਤਰਾਵਾਂ ਸ਼ਾਮਲ ਨਹੀਂ ਨੇ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਦੇ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਰਾਏਪੁਰ ਵਿੱਚ ਕੱਲ੍ਹ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਕੋਲਕਾਤਾ ਨਾਈਟ ਰਾਈਡਰਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਮਣੀਪੁਰ ਦੇ ਨੋਨੀ ਜ਼ਿਲ੍ਹੇ ਵਿੱਚ ਅਣਪਛਾਤੇ ਦਹਿਸ਼ਤਗਰਦਾਂ ਦੇ ਹਮਲੇ ਵਿੱਚ 1 ਵਿਅਕਤੀ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ। ਇਹ ਹਮਲਾ ਕੱਲ੍ਹ ਸ਼ਾਮ ਬਿਸ਼ਨੂਪੁਰ ਖੋਤਪੁੰਗ ਸੜਕ 'ਤੇ ਹੋਇਆ। ਘਟਨਾ ਤੋਂ ਬਾਅਦ ਇਲਾਕੇ 'ਚ ਤਣਾਅ ਵੱਧ ਗਿਆ। ਇਲਾਕੇ 'ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਨੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ 2 ਰੋਜ਼ਾ ਮੀਟਿੰਗ ਨਵੀਂ ਦਿੱਲੀ ਵਿੱਚ ਚੱਲ ਰਹੀ ਹੈ। ਕਾਂਗਰਸ ਦੇ ਵਿਧਾਇਕ VD ਸਤੀਸ਼ਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਪੰਜਾਬ ਪੁਲਿਸ ਨੇ ਬੀਤੀ 5 ਮਈ ਨੂੰ ਜਲੰਧਰ 'ਚ BSF ਦਫ਼ਤਰ ਸਾਹਮਣੇ ਹੋਏ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਨੇ ਅੱਜ ਬੀਜਿੰਗ ਵਿੱਚ ਦੁਵੱਲੀ ਗੱਲਬਾਤ ਕੀਤੀ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਇਸ ਦੇ ਨਾਲ ਹੀ ਖਬਰਾਂ ਦਾ ਇਹ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।
1: FM ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਚੈਨਲ ਤੋਂ ਬੋਲ ਰਹੇ ਹਾਂ। ਹੁਣ ਤੁਸੀਂ ਸੁਣੋਗੇ ਮਿਡ ਡੇ ਮੈਲਡੀ ਪ੍ਰੋਗਰਾਮ ਦਾ ਬਾਕੀ ਰਹਿੰਦਾ ਹਿੱਸਾ।

ਦੋਸਤੋ, ਕਈ ਵਾਰ ਦੋ ਦਿਲ ਇੱਕ ਦੂਜੇ ਨੂੰ ਜਾਣਦੇ ਤਾਂ ਨਹੀਂ ਪਰ ਮਹਿਸੂਸ ਬਹੁਤ ਕਰਦੇ ਨੇ। ਇਹ ਗੀਤ ਉਸੇ ਅਣਕਹੇ ਪਿਆਰ ਦੀ ਖੂਬਸੂਰਤ ਤਸਵੀਰ ਹੈ। ਬਾਤ ਇੱਕ ਰਾਤ ਕੀ ਫਿਲਮ ਤਾਂ ਹੇਮੰਤ ਕੁਮਾਰ ਅਤੇ ਸੁਮਨ ਕਲਿਆਣਪੁਰ ਦਾ ਗਾਇਆ ਹੋਇਆ ਹੈ ਗੀਤ ਨਾ ਤੂੰ ਹਮੇ ਜਾਨੋ। ਇਸ ਨੂੰ ਸੰਗੀਤ ਹੇਮੰਤ ਕੁਮਾਰ ਨੇ ਦਿੱਤਾ ਹੈ ਅਤੇ ਲਿਖਿਆ ਹੈ ਮਜਰੂਹ ਸੁਲਤਾਨਪੁਰੀ ਨੇ, ਦੇਵਾਨੰਦ ਨੇ ਅਤੇ ਵਾਹਿਦਾ ਰਹਿਮਾਨ ਨੇ ਆਪਣੀਆਂ ਅਦਾਕਾਰੀਆਂ ਨਾਲ ਇਸ ਗੀਤ ਨੂੰ ਚਾਰ ਚੰਨ ਲਾਏ ਨੇ, ਬਾ ਕਮਾਲ ਕੀਤਾ ਹੈ। ਐਫ ਐਮ ਦੀ ਕੜੀ 'ਤੇ 1:54 ਅਤੇ 34 ਸੈਕਿੰਡ ਹੋ ਚੁੱਕੇ ਨੇ। ਪ੍ਰੋਗਰਾਮ ਦੇ ਵਿੱਚ ਜਾਂਦੇ ਹੋਏ ਇਸ ਪਲਾਂ ਨੂੰ ਅਸੀਂ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਮਿਡ ਮੈਲਡੀ ਪ੍ਰੋਗਰਾਮ ਦੇ ਵਿੱਚ ਦੋਸਤੋ ਅਸੀਂ ਹਮੇਸ਼ਾ ਉਹਨਾਂ ਪੁਰਾਣੇ ਗੀਤਾਂ ਦੀ ਅਸਲ ਖੂਬਸੂਰਤੀ ਨੂੰ ਦੇਖਦੇ ਹਾਂ ਜੋ ਆਪਣੇ ਆਪ ਖੂਬਸੂਰਤ ਨੇ ਪਰ ਇਹ ਝਿਲਾਉਂਦੇ ਨਹੀਂ ਹੈ, ਹੌਲੀ ਹੌਲੀ ਦਿਲ ਵਿੱਚ ਉੱਤਰ ਜਾਂਦੇ ਨੇ। ਇਹ ਉਹ ਨਗਮੇ ਨੇ ਜੋ ਰਾਤ ਦੀ ਖਾਮੋਸ਼ੀ, ਚਾਹ ਦੀ ਮਹਿਕ ਅਤੇ ਪੁਰਾਣੀਆਂ ਯਾਦਾਂ ਨੂੰ ਇਕੱਠੇ ਜਗ੍ਹਾ ਦਿੰਦੇ ਨੇ। ਮਿਡ ਡੇ ਮੈਲਡੀ ਵਿੱਚ ਐਸੇ ਹੀ ਰੇਅਰ ਅਤੇ ਸੋਲਫੁੱਲ ਗੀਤ ਸੁਣਨ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ। ਹੁਣ ਤੁਸੀਂ ਗੀਤ ਸੁਣੋਗੇ ਦਿਲ ਨੇ ਫਿਰ ਯਾਦ ਕੀਆ, ਜਿਸ ਨੂੰ ਗਾਇਆ ਹੈ ਰਫੀ, ਸੁਮਨ ਅਤੇ ਕਲਿਆਣਪੁਰੀ ਅਤੇ ਮੁਕੇਸ਼ ਨੇ। ਪੁਰਾਣੇ ਗੀਤਾਂ ਦੇ ਵਿੱਚੋਂ ਇੱਕ ਸੋਹਣਾ ਇਹ ਗੀਤ ਜੋ ਤੁਹਾਡੀ ਖਿਦਮਤ ਹੈ, ਅਤੇ ਮੈਨੂੰ ਇਸ ਗੀਤ ਦੇ ਨਾਲ ਹੀ ਦਿਓ ਇਜਾਜ਼ਤ। ਮਿਲਦੇ ਹਾਂ ਫਿਰ, ਉਦੋਂ ਤੱਕ ਤੁਸੀਂ ਸੁਣਦੇ ਰਹੋ ਐਫ ਐਮ ਰਿੰਬੋ। ਅਤੇ ਅਗਲੇ ਆਰ ਜੇ ਰਾਜਵੀਰ ਪਹੁੰਚ ਚੁੱਕੇ ਨੇ ਅਤੇ ਮੈਨੂੰ ਜਾਣੀ ਕਿ ਆਪਣੇ ਆਰ ਜੇ ਰਣਜੀਤ ਨੂੰ ਦਿਓ ਇਜਾਜ਼ਤ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਮੈਂ ਹਾਂ ਅਜੇ ਰਾਜਵੀਰ ਤੇ ਲੈ ਕੇ ਪੇਸ਼ ਹੋ ਗਈ ਹਾਂ ਤੁਹਾਡਾ ਹੀ ਪਸੰਦੀਦਾ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ। FM 102.7 MHz ਦੇ ਨਾਲ ਨਾਲ ਅਸੀਂ 103.6 MHz ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਇਹ ਪੂਰਾ ਆ ਰਹੇਗਾ ਸ਼ਾਇਰਾਨਾ ਅਤੇ ਜੇਕਰ ਤੁਸੀਂ ਵੀ ਸ਼ਾਇਰੀ ਲਿਖਦੇ ਹੋ, ਕਵਿਤਾਵਾਂ ਲਿਖਦੇ ਹੋ, ਲਿਖਣ ਦੇ ਸ਼ੌਕੀਨ ਹੋ, ਕਿਸੇ ਦੀ ਪਸੰਦ ਹੈ ਜਾਂ ਕਿਸੇ ਲਈ ਲਿਖਿਆ, ਇੱਕ ਨੰਬਰ ਨੋਟ ਕਰ ਲਓ, 9855101027। ਇਸ ਨੰਬਰ ਦੇ ਉੱਤੇ ਤੁਸੀਂ ਆਪਣੀ ਪਸੰਦ ਦੀ ਸ਼ਾਇਰੀ, ਕਵਿਤਾਵਾਂ, ਆਪਣਾ ਨਾਮ ਅਤੇ ਆਪਣਾ ਪਤਾ ਸਮੇਤ ਮੇਰੇ ਤੱਕ ਪਹੁੰਚਾ ਸਕਦੇ ਹੋ। ਸਭ ਤੋਂ ਪਹਿਲੀ ਸ਼ਾਇਰੀ ਤੁਹਾਡੇ ਸਾਹਮਣੇ ਪੇਸ਼ ਹੈ ਕਿ ਲੱਖ ਬੁਲਾਈਏ ਯਾਰ ਕਦੇ ਵੀ ਭੁੱਲਦੇ ਨਹੀਂ, ਪਹਿਲੇ ਪਹਿਲੇ ਪਿਆਰ ਕਦੇ ਵੀ ਭੁੱਲਦੇ ਨਹੀਂ, ਬੇਸ਼ੱਕ ਓਹਲੇ ਹੋ ਜਾਵਣ ਅੱਖੀਆਂ ਤੋਂ, ਅੱਖੀਆਂ ਦੇ ਫਨਕਾਰ ਕਦੇ ਵੀ ਭੁੱਲਦੇ ਨਹੀਂ, ਇਹ ਵੀ ਇੱਕ ਨਿਸ਼ਾਨੀ ਹੈ ਨਸਲੀ ਬੰਦਿਆਂ ਦੀ, ਕੀਤੇ ਕੌਲ ਕਰਾਰ ਕਦੇ ਵੀ ਭੁੱਲਦੇ ਨਹੀਂ, ਦਿਲ ਤੋਂ ਪੁੱਛਿਆ ਵੀ ਦਿਲ ਤੋਂ ਪੁੱਛਿਆ ਇਹੋ ਹੀ ਦਿਲ ਕਹਿੰਦਾ ਹੈ, ਦਿਲਬਰ ਅਤੇ ਦਿਲਦਾਰ ਕਦੇ ਵੀ ਭੁੱਲਦੇ ਨਹੀਂ।

ਸੋ ਵਟਸਐਪ ਦੇ ਉੱਤੇ ਇੱਕ ਲਿਖਤ ਆਈ ਹੈ, ਨਾਮ ਭੇਜਿਆ ਉਹਨਾਂ ਨੇ ਆਪਣਾ ਸਾਗਰ, ਲੇਕਿਨ ਪਤਾ ਨਹੀਂ ਭੇਜਿਆ। ਫਿਲਹਾਲ ਲਿਖਤ ਪੜ੍ਹਦੇ ਹਾਂ ਕਿ ਮੇਰੇ ਤੋਂ ਅਜ਼ੀਜ਼ ਵੀ ਖੰਜਰ ਉਤਾਰ ਦੇਤੇ ਹੈ, ਜ਼ਖਮ ਐਸਾ ਕਿ ਸੀਨੇ ਕੇ ਪਾਰ ਦੇਤੇ ਹੈ। ਅਬ ਜਾਨ ਲੈਣੇ ਕੇ ਲੀਏ ਜ਼ਹਿਰ ਕੀ ਜ਼ਰੂਰਤ ਨਹੀਂ ਪੜਤੀ, ਅਬ ਜਾਨ ਲੈਣੇ ਕੇ ਲੀਏ ਜ਼ਹਿਰ ਕੀ ਜ਼ਰੂਰਤ ਨਹੀਂ ਪੜਤੀ, ਯਹਾਂ ਲੋਗ ਹਮ ਮੁਹੱਬਤ ਸੇ ਮਾਰ ਦੇਤੇ ਹੈ। ਜਦੋਂ ਕੋਈ ਤੁਹਾਡੀਆਂ ਯਾਦਾਂ ਵਿੱਚ ਆ ਜਾਂਦਾ ਆ ਤਾਂ ਕਈ ਵਾਰ ਭੁਲਾਇਆ ਵੀ ਬੰਦਾ ਭੁੱਲਦਾ ਨਹੀਂ ਆ, ਬਹੁਤ ਸਾਲ ਵੀ ਬੀਤ ਜਾਣ ਅਤੇ ਕਿਤੇ ਨਾ ਕਿਤੇ ਉਹਨਾਂ ਦਾ ਅਕਸ ਤੁਹਾਨੂੰ ਚੇਤਾ ਰਹਿੰਦਾ ਆ। ਉਹਦੇ ਬਾਰੇ ਲਿਖਿਆ ਕਿ ਤੇਰੀਆਂ ਯਾਦਾਂ ਦੇ ਵਿੱਚ ਇੱਦਾਂ ਰਹਿ ਗਿਆ ਹਾਂ ਜਿਵੇਂ ਮੋਹ ਪੈ ਜੇ ਕਿਸੇ ਥਾਂ ਨਾਲ, ਤੈਨੂੰ ਉਡੀਕਦਿਆਂ ਮੈਂ ਘੜੀਆਂ ਗਿਣੀਆਂ, ਮੈਂ ਗਿਣੀਆਂ ਹਰ ਇੱਕ ਸਾਹ ਨਾਲ, ਖੌਰੇ ਤੇਰੀ ਕੋਈ ਗੱਲ ਹੀ ਕਰ ਲਏ, ਮੈਂ ਬਹਿ ਕੇ ਗੱਲਾਂ ਕਰ ਲਾਂ ਉਸ ਕਾਂ ਨਾਲ, ਤੇਰੇ ਪਾਏ ਲੀੜੀਆਂ ਨੂੰ ਇੱਦਾਂ ਲਿਪਟਾਂ ਜਿਵੇਂ ਬੱਚੇ ਲਿਪਟੇ ਆਪਣੀ ਮਾਂ ਨਾਲ।

ਜੇ ਗੱਲ ਨਹੀਂ ਕਰਨੀ ਤਾਂ ਕੋਈ ਗੱਲ ਨਹੀਂ, ਪਰ ਇੱਕ ਵਾਰ ਮੇਰੇ ਵੱਲ ਤਾਂ ਵੇਖ। ਅੱਖਾਂ 'ਚ ਅੱਖਾਂ ਪਾ ਤਾਂ ਸਹੀ, ਕੋਈ ਤੋਹਮਤ ਮੇਰੇ 'ਤੇ ਲਾ ਤਾਂ ਸਹੀ। ਆਪਣਾ ਕੱਲ੍ਹ ਵੀ ਚੰਗਾ ਹੀ ਹੋਣਾ, ਤੂੰ ਆਪਣਾ ਲੰਘਿਆ ਗੱਲ ਤਾਂ ਵੇਖ। ਜੇ ਗੱਲ ਨਹੀਂ ਕਰਨੀ ਤਾਂ ਕੋਈ ਗੱਲ ਨਹੀਂ, ਪਰ ਇੱਕ ਵਾਰ ਮੇਰੇ ਵੱਲ ਤਾਂ ਵੇਖ।

ਲਿਖਿਆ ਹੋਇਆ ਕਿ ਕਰ ਲੈਣ ਦੇ ਦਿਲਾਵੇ ਦਿਲ ਨੂੰ ਮਨਮਾਨੀਆਂ, ਬੜੇ ਕੀਤੇ ਇਸ ਲਾਭ ਹੁਣ ਹੋ ਲੈਣ ਦੇ ਹਾਨੀਆਂ। ਚੱਲ ਇਹ ਵੀ ਨਾ ਇਹਦੀ ਮੈਂ ਆਪਣੀ ਚਾਲ ਚਲਾਈ, ਮੈਂ ਸੁਣੀ ਨਾ ਗੱਲ ਇਹਦੀ ਪਾਉਂਦਾ ਰਿਹਾ ਇਹ ਦੁਹਾਈ, ਬਣਾ ਕੇ ਪੱਥਰ ਮੈਂ ਇਹਨੂੰ ਰਿਹਾ ਮਾਰਦਾ ਮੈਂ ਕਾਨੀਆਂ, ਕਰ ਲੈਣ ਦੇ ਦਿਲਾਵੇ ਇਸ ਦਿਲ ਨੂੰ ਮਨਮਾਨੀਆਂ। ਮੁਹੱਬਤ ਹੋਈ ਹੈ ਕਦੇ? ਮੁਹੱਬਤ ਮੁਹੱਬਤ ਪਤਾ ਵੀ ਇਹ ਹੁੰਦੀ ਕੀ ਹੈ, ਜਦੋਂ ਕਿਸੇ ਨਾਲ ਰੂਹਾਂ ਦਾ ਮਿਲਾਪ ਹੁੰਦਾ ਆ ਤਾਂ ਫਿਰ ਉਹਨੂੰ ਵੀ ਮੁਹੱਬਤ ਕਿਹਾ ਜਾਂਦਾ ਆ। ਪਰ ਮੁਹੱਬਤ ਨੂੰ ਰੋਗ ਵੀ ਕਿਹਾ ਜਾਂਦਾ ਆ, ਮੁਹੱਬਤ ਨੂੰ ਇਬਾਦਤ ਵੀ ਕਿਹਾ ਜਾਂਦਾ ਹੈ, ਅਤੇ ਮੁਹੱਬਤ ਨੂੰ ਨਾ ਮਰਨ ਵਾਲਾ ਪਿਆਰ ਵੀ ਕਿਹਾ ਜਾਂਦਾ ਆ। ਅਤੇ ਮੁਹੱਬਤ 'ਤੇ ਲਿਖਿਆ ਹੈ ਕਿ ਮੁਹੱਬਤ ਜਿਹਾ ਰੋਗ ਨਾ ਕੋਈ, ਮੁਹੱਬਤ ਜਿਹਾ ਵਿਜੋਗ ਨਾ ਕੋਈ, ਮੁਹੱਬਤ ਚਿੰਬੜੇ ਤਾਂ ਬੰਦਾ ਮੁੱਕ ਜਾਵੇ, ਮੁਹੱਬਤ ਜਿਹਾ ਕੋੜ ਨਾ ਕੋਈ, ਮੁਹੱਬਤ ਜਿਹਾ ਤੋੜ ਨਾ ਕੋਈ, ਮੁਹੱਬਤ ਮਿਲੇ ਤਾਂ ਥੋੜ ਨਾ ਕੋਈ, ਰੁੱਖ ਹੈ ਮੁਹੱਬਤ ਮੁਹੱਬਤ ਜਿਹਾ ਬੋੜ ਨਾ ਕੋਈ। ਮੱਲੋ ਮੱਲੀ ਹੋ ਜਾਂਦੀ ਹੈ ਇਹੋ, ਕਹਿੰਦੇ ਕਿ ਮੱਲੋ ਮੱਲੀ ਹੋ ਜਾਂਦੀ ਹੈ ਇਹੋ, ਮੁਹੱਬਤ 'ਤੇ ਜ਼ੋਰ ਨਾ ਕੋਈ।

ਵਟਸਐਪ ਦੇ ਉੱਤੇ ਇੱਕ ਲਿਖਤ ਆਈ ਹੈ ਚਾਰ ਲਾਈਨਾਂ ਦੀ ਕਿ ਸੂਰਤ ਬਦਲ ਗਈ ਹੈ ਤੋ ਹੈਰਤ ਨਾ ਕੀਜੀਏ, ਸੂਰਤ ਬਦਲ ਗਈ ਹੈ ਤੋ ਹੈਰਤ ਨਾ ਕੀਜੀਏ, ਹਮ ਹਾਦਸੇ ਕੇ ਸ਼ਹਿਰ ਮੇਂ ਰਹਿਤੇ ਹੈ ਦੋਸਤੋ। ਲਿਖਣ ਵਾਲੇ ਦਾ ਨਾਮ ਹੈ ਰਾਮ ਸਰੂਪ ਅਰੋੜਾ, ਚੌਂਕ ਚੇਲੀਆਂ, ਸੁਲਤਾਨਪੁਰ ਲੋਧੀ। ਕਹਿੰਦੇ ਕਿ ਪਿਆਰ ਦੀ ਕੋਈ ਭਾਸ਼ਾ ਨਹੀਂ ਹੁੰਦੀ ਅਤੇ ਕਹਿੰਦੇ ਕਿ ਆਈ ਮਿਸ ਦਾ ਕਾਇੰਡ ਆਫ ਸਮਾਈਲ ਦੈਟ ਕੇਮ ਫਰੋਮ ਰੀਅਲ ਜੋਏ, ਨੋਟ ਫਰੋਮ ਪ੍ਰਟੈਂਡਿੰਗ ਆਈ ਐਮ ਓਕੇ, ਆਈ ਮਿਸ ਲਾਫਿੰਗ ਵਿਦਆਊਟ ਫੋਰਸਿੰਗ ਇਟ ਐਂਡ ਫੀਲਿੰਗ ਲਾਈਟ ਵਿਦਆਊਟ ਟਰਾਇੰਗ ਸੋ ਹਾਰਡ, ਆਈ ਮਿਸ ਦ ਡੇਜ਼ ਵੈਨ ਦ ਆਈਜ਼ ਹੈਡ ਦੈਟ ਸਪਾਰਕ ਬਿਕੋਜ਼ ਲਾਈਫ ਫੈਲਟ ਹੋਪਫੁਲ, ਨੋਟ ਬਿਕੋਜ਼ ਆਈ ਕ੍ਰਾਈਡ ਮਾਈਸੈਲਫ ਟੂ ਸਲੀਪ ਦ ਨਾਈਟ ਬਿਫੋਰ, ਆਈ ਮਿਸ ਹੈਵਿੰਗ ਪੈਸ਼ਨ, I miss the version of me who believed better days were coming, who felt alive and who didn't overthink everything. Maybe 2026 will be the year I will find my love and my spark again. ਅਤੇ ਸਪਾਰਕ ਦੀ ਜਦੋਂ ਗੱਲ ਹੁੰਦੀ ਆ, ਤੁਹਾਡੀ ਚਮਕ ਦੀ ਗੱਲ ਹੁੰਦੀ ਆ, ਜੋ ਤੁਸੀਂ ਕਿਸੇ ਆਪਣੇ ਬਹੁਤ ਖਾਸ ਨਾਲ ਗੱਲ ਕਰਦੇ ਹੋ, ਸਮਾਂ ਕਿਵੇਂ ਲੰਘਦਾ ਨਹੀਂ ਪਤਾ ਲੱਗਦਾ। ਕਈ ਵਾਰ ਕਿਸੇ ਨਾਲ ਇੱਕ ਮਿੰਟ ਬੈਠਣਾ ਵੀ ਔਖਾ ਹੋ ਜਾਂਦਾ ਅਤੇ ਕਈ ਵਾਰ ਚਾਰ ਚਾਰ ਘੰਟੇ ਵੀ ਕਿਸੇ ਨਾਲ ਬੈਠੇ ਰਹੋ, ਨਹੀਂ ਪਤਾ ਲੱਗਦਾ ਕਿ ਸਮਾਂ ਕਿੱਥੇ ਗਿਆ। ਫਿਰ ਲੱਗਦਾ ਕਿ ਬਸ 2 ਮਿੰਟ ਜਾਂ 3 ਮਿੰਟ ਤਾਂ ਹੋਏ ਸੀਗੇ ਬਸ ਬੈਠਿਆਂ ਨੂੰ, ਹੋਇਆ ਹੈ ਨਾ ਇੱਦਾਂ। ਅਤੇ ਜੇਕਰ ਤੁਹਾਡੇ ਨਾਲ ਵੀ ਇੱਦਾਂ ਦੇ ਕੋਈ ਵਾਕਿਆਤ ਇੰਸੀਡੈਂਟ ਹੋਏ ਨੇ, ਲਿਖਿਆ ਹੈ ਕੁਛ ਉਹਨਾਂ ਦੇ ਬਾਰੇ, ਤਾਂ ਨੰਬਰ ਨੋਟ ਕਰ ਲਓ 9855 10 10 27, ਇਸ ਨੰਬਰ ਦੇ ਉੱਤੇ ਭੇਜ ਦਿਓ ਅਤੇ ਆਪਣੀ ਸ਼ਮੂਲੀਅਤ ਇਸ ਸ਼ਾਇਰਾਨਾ ਅੰਦਾਜ਼ ਦੇ ਵਿੱਚ ਜ਼ਰੂਰ ਕਰਵਾਓ।

ਕਹਿੰਦੇ ਕਿ ਬੜੀ ਜ਼ਿੱਦੀ ਹੈ ਉਹਨੂੰ ਚਾਹ ਬੈਠਾ ਹਾਂ, ਕਰ ਆਪਣੇ ਆਪ ਨੂੰ ਉਹਦੇ ਪਿੱਛੇ ਸਵਾ ਬੈਠਾ, ਮੰਨਦੀ ਹੀ ਨਹੀਂ ਕੋਈ ਗੱਲ ਮੇਰੀ, ਪਤਾ ਨਹੀਂ ਕਿਹੋ ਜਿਹੀ ਹੈ ਮੁਹੱਬਤ ਮੇਰੀ। ਕਿ ਭੁਪਿੰਦਰ ਸਿੰਘ ਦਾ ਦਿਮਾਗ ਤਾਂ ਖਾ ਗਿਆ ਸੀ ਗੇੜੀ, ਪਰ ਤੂੰ ਜਦੋਂ ਪਿਆਰ ਦੀ ਗੱਲ ਸੀ ਛੇੜੀ। ਸੁਨੰਦਾ ਸ਼ਰਮਾ ਕੁਛ ਨਾ ਕੁਛ ਸ਼ੇਅਰ ਕਰਦੇ ਰਹਿੰਦੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਉੱਤੇ, ਅਤੇ ਉਹਨਾਂ ਦੀ ਇੱਕ ਲਿਖਤ ਬਹੁਤ ਜ਼ਿਆਦਾ ਸ਼ੇਅਰ ਹੋਈ ਸੀਗੀ, ਲੋਕਾਂ ਨੇ ਬਹੁਤ ਸ਼ੇਅਰ ਕੀਤੀ ਸੀ। ਕਿਤਾਬ ਦਾ ਨਾਮ ਆ ਮੁਮਕਿਨ ਤਾਂ ਨਹੀਂ, ਕਿ ਜੇ ਕਿਸੇ ਦੀ ਯਾਦ ਆਉਂਦੀ ਹੈ ਤਾਂ ਕਦੀ ਕਦੀ ਕੀ ਹੁੰਦਾ ਹੈ ਕਿ ਫੋਨ ਚੱਕਿਆ ਹੁੰਦਾ, ਉਹ ਨੰਬਰ ਅਸੀਂ ਖੋਲ੍ਹਦੇ ਹਾਂ, ਚੈਟ ਸਾਰੀ ਪੜ੍ਹਦੇ ਹਾਂ, ਪੜ੍ਹਦੇ ਪੜ੍ਹਦੇ ਫਿਰ ਮਨ ਵੀ ਕਰਦਾ ਕੋਈ ਟੈਕਸਟ ਕਰੀਏ, ਹਾਏ ਹੈਲੋ ਦਾ ਮੈਸੇਜ ਕਰੀਏ, ਫਿਰ ਕੁਛ ਨਾ ਕੁਛ ਸਾਨੂੰ ਰੋਕ ਲੈਂਦਾ ਹੈ ਕਿ ਨਹੀਂ ਛੱਡੋ ਪਰੇ, ਹੁਣ ਤਾਂ ਕਨੈਕਟੀਵਿਟੀ ਨਹੀਂ ਰਹੀ। ਪਰ ਫਿਰ ਵੀ ਹੌਲੀ ਹੌਲੀ ਹਿੰਮਤ ਕਰਕੇ

ਦੀ ਸਟੋਰੀ, ਉਹਦੀ ਪੋਸਟ ਲਾਈਕ ਕਰਨ ਦੀ ਹਿੰਮਤ ਤਾਂ ਜਾਂਦੀ ਆ, ਪਰ ਉਹ ਬਟਨ ਦੱਬ ਕੇ ਫਿਰ ਵਾਪਸ ਹੋ ਜਾਂਦਾ। ਉੱਤੇ ਲਿਖਿਆ ਕਿ ਜੇ ਯਾਦ ਆਉਂਦੀ ਹੈ ਤਾਂ ਯਾਦ ਕਰ ਵੀ ਲਿਆ ਕਰ, ਐਵੇਂ ਪੱਥਰ ਨਾ ਬਣ ਅੱਖੀਆਂ ਭਰ ਵੀ ਲਿਆ ਕਰ। ਕਦੋਂ ਤੱਕ ਐਵੇਂ ਦੂਰ ਰਹੇਗਾ ਤੂੰ, ਕਦੇ ਤਾਂ ਮੈਨੂੰ ਫਿਰ ਤੋਂ ਆਪਣਾ ਕਹੇਗਾ ਤੂੰ। ਜੇ ਖੱਤ ਪਹੁੰਚਦੇ ਨੇ ਤੇਰੇ ਤੱਕ ਤਾਂ ਸੱਜਣਾ ਕਦੇ ਪੜ੍ਹ ਵੀ ਲਿਆ ਕਰ, ਐਵੇਂ ਪੱਥਰ ਨਾ ਬਣ ਅੱਖੀਆਂ ਭਰ ਵੀ ਲਿਆ ਕਰ।

ਕਹਿੰਦੇ ਕਿ ਉਲਝੇ ਮਸਲੇ ਹੁਣ ਸੁਲਝਾਉਂਦੇ ਨਹੀਂ, ਅਸੀਂ ਇੱਕ ਦੂਜੇ ਨੂੰ ਬੁਲਾਉਂਦੇ ਨਹੀਂ। ਬੇਸ਼ੱਕ ਚਾਹਤ ਮੁੱਕਦੀ ਜਾਂਦੀ ਹੈ, ਇਹ ਮਤਲਬ ਨਹੀਂ ਕਿ ਚਾਹੁੰਦੇ ਨਹੀਂ। ਉਹ ਗਹਿਰਾਂ ਜਿਹਾ ਸਲੂਕ ਕਰਦਾ ਅਤੇ ਗੈਰ ਗਹਿਰਾਂ ਨੂੰ ਸਤਾਉਂਦੇ ਨਹੀਂ। ਖੁੱਲ੍ਹੀਆਂ ਅੱਖਾਂ 'ਚ ਵੀ ਖਾਬ ਉਹਦੇ, ਦੱਸ ਫੇਰ ਕੀ ਹੋਇਆ ਜੇ ਸੌਂਦੇ ਨਹੀਂ। ਮੈਨੂੰ ਇੱਕ ਦੂਜੇ ਦੇ ਹਾਣੀ ਲੱਗਦੇ ਨੇ, ਮੈਨੂੰ ਇੱਕ ਦੂਜੇ ਦੇ ਹਾਣੀ ਲੱਗਦੇ ਨੇ। ਤਾਂ ਹੀ ਉਹ ਕਹਿੰਦੇ ਨੇ ਕਿ ਮੁੜ ਸਮਾਂ ਅਤੇ ਸੱਜਣ ਆਉਂਦੇ ਨੇ। ਇੱਕ ਲਿਖਤ ਆਈ ਹੈ ਕਿ ਇਹ ਗੂੰਗੇ ਤੋਂ ਗਿਆਨ ਕਰਾ ਦਿੰਦਾ ਹੈ, ਬਿਨ ਬੋਲਿਆਂ ਸਭ ਕੁਝ ਬਿਆਨ ਕਰਾ ਦਿੰਦਾ ਹੈ। ਇਹ ਪੱਥਰ ਵੀ ਨੂੰ ਭਗਵਾਨ ਬਣਾ ਦਿੰਦਾ ਹੈ। ਇਹ ਵਕਤ ਹੈ ਜੱਸਲ, ਇਹ ਵਕਤ ਹੈ ਜੱਸਲ, ਸੋਨੇ ਦੀ ਲੰਕਾ ਨੂੰ ਕੋਨੇ, ਸੋਨੇ ਦੀ ਲੰਕਾ ਨੂੰ ਕੋਲੇ ਦੀ ਖਾਨ ਬਣਾ ਦਿੰਦਾ ਹੈ।

ਕਿਤਾਬ ਦਾ ਨਾਮ ਹੈ ਵਕਤ ਇੱਕੋ ਜਿਹਾ। ਦੇਵੀ ਮਖਸੂਸਪੁਰੀ ਦੀ ਕਿਤਾਬ ਦੇ ਵਿੱਚੋਂ ਫਿਤਰਤ ਦੇ ਉੱਤੇ ਲਿਖਿਆ ਹੈ ਕਿ ਜਿਨ੍ਹਾਂ ਦੀ ਫਿਤਰਤ ਵਿੱਚ ਦਗਾ ਉਹ ਕਦੇ ਵਫਾਵਾਂ ਨਹੀਂ ਕਰਦੇ। ਜੋ ਰੁੱਖ ਜ਼ਿਆਦਾ ਉੱਚੇ ਹੁੰਦੇ ਨੇ ਉਹ ਕਦੇ ਕਿਸੇ ਨੂੰ ਛਾਵਾਂ ਨਹੀਂ ਕਰਦੇ। ਘੱਟ ਆਈਏ ਘੱਟ ਮਿਲੀਏ ਇਹਦਾ ਮਤਲਬ ਇਹ ਨਹੀਂ ਹੋ ਕਿ ਤੇਰੇ ਨਾਲ ਸਾਡਾ ਪਿਆਰ ਨਹੀਂ, ਤੈਨੂੰ ਦੁਆਵਾਂ ਨਹੀਂ ਕਰਦੇ। ਦੇਵੀ ਖੁਦ ਕਿੰਜ ਵਧਣਾ ਅੱਗੇ ਇਹ ਜ਼ਰੂਰ ਸੋਚਦੇ ਰਹਿੰਦੇ ਹਾਂ, ਪਰ ਕਿਸੇ ਖਿਲਾਫ ਤੂੰ ਸੱਚ ਜਾਣੀ ਅਸੀਂ ਕਦੇ ਸਲਾਹਾਂ ਨਹੀਂ ਕਰਦੇ। ਫਿਤਰਤ ਦਗਾ ਪਿਆਰ ਇਹ ਇੱਕੋ ਹੀ ਕੜੀ ਆ, ਜਿੱਥੇ ਤੁਹਾਡੀ ਇੰਟੈਂਸ਼ਨ ਹੈਗੀ ਹੈ ਕਿਸੇ ਨਾਲ ਨਿਭਾਉਣ ਦੀ, ਲੱਖ ਮੁਸੀਬਤਾਂ ਆ ਜਾਣ ਨਿਭਾ ਕੇ ਹੀ ਛੱਡੋਗੇ। ਜਿੱਥੇ ਪਤਾ ਹੈ ਕਿ ਟਾਈਮ ਪਾਸ ਹੋ ਰਿਹਾ ਆ ਤਾਂ ਠੀਕ ਆ, ਚੱਲਣ ਦਿਓ, ਦੇਖੀ ਜਾਊਗਾ ਫਿਊਚਰ ਕੀ ਆ। ਉੱਥੇ ਫਿਰ ਦਗਾ ਹੁੰਦੀ ਆ ਕਿ ਤੁਸੀਂ ਕਿਸੇ ਨੂੰ ਯੂਜ਼ ਕਰ ਰਹੇ ਹੋ, ਅਤੇ ਜੇਕਰ ਅਜੇ ਤੱਕ ਤੁਸੀਂ ਵੀ ਕਿਸੇ ਨੂੰ ਯੂਜ਼ ਹੀ ਕਰ ਰਹੇ ਹੋ ਕਿ ਟਾਈਮ ਪਾਸ ਹੋ ਰਿਹਾ ਠੀਕ ਆ, ਦਿਲ ਲੱਗੀ ਜਿਹੜੀ ਆ ਉਹ ਚੱਲ ਰਹੀ ਆ, ਪਰ ਨਹੀਂ, ਦੂਸਰੇ ਨੂੰ ਵੀ ਪੁੱਛੋ ਕਿ ਕਿਤੇ ਨਾ ਕਿਤੇ ਉਹਦਾ ਦਿਲ ਤਾਂ ਨਹੀਂ ਦੁੱਖ ਰਿਹਾ। ਲੌਂਗ ਡਿਸਟੈਂਸ ਵੀ ਹੋ ਸਕਦਾ, ਕਲੋਜ਼ ਵੀ ਹੋ ਸਕਦੇ ਹੋ, ਲੇਕਿਨ ਜਦ ਤੱਕ ਰੂਹਾਂ ਦੇ ਮੇਲ ਦੀ ਸਮਝ ਨਹੀਂ ਆਉਂਦੀ ਉਦੋਂ ਤੱਕ ਫਿਤਰਤ ਦਗਾ ਅਤੇ ਵਫਾਵਾਂ ਇਹ ਵੀ ਨਹੀਂ ਸਮਝ ਆ ਸਕਦਾ।

ਬੈਠਾਂਗੇ, ਫਿਰ ਗੱਲਾਂ ਕਰਾਂਗੇ ਵੱਖ ਹੋਣ ਦੀਆਂ, ਕੋਈ ਦੇਖ ਨਾ ਲਵੇ, ਥੋੜ੍ਹਾ ਥੋੜ੍ਹਾ ਡਰਾਂਗੇ, ਜ਼ਿੰਦਗੀ ਰਹੀ ਤਾਂ ਮਿਲਾਂਗੇ ਜ਼ਰੂਰ, ਨਾ ਵੀ ਮਿਲੇ ਤਾਂ ਵਿਛੜ ਕੇ ਤਾਂ ਜ਼ਰੂਰ ਮਿਲਾਂਗੇ।

ਐਫ ਐਮ ਰੇਨਬੋ ਦੀ ਸਟੂਡੀਓ ਦੀ ਕੜੀ ਦੇ ਉੱਤੇ ਇਸ ਸਮੇਂ 2:57 ਹੋ ਰਹੇ ਨੇ ਅਤੇ ਸਮਾਂ ਇਜਾਜ਼ਤ ਮੈਨੂੰ ਹੋਰ ਨਹੀਂ ਦੇ ਰਿਹਾ ਕਿ ਪ੍ਰੋਗਰਾਮ ਅੱਗੇ ਕੰਟੀਨਿਊ ਕੀਤਾ ਜਾਵੇ। ਠੀਕ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ, ਅਤੇ ਜਾਂਦੇ ਜਾਂਦੇ ਗੱਲ ਕਰ ਲਈਏ ਕਿ ਜ਼ਿੰਦਗੀ ਰਹੀ ਤਾਂ ਮਿਲਾਂਗੇ ਜ਼ਰੂਰ, ਨਾ ਵੀ ਮਿਲੇ ਤਾਂ ਮਰ ਕੇ ਤਾਂ ਮਿਲਾਂਗੇ। ਵਿਛੜੇ ਅਸੀਂ ਜਿਨ੍ਹਾਂ ਰਾਹਾਂ 'ਤੇ, ਜੇ ਮਿਲਣਾ ਹੋਊ ਤਾਂ ਉੱਥੇ ਹੀ ਮਿਲਾਂਗੇ। ਆਪਾਂ ਮਿਲ ਬੈਠਾਂਗੇ, ਦਿਲ ਖੋਲ੍ਹ ਬੈਠਾਂਗੇ, ਤਾਰਿਆਂ ਦੀ ਚਾਨਣੇ ਕੁਝ ਪਲ ਬੈਠ

0: FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ ਤੇ ਤੁਸੀਂ ਸੁਣ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੁਵਵਾਣੀ। ਮੈਂ ਹਾਂ ਤੁਹਾਡੀ ਆਰਜੇ ਦੋਸਤ ਖੁਸ਼ੀ ਤੇ ਮੇਰੇ ਨਾਲ ਸਟੂਡੀਓ ਵਿੱਚ ਮੌਜੂਦ ਹੈ
1: ਤੇ ਮੈਂ ਹਾਂ ਜੀ ਤੁਹਾਡਾ ਦੋਸਤ ਆਰਜੇ ਲਲਿਤ।
0: ਬਿਲਕੁਲ ਲਲਿਤ, ਅੱਜ ਬਹੁਤ ਵਧੀਆ ਦਿਨ ਚੜ੍ਹਿਆ ਹੈ ਤੇ ਰੋਜ਼ ਹੀ ਵਧੀਆ ਦਿਨ ਚੜ੍ਹਦੇ ਨੇ, ਬਟ ਅੱਜ ਜਿਹੜਾ ਦਿਨ ਹੈ ਕੁਝ ਖਾਸ ਹੈ। ਖਾਸ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ ਤੇ ਬਹੁਤ ਸਾਰੇ ਵਧੀਆ ਵਧੀਆ ਸੈਗਮੈਂਟ ਵੀ ਹੋਣਗੇ ਜਿਹਦੇ ਵਿੱਚ ਅਸੀਂ ਤੁਹਾਨੂੰ ਇਨਫੋਰਮੇਸ਼ਨ ਦੇਵਾਂਗੇ, ਕੁਝ ਨੌਲੇਜ ਭਰੀਆਂ ਗੱਲਾਂ ਕਰਾਂਗੇ ਤੇ ਹੋਰ ਵੀ ਬਹੁਤ ਸਾਰੀ ਗੱਲਾਂ ਹੋਣਗੀਆਂ। ਤੇ ਸੈਗਮੈਂਟ ਦਾ ਪਹਿਲਾਂ ਵੇਰਵਾ ਦੇ ਦਈਏ।
1: ਬਿਲਕੁਲ ਖੁਸ਼ੀ, ਅੱਜ ਦਾ ਜਿਹੜਾ ਸਾਡਾ ਸ਼ੋਅ ਆ ਉਹ ਬਹੁਤ ਹੀ ਮਜ਼ੇਦਾਰ ਹੋਣ ਵਾਲਾ ਆ ਤੇ ਮੈਨੂੰ ਲੱਗਦਾ ਜਿਹੜੇ ਸਾਡੇ ਲਿਸਨਰਸ ਨੇ ਉਹ ਬੇਸਬਰੀ ਨਾਲ ਸਾਡੇ ਸ਼ੋਅ ਦਾ ਇੰਤਜ਼ਾਰ ਕਰ ਰਹੇ ਹੋਣੇ ਨੇ ਤੇ ਅਸੀਂ ਹੁਣ ਸ਼ੋਅ ਲੈ ਕੇ ਹਾਜ਼ਰ ਹੋ ਗਏ ਹਾਂ। ਤੇ ਦੋਸਤੋ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਆ ਉਸ ਦੇ ਵਿੱਚ ਤੁਸੀਂ ਸੁਣੋਗੇ ਨਵੀਂ ਦਿਸ਼ਾ। ਨਵੀਂ ਦਿਸ਼ਾ ਤੋਂ ਬਾਅਦ ਅਸੀਂ ਤੁਹਾਨੂੰ ਤੁਹਾਡੇ ਲਈ ਲੈ ਕੇ ਆਵਾਂਗੇ ਨਿਊਜ਼ ਟੈਕਟੋਕ ਦੇ ਉੱਤੇ, ਪਰ ਉਸ ਤੋਂ ਪਹਿਲਾਂ ਕਰਾਂਗੇ ਕੁਝ ਖਾਸ ਗੱਲਾਂ।
0: ਤੇ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਰੋਜ਼ ਕੁਝ ਖਾਸ ਗੱਲਾਂ ਕਰਦੇ ਹਾਂ ਕਿ ਅੱਜ ਕਿਹੜੀ ਖਾਸ ਗੱਲ ਹੋਈ ਸੀ ਸਾਡੀ ਹਿਸਟਰੀ ਦੇ ਵਿੱਚ, ਫਿਊਚਰ ਦੇ ਹਿਸਟਰੀ ਦੇ ਵਿੱਚ ਕਿਹੜੀ ਅਸੀਂ ਖਾਸ ਚੀਜ਼ਾਂ ਹੋਈਆਂ ਸੀ ਜਿਨ੍ਹਾਂ ਨੂੰ ਯਾਦ ਕਰਨਾ ਚਾਹੀਦਾ ਹੈ। ਅਤੇ ਅੱਜ ਸਾਂਬਾ ਜੀ ਮਹਾਰਾਜ ਜਿਹੜੇ ਨੇ ਉਹਨਾਂ ਨੂੰ ਅਸੀਂ ਯਾਦ ਕਰ ਰਹੇ ਹਾਂ ਕਿਉਂਕਿ ਅੱਜ ਉਹਨਾਂ ਦਾ ਬਰਥਡੇ ਹੈ, ਉਹਨਾਂ ਨੂੰ ਯਾਦ ਕਰ ਰਹੇ ਹਾਂ। ਅਤੇ ਉਹ ਇੱਕ ਵੀਰ ਮਹਾਨ ਪੁਰਸ਼ ਸੀ ਮਰਾਠਾ ਸਾਮਰਾਜ ਦੇ, ਜਿਨ੍ਹਾਂ ਬਾਰੇ ਅਸੀਂ ਅੱਜ ਗੱਲ ਕਰ ਰਹੇ ਹਾਂ।
1: ਬਿਲਕੁਲ ਦੋਸਤੋ, ਅੱਜ 14 ਮਈ ਨੂੰ ਛਤਰਪਤੀ ਸੰਭਾ ਜੀ ਮਹਾਰਾਜ ਦੀ ਜਯੰਤੀ ਆ ਅਤੇ ਉਹ ਮਰਾਠਾ ਸਾਮਰਾਜ ਦੇ ਦੂਜੇ ਛਤਰਪਤੀ ਸੀਗੇ ਅਤੇ ਇੱਕ ਮਹਾਨ ਯੋਧਾ ਵਜੋਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਆ। ਉਹ 1681 ਤੋਂ ਲੈ ਕੇ 1699 ਤੱਕ ਮਰਾਠਾ ਸਾਮਰਾਜ ਦੇ ਸ਼ਾਸਕ ਰਹੇ ਸੀਗੇ ਅਤੇ ਆਪਣੇ ਰਾਜਕਾਲ ਦੇ ਦੌਰਾਨ ਉਹਨਾਂ ਨੇ ਮੁਗਲ ਸਾਮਰਾਜ ਦੇ ਖਿਲਾਫ਼ ਬਹੁਤ ਹੀ ਸਖ਼ਤ ਸੰਘਰਸ਼ ਕੀਤਾ, ਖਾਸ ਕਰਕੇ ਔਰੰਗਜ਼ੇਬ ਦੇ ਵਿਰੁੱਧ।
0: ਬਿਲਕੁਲ ਦੋਸਤੋ, ਇੱਕ ਵਾਰੀ ਕੀ ਹੋਇਆ ਕਿ ਰਾਤ ਦਾ ਸਮਾਂ ਸੀ, ਚਾਰੇ ਪਾਸੇ ਦੁਸ਼ਮਣਾਂ ਦੀ ਫੌਜ ਖੜ੍ਹੀ ਸੀ, ਪਰ ਇੱਕ ਸ਼ੇਰ ਜਿਹੜਾ ਕਿ ਹਜੇ ਵੀ ਨਿਡਰ ਖੜ੍ਹਾ ਸੀ ਉਹ ਸੀ ਸਾਂਬਾ ਜੀ ਮਹਾਰਾਜ। ਦੁਸ਼ਮਣਾਂ ਨੇ ਕਿਹਾ ਆਪਣਾ ਧਰਮ ਛੱਡ ਦਿਓ, ਆਪਣਾ ਸਿਰ ਝੁਕਾ ਦਿਓ, ਅਸੀਂ ਤੁਹਾਨੂੰ ਜ਼ਿੰਦਗੀ ਦੇ ਦਿਆਂਗੇ। ਪਰ ਉਹ ਕਹਿੰਦੇ ਮਰਾਠਾ ਸਿਰ ਕਟਵਾ ਸਕਦਾ ਹੈ ਪਰ ਸਿਰ ਝੁਕਾ ਨਹੀਂ ਸਕਦਾ। ਫਿਰ ਜ਼ੁਲਮਾਂ ਦਾ ਜਿਹੜਾ ਦੌਰ ਸ਼ੁਰੂ ਹੋਇਆ, ਤਕਲੀਫਾਂ ਦਿੱਤੀਆਂ ਗਈਆਂ, ਬਹੁਤ ਸਾਰੀਆਂ ਤਕਲੀਫਾਂ ਉਹਨਾਂ ਨੂੰ ਦਿੱਤੀਆਂ ਗਈਆਂ, ਜਿਸ ਦੇ ਬਾਅਦ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ। ਉਹ ਜਿਹੜਾ ਇਨਸਾਨ ਸੀ ਆਪਣੇ ਦ੍ਰਿੜ ਨਿਸ਼ਚੇ ਤੇ ਅੜਾ ਆ ਆਪਣੇ ਦੇਸ਼ ਦੇ ਲਈ ਤੇ ਆਪਣੇ ਧਰਮ ਦੇ ਲਈ।
1: ਬਿਲਕੁਲ ਦੋਸਤੋ, ਤੇ ਜੇ ਆਪਾਂ ਉਹਨਾਂ ਦੇ ਬਚਪਨ ਦੀ ਗੱਲ ਕਰੀਏ ਨਾ, ਤੇ ਸੰਭਾ ਜੀ ਮਹਾਰਾਜ ਨੇ ਸੰਸਕ੍ਰਿਤ ਮਰਾਠੀ ਤੋਂ ਇਲਾਵਾ ਫਾਰਸੀ ਭਾਸ਼ਾ ਵੀ ਸਿੱਖੀ ਸੀਗੀ ਅਤੇ ਉਹ ਬਹੁਤ ਹੀ ਤੇਜ਼ ਬੁੱਧੀ ਵਾਲੇ ਇਨਸਾਨ ਸੀਗੇ ਅਤੇ ਸਾਹਿਤ ਵਿੱਚ ਲਿਟਰੇਚਰ ਵਿੱਚ ਵੀ

0: ਉਹ ਕਾਫੀ ਜ਼ਿਆਦਾ ਰੁਚੀ ਰੱਖਦੇ ਸੀਗੇ ਤੇ ਇਹ ਵੀ ਕਿਹਾ ਜਾਂਦਾ ਆ ਕਿ ਉਹ ਵਿਦਵਾਨ ਅਤੇ ਇੱਕ ਬਹੁਤ ਹੀ ਵਧੀਆ ਕਵੀ ਸੀਗੇ।
1: ਬਿਲਕੁਲ ਦੋਸਤੋ, ਅਸੀਂ ਲੋਕ ਛੋਟੀ ਛੋਟੀ ਮੁਸੀਬਤਾਂ ਤੋਂ ਮੁਸ਼ਕਲਾਂ ਤੋਂ ਡਰ ਜਾਂਦੇ ਹਾਂ ਕਿ ਮੇਰੇ ਨਾਲ ਇੰਝ ਕਿਉਂ ਹੋ ਰਿਹਾ, ਪਰ ਸਾਂਬਾ ਜੀ ਮਹਾਰਾਜ ਸਾਨੂੰ ਸਿਖਾਉਂਦੇ ਨੇ ਕਿ ਅਸਲੀ ਯੋਧਾ ਉਹ ਹੁੰਦਾ ਜਿਹੜਾ ਜੰਗ ਨਹੀਂ ਜਿੱਤਦਾ ਬਲਕਿ ਜ਼ਿੰਦਗੀ ਦੀ ਜੰਗ ਨੂੰ ਵੀ ਜਿੱਤਦਾ। ਸੱਚ ਗੱਲ ਇਹੀ ਹੈ ਕਿ ਡਟ ਕੇ ਖੜਾ ਰਹਿਣਾ ਹੀ ਅਸਲੀ ਯੋਧਾ ਦੀ ਪਛਾਣ ਹੈ।
0: ਅਤੇ ਦੋਸਤੋ, ਸਾਲ 1999 ਵਿੱਚ ਉਹਨਾਂ ਨੂੰ ਮੁਗਲ ਫੌਜ ਨੇ ਧੋਖੇ ਨਾਲ ਕੈਦ ਕਰ ਲਿਆ ਸੀਗਾ ਅਤੇ ਉਹਨਾਂ ਨੂੰ ਕਈ ਮਹੀਨੇ ਤੱਕ ਬਹੁਤ ਤਸ਼ੱਦਦ ਦਿੱਤਾ ਗਿਆ, ਪਰ ਉਹ ਆਪਣੇ ਧਰਮ ਅਤੇ ਰਾਜ ਲਈ ਬਿਲਕੁਲ ਵੀ ਹਾਰੇ ਨਹੀਂ, ਉਹ ਅਡਿੱਗ ਰਹੇ ਅਤੇ ਆਖਿਰਕਾਰ ਉਹ ਸ਼ਹੀਦ ਹੋ ਗਏ। ਅਤੇ ਸਾਂਬਾ ਜੀ ਮਹਾਰਾਜ ਨੂੰ ਅੱਜ ਵੀ ਖੁਸ਼ੀ, ਅੱਜ ਵੀ ਉਹਨਾਂ ਨੂੰ ਭਾਰਤ ਵਿੱਚ ਇੱਕ ਬੇਖੌਫ ਯੋਧਾ ਅਤੇ ਸੱਚੇ ਸਵਰਾਜ ਰਖਵਾਲੇ ਦੇ ਨੂੰ ਇੱਦਾਂ ਸੋਚ ਕੇ ਯਾਦ ਕੀਤਾ ਜਾਂਦਾ ਹੈ ਅਤੇ ਉਹਨਾਂ ਦੀ ਜ਼ਿੰਦਗੀ ਹਿੰਮਤ ਅਤੇ ਅਡਿੱਗਤਾ ਦੀ ਇੱਕ ਪ੍ਰੇਰਣਾ ਮੰਨੀ ਜਾਂਦੀ ਹੈ।
1: ਬਿਲਕੁਲ, ਅੱਜ ਵੀ ਇਤਿਹਾਸ ਦੇ ਪੰਨਿਆਂ ਦੇ ਉੱਪਰ ਐਸੇ ਮਹਾਨ ਵੀਰ ਯੋਧਾ ਦੀ ਜਿਹੜੀ ਗੂੰਜ ਹੈ ਉਹ ਸੁਣਾਈ ਦਿੰਦੀ ਹੈ। ਉਹਨਾਂ ਦਾ ਜਿਹੜਾ ਨਾਰਾ ਸੀ ਉਹ ਸੀ ਜੈ ਭਵਾਨੀ ਜੈ ਸ਼ਿਵਾਜੀ ਅਤੇ ਹਰ ਹਰ ਮਹਾਦੇਵ।

0: ਤੇ ਦੋਸਤੋ ਇਸ ਦੇ ਨਾਲ ਹੀ ਅੱਜ 14 ਮਈ ਨੂੰ ਭਾਰਤੀ ਫਿਲਮ ਜਗਤ ਦੇ ਇੱਕ ਮਸ਼ਹੂਰ ਫਿਲਮ ਨਿਰਦੇਸ਼ਕ ਮ੍ਰਿਣਾਲ ਸੇਨ ਉਹਨਾਂ ਦੀ ਵੀ ਅੱਜ ਜਯੰਤੀ ਆ। ਉਹਨਾਂ ਦਾ ਜਨਮ 14 ਮਈ 1923 ਨੂੰ ਫਿਰੋਜ਼ਪੁਰ ਵਿੱਚ ਹੋਇਆ ਸੀ, ਜਿਹੜਾ ਕਿ ਪਾਕਿਸਤਾਨ ਵਿੱਚ ਆ। ਅਤੇ ਫਿਲਮ ਜਗਤ ਵਿੱਚ ਯੋਗਦਾਨ ਉਹਨਾਂ ਦਾ ਬਹੁਤ ਹੀ ਜ਼ਿਆਦਾ ਰਿਹਾ ਆ। ਅਤੇ ਮ੍ਰਿਣਾਲ ਸੇਨ ਨੂੰ ਭਾਰਤੀ ਪੈਰਲਲ ਸਿਨੇਮਾ ਮੂਵਮੈਂਟ ਦੇ ਮੁੱਖ ਨਿਰਦੇਸ਼ਕਾਂ ਵਿੱਚ ਗਿਣਿਆ ਜਾਂਦਾ ਆ।
1: ਬਿਲਕੁਲ ਲਲਿਤ, ਜੇ ਅਸੀਂ ਇਹਨਾਂ ਦੀ ਗੱਲ ਕਰੀਏ ਤਾਂ ਮ੍ਰਿਣਾਲ ਸੇਨ ਇਹਨਾਂ ਨੇ ਆਪਣੀ ਜਿਹੜੀ ਫਿਲਮਾਂ ਵਾ ਇਹ ਸਾਰੀਆਂ ਬੇਸਡ ਬਣਾਈਆਂ ਗਰੀਬਾਂ ਦੇ ਉੱਪਰ, ਸੋਸਾਇਟੀ ਦੇ ਉੱਪਰ, ਜਾਂ ਸੋਸਾਇਟੀ ਦੇ ਵਿੱਚ ਕਿਹੜੀਆਂ ਕਿਹੜੀਆਂ ਹੋਰ ਤਕਲੀਫਾਂ ਸੀ ਉਸ ਟਾਈਮ 'ਤੇ, ਜਿੱਦਾਂ ਕਿ ਔਰਤਾਂ ਦੇ ਉੱਪਰ ਅੱਤਿਆਚਾਰ ਕੀਤਾ ਜਾ ਰਿਹਾ ਸੀ, ਜਾਂ ਗਰੀਬਾਂ ਨੂੰ ਕਿੰਝ ਪ੍ਰਤਾੜਿਤ ਕੀਤਾ ਜਾ ਰਿਹਾ ਸੀ, ਜਾਂ ਹੋਰ ਵੀ ਜਿਹੜੀ ਗੱਲਾਂ ਸੀ ਸੋਸਾਇਟੀ ਦੇ ਵਿੱਚ ਜਿਹੜੀਆਂ ਹੋ ਰਹੀਆਂ ਸੀ, ਉਹਨਾਂ ਦੇ ਉੱਪਰ ਇਹਨਾਂ ਨੇ ਫਿਲਮਾਂ ਬਣਾਈਆਂ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਅੱਗੇ ਵੱਧ ਕੇ ਆਵਾਜ਼ ਉਠਾਉਣ ਦੇ ਲਈ।
0: ਬਿਲਕੁਲ ਖੁਸ਼ੀ, ਜਿੱਦਾਂ ਤੁਸੀਂ ਦੱਸਿਆ ਕਿ ਉਹਨਾਂ ਦੀਆਂ ਫਿਲਮਾਂ ਆਮ ਤੌਰ 'ਤੇ ਗਰੀਬੀ, ਬੇਰੁਜ਼ਗਾਰੀ, ਸਮਾਜਿਕ ਅਸਮਾਨਤਾ ਜਾਂ ਰਾਜਨੀਤਿਕ ਹਾਲਾਤਾਂ ਦੇ ਉੱਤੇ ਹੁੰਦੀਆਂ ਸੀਗੀਆਂ। ਅਤੇ ਉਹਨਾਂ ਦੀਆਂ ਪ੍ਰਸਿੱਧ ਫਿਲਮਾਂ ਵਿੱਚੋਂ ਭੁਵਨ ਸ਼ੋਮ, ਜਿਸ ਨੇ ਪੈਰਲਰ ਸਿਨੇਮਾ

0: ਨੂੰ ਇੱਕ ਨਵੀਂ ਪਛਾਣ ਦਿੱਤੀ। ਉਸ ਤੋਂ ਬਾਅਦ ਮਿਰਗਯਾ ਅਤੇ ਕੰਧਾਰ ਇਹਨਾਂ ਫਿਲਮਾਂ ਰਾਹੀਂ ਉਹਨਾਂ ਨੂੰ ਜਾਣਿਆ ਜਾਂਦਾ।
1: ਬਿਲਕੁਲ ਦੋਸਤੋ, ਹੁਣ ਵੇਲਾ ਹੋ ਗਿਆ ਇੱਕ ਪਿਆਰੇ ਜਿਹੇ ਗੀਤ ਨੂੰ ਸੁਣਨ ਦਾ, ਅਤੇ ਉਸ ਤੋਂ ਬਾਅਦ ਅਸੀਂ ਕਰਾਂਗੇ ਗੱਲ ਆਪਣੇ ਨੈਕਸਟ ਸੈਗਮੈਂਟ ਦੀ।

0: ਲੁਧਿਆਣੇ ਜਾਣਾ, ਉਹ ਵਾਟਰ ਡਿਪਾਰਟਮੈਂਟ ਦੇ ਵਿੱਚ ਸੀਗੇ ਅਤੇ ਉਹਨਾਂ ਨੂੰ ਡਰਾਇੰਗ ਦਾ ਬਹੁਤ ਸ਼ੌਂਕ ਸੀਗਾ, ਤਾਂ ਮੈਂ ਉਹਨਾਂ ਦੇ ਜਾ ਕੇ ਪੇਂਟਿੰਗਸ ਨੂੰ ਦੇਖਣਾ, ਤਾਂ ਘਰ ਆ ਕੇ ਮੈਂ ਬਣਾਉਣ ਦੀ ਕੋਸ਼ਿਸ਼ ਕਰਨੀ ਸੇਮ ਕੋਈ ਸਕੈਚ ਬਣਾਉਣਾ, ਮੰਮਾ ਦਾ ਸਕੈਚ ਬਣਾਉਣਾ ਪਾਪਾ ਦਾ, ਤਾਂ ਪਾਪਾ ਨੇ ਕਹਿਣਾ ਤੂੰ ਆਪਣੇ ਤਾਇਆ ਜੀ ਤੋਂ ਸਿੱਖ, ਉਹ ਬਹੁਤ ਸੋਹਣਾ ਬਣਾਉਂਦੇ, ਤਾਂ ਮੈਨੂੰ ਇਸ ਚੀਜ਼ ਦਾ ਤਾਂ ਪਤਾ ਚੱਲ ਗਿਆ ਸੀ ਕਿ ਇਹ ਸਿੱਖਿਆ ਵੀ ਜਾਂਦਾ ਆ, ਬਟ ਸਿੱਖਣਾ ਕਿਵੇਂ ਆ ਇਸ ਚੀਜ਼ ਦਾ ਨਹੀਂ ਪਤਾ ਸੀਗਾ, ਤਾਂ ਜਰਨੀ ਮੇਰੀ ਉੱਥੋਂ ਹੀ ਸ਼ੁਰੂ ਹੋਈ ਹੈ। ਔਰ ਫਿਰ ਮੈਂ ਸਕੂਲ ਦੇ ਵਿੱਚ ਚਲੇ ਗਈ, ਸਕੂਲ ਦੇ ਵਿੱਚ ਜਿਵੇਂ ਚਾਰਟਸ ਬਣਾਈ ਦੇ ਨੇ, ਬੀ ਹੈਪੀ ਲਿਖਤਾ, ਠੀਕ ਆ, ਇਵੇਂ ਦਾ ਕੁਛ ਲਿਖ ਕੇ ਮੈਂ ਨਾਲ ਉਹਦੇ ਕੋਈ ਡਰਾਇੰਗ ਕਰਦੇ ਨਹੀਂ, ਤਾਂ ਹੌਲੀ ਹੌਲੀ ਨਾ ਹਰ ਕਲਾਸਰੂਮ ਦੇ ਵਿੱਚ ਮੇਰਾ ਇੱਕ ਚਾਰਟ ਲੱਗਿਆ ਹੁੰਦਾ ਸੀ।
1: ਮਤਲਬ ਕਿ ਤੁਸੀਂ ਆਪਣੀ ਆਰਟ ਦੇ ਨਾਲ ਸਕੂਲ ਨੂੰ ਸਜਾਉਣਾ ਸ਼ੁਰੂ ਕਰਦੇ?
0: ਸਕੂਲ ਨੂੰ ਸਜਾਉਣਾ ਸ਼ੁਰੂ ਕਰਤਾ, ਈਵਨ ਮੈਨੂੰ ਟੀਚਰਸ ਤੇ ਵੀ ਕਹਿਣਾ ਸਾਡੇ ਘਰ ਲਈ ਵੀ ਕੋਈ ਚਾਰਟ ਬਣਾ ਦੇ, ਮੈਂ ਉਹਨਾਂ ਨੂੰ ਵੀ ਚਾਰਟ ਬਣਾ ਕੇ ਦੇਣੇ ਜਿਵੇਂ।
1: ਠੀਕ ਹੈ, ਤੇ ਸਕੂਲ ਦੇ ਵਿੱਚ ਜਾਂ ਫਿਰ ਉਸ ਤੋਂ ਬਾਅਦ ਤੁਸੀਂ ਇਸ ਦੀ ਕੋਈ ਪ੍ਰੋਪਰ ਟ੍ਰੇਨਿੰਗ ਵੀ ਲਈ ਹੈ?
0: ਨਹੀਂ ਮੈਮ, ਮੈਨੂੰ ਨਹੀਂ ਪਤਾ ਸੀਗਾ, ਮੈਨੂੰ ਲੱਗਦਾ ਸੀ ਕਿ ਪਿੰਡਾਂ 'ਚ ਮੋਸਟਲੀ ਪਤਾ ਹੁੰਦਾ ਜਾਂ ਡਾਕਟਰ ਬਣਨਾ ਜਾਂ ਇੰਜੀਨੀਅਰ ਬਣਨਾ, ਤਾਂ ਮੈਂ ਨੋਨ ਮੈਡੀਕਲ ਦੇ ਵਿੱਚ ਪਲੱਸ ਵਨ ਪਲੱਸ ਟੂ ਕੀਤੀ, ਤਾਂ ਮੈਨੂੰ ਨਹੀਂ, ਮੈਨੂੰ ਲੱਗਦਾ ਸੀ ਆਰਟ ਵੀ ਜੋ ਕਰਦੇ ਨੇ ਉਹ ਸ਼ਾਇਦ ਵਕੀਲ ਬਣਨਾ ਜਾਂ ਉਹਦੇ ਲਈ ਹੁੰਦਾ, ਜ਼ਿਆਦਾ ਸਟੱਡੀ ਨਹੀਂ ਕਰੀ, ਤਾਂ ਮੈਂ ਨੋਨ ਮੈਡੀਕਲ ਵਾਲੀ ਲਾਈਨ ਦੇ ਵਿੱਚ ਚਲੀ ਗਈ। ਉਸ ਤੋਂ ਬਾਅਦ ਮੈਂ ਬੀ ਸੀ ਏ ਕੀਤੀ, ਬੈਚਲਰ ਇਨ ਕੰਪਿਊਟਰ ਐਪਲੀਕੇਸ਼ਨ, ਫਿਰ ਮੈਂ ਜਲੰਧਰ ਡੀ ਏ ਵੀ ਇੰਜੀਨੀਅਰਿੰਗ ਕਾਲਜ ਤੋਂ ਹੀ ਮੈਂ ਐੱਮ ਸੀ ਏ ਕੀਤੀ, ਤਾਂ ਉਸ ਤੋਂ ਬਾਅਦ ਮੈਂ ਬੈਂਕ ਦੇ ਵਿੱਚ ਵੀ ਜੋਬ ਕੀਤੀ, ਐੱਚ ਡੀ ਐੱਫ ਸੀ ਬੈਂਕ ਦੇ ਵਿੱਚ, ਬਟ ਬੈਂਕ ਦੇ ਵਿੱਚ ਜੋਬ ਕਰਦਿਆਂ ਮੈਂ ਕੰਪਿਊਟਰ 'ਤੇ ਵੀ ਪੇਂਟ ਦੇ ਵਿੱਚ ਕੁਛ ਨਾ ਕੁਛ ਬਣਾਉਂਦੀ ਰਹਿਣਾ, ਤਾਂ ਝਿੜਕਾਂ ਵੀ ਖਾਣੀਆਂ ਕਈ ਵਾਰੀ ਕਿ ਨਹੀਂ ਤੁਸੀਂ ਜੋਬ ਕਰ ਰਹੇ ਹੋ, ਉੱਧਰ ਫੋਕਸ ਕਰੋ। ਤਾਂ ਉਸ ਤੋਂ ਬਾਅਦ ਮੈਂ ਐਪ ਡਿਵੈਲਪਮੈਂਟ ਦਾ ਕੋਰਸ ਕਰਿਆ, ਤਾਂ ਉਹ ਇੰਟਰਵਿਊ ਦੇਣ ਤੋਂ ਬਾਅਦ ਇੱਕ ਦਿਨ ਮੈਂ ਬਾਹਰ ਆਈ, ਤਾਂ ਮੈਨੂੰ ਇਵੇਂ ਲੱਗਿਆ ਕਿ ਸਾਰਿਆਂ ਨੇ ਜਿਵੇਂ ਲੈਪਟੋਪ ਪਾਏ ਹੋਏ ਨੇ ਔਰ ਸਾਰੇ ਕੰਪਨੀ 'ਚੋਂ ਬਾਹਰ ਨਿਕਲਦੇ ਪਏ, ਤਾਂ ਮੈਨੂੰ ਇੱਕਦਮ ਜਿਵੇਂ ਕਹਿ ਲਓ ਕੁਛ ਸਟੱਕ ਹੁੰਦਾ ਕਿ ਮਸ਼ੀਨਾਂ ਬਣੇ ਪਏ ਨੇ ਸਾਰੇ, ਤਾਂ ਮੈਨੂੰ ਲੱਗਿਆ ਕਿ ਮੈਂ ਵੀ ਕੁਝ ਦਿਨਾਂ 'ਚ ਇਵੇਂ ਹੀ ਆਫਿਸ 'ਚ ਆਇਆ ਕਰਨਾ, ਲੈਪਟੋਪ ਚੱਕ ਕੇ ਬਾਹਰ ਆਇਆ ਕਰਨਾ, ਮੈਂ ਵੀ ਇੱਕ ਮਸ਼ੀਨ ਬਣ ਜਾਣਾ। ਉਸੇ ਦਿਨ ਆ ਕੇ ਮੈਂ ਇੱਕ ਆਰਟ ਵਰਕ ਬਣਾਇਆ, ਉਹ ਮੈਂ ਇੰਸਟਾਗ੍ਰਾਮ 'ਤੇ ਪਾਤਾ,
1: ਠੀਕ ਹੈ,
0: ਇਹ 2017 ਦੀ ਗੱਲ ਆ, ਤਾਂ ਉਸ ਆਰਟ ਵਰਕ ਨੂੰ ਜਦ ਲਾਈਕ ਆਏ, ਕਮੈਂਟ ਆਏ, ਤਾਂ ਮੈਨੂੰ ਇਵੇਂ ਲੱਗਿਆ ਕਿ ਨਹੀਂ ਇਹ ਵਧੀਆ, ਹੌਸਲਾ ਮਿਲਿਆ, ਤਾਂ ਮੈਂ ਡੇਲੀ ਡੇਲੀ ਬਣਾਉਣਾ ਸ਼ੁਰੂ ਕਰਤਾ। ਉੱਥੋਂ ਇੱਕ ਮੇਰੀ ਮੇਨ ਜਰਨੀ ਸ਼ੁਰੂ ਹੋਈ ਹੈ ਬਿਨਾਂ ਸਿੱਖੇ।
1: ਜੇਕਰ ਅਸੀਂ ਵਿੱਦਿਅਕ ਤੁਹਾਡੀ ਪਿਛੋਕੜ ਦੀ ਗੱਲ ਕਰੀਏ, ਤਾਂ ਕਿਸੇ ਵੀ ਤਰ੍ਹਾਂ ਵਾਸਤਾ ਨਹੀਂ ਸੀ ਕੋਈ ਪੇਂਟਿੰਗ ਦੇ ਨਾਲ, ਤੁਸੀਂ ਕੰਪਿਊਟਰ ਸਾਇੰਸ ਦੇ ਨਾਲ ਜੁੜੇ ਹੋਏ ਸੀ ਅਤੇ ਨੋਨ ਮੈਡੀਕਲ ਦੇ ਨਾਲ ਜੁੜੇ ਹੋਏ ਸੀ, ਇੱਕ ਬਹੁਤ ਹੀ ਵੱਖਰਾ ਇਹ ਇੱਕ ਫੀਲਡ ਹੈ, ਅਤੇ ਫਾਈਨ ਆਰਟਸ ਦੇ ਨਾਲ ਤੁਸੀਂ ਅੰਦਰੋਂ ਜੁੜੇ ਹੋਏ ਸੀ, ਧੁਰ ਤੱਕ ਜੁੜੇ ਹੋਏ ਸੀ। ਤੁਸੀਂ ਕਿਹਾ ਕਿ ਕੋਈ ਟ੍ਰੇਨਿੰਗ ਵੀ ਨਹੀਂ ਲਈ, ਫਿਰ ਤੁਸੀਂ ਕਿਸ ਤਰ੍ਹਾਂ ਇਸ ਨੂੰ ਹੋਰ ਨਿਖਾਰਿਆ ਸਵਾਰਿਆ?
0: ਮੈਂ ਸ਼ੁਰੂ ਕਰਤਾ ਜਿਵੇਂ ਇੰਸਟਾਗ੍ਰਾਮ 'ਤੇ, ਮੈਂ ਇੱਕ ਤਰ੍ਹਾਂ ਦੀ ਨੂੰ ਜੋਬ ਲੈ ਕੇ ਚੱਲਣੀ ਸ਼ੁਰੂ ਕਰਤੀ ਕਿ ਮੈਂ ਰੋਜ਼ ਇੱਕ ਨਾ ਇੱਕ ਸਕੈਚ ਪਾਉਣਾ ਆ। ਹੌਲੀ ਹੌਲੀ ਫੋਲੋਅਰ ਵੀ ਵੱਧਦੇ ਗਏ, ਉਹ ਮੈਂ ਇੱਕ ਜੋਬ ਦੀ ਤਰ੍ਹਾਂ ਹੀ ਲੈ ਲਿਆ ਕਿ ਮੈਂ ਅੱਜ ਸਕੈਚ ਬਣਾਉਣਾ ਆ ਕੁਛ ਨਾ ਕੁਛ। ਫਿਰ ਹੌਲੀ ਹੌਲੀ ਯੂਟਿਊਬ ਤੋਂ ਸਿੱਖਣਾ ਸ਼ੁਰੂ ਕਰਤਾ, ਤਾਂ ਫਸਟ ਟਾਈਮ ਮੈਨੂੰ ਇੰਸਟਾਗ੍ਰਾਮ 'ਤੇ ਹੀ ਮੈਸੇਜ ਆਇਆ ਕਿ ਦਿੱਲੀ ਦੇ ਵਿੱਚ ਐਗਜੀਬਿਸ਼ਨ ਆ ਅਤੇ ਤੁਸੀਂ ਪਾਰਟੀਸਪੇਟ ਕਰੋ। ਅਤੇ ਉਸ ਟਾਈਮ ਮੇਰੇ ਲਈ ਐਗਜੀਬਿਸ਼ਨ ਬਹੁਤ ਵੱਡੀ ਗੱਲ ਸੀ ਕਿ ਮੈਨੂੰ ਖੁਦ ਇਨਵਾਈਟ ਕਰਿਆ, ਬਟ ਉਹਦੀ ਫੀਸ ਸੀ 20,000 ਰੁਪਇਆ, ਔਰ ਮੈਨੂੰ ਲੱਗਿਆ ਇੰਨੇ ਹੀ ਪੈਸੇ ਹੁੰਦੇ ਹੋਣਗੇ ਇੰਨੇ ਜ਼ਿਆਦਾ। ਅਤੇ ਅਸੀਂ ਕਿਸੇ ਤਰ੍ਹਾਂ ਮੈਂ ਔਰ ਮੇਰੇ ਹਸਬੈਂਡ ਨੇ ਉਹਦੇ ਵਿੱਚ ਪਾਰਟੀਸਪੇਟ ਕਰਿਆ, ਅਸੀਂ ਪਾਰਟੀਸਪੇਟ ਕਰਕੇ ਪਹੁੰਚੇ ਉੱਥੇ ਦਿੱਲੀ ਦੇ ਵਿੱਚ, ਸਾਊਥ ਐਕਸ ਦੇ ਵਿੱਚ ਸੀ, ਤਾਂ ਉਹ ਕਹਿ ਲਓ ਇੱਕ ਤਰ੍ਹਾਂ ਦਾ 5 ਆਰਟਿਸਟ ਸੀ, ਉਹਨਾਂ ਨੇ ਉਹਨਾਂ ਨੂੰ ਬੇਵਕੂਫ ਬਣਾਇਆ ਸੀਗਾ, ਪੈਸੇ ਲੈ ਲਏ ਸੀਗੇ, ਔਰ ਮੌਲ ਦੇ ਵਿੱਚ ਉਹਨਾਂ ਨੇ ਨੀਚੇ ਪੇਂਟਿੰਗਸ ਰੱਖ ਦੀਆਂ। ਫਸਟ ਟਾਈਮ ਮੈਂ ਉਦੋਂ 30-35 ਪੇਂਟਿੰਗਸ ਲੈ ਕੇ ਗਈ ਸੀਗੀ।
1: ਅੱਛਾ,
0: ਉਹ ਕੀ ਸੀਗਾ, ਉਹਦੇ ਬਾਹਰ ਇੱਕ ਐਗਜੀਬਿਸ਼ਨ ਸੀ ਜੋ ਕਾਫੀ ਵੱਡੇ ਲੈਵਲ ਸੀ, ਉਹਨਾਂ ਨੇ ਉਹਦੀ ਆਰਟ ਦੇ ਵਿੱਚ ਸਾਡੇ ਕੋਲੋਂ ਇਹ ਵਾਲੀ ਐਗਜੀਬਿਸ਼ਨ ਕਰਵਾ ਲਈ। ਉਸ ਟਾਈਮ ਮੈਨੂੰ ਪਤਾ ਚੱਲਿਆ ਕਿ ਐਗਜੀਬਿਸ਼ਨ ਐਕਚੁਅਲ 'ਚ ਹੁੰਦੀ ਕੀ ਆ, ਔਰ ਉਹਦੇ ਇੰਨੇ ਪੈਸੇ ਨਹੀਂ ਹੁੰਦੇ, ਅਗਰ ਹੁੰਦੇ ਵੀ ਆ 2,000-3,000 ਰੁਪਇਆ ਹੁੰਦਾ ਆ। ਬਟ ਉੱਥੇ ਮੇਰੀ ਇੱਕ ਪੇਂਟਿੰਗ ਸੇਲ ਹੋਈ, ਔਰ ਇੰਨਾ ਖਰਚਾ ਕਰਨ ਦੇ ਬਾਅਦ ਮੇਰੀ ਇੱਕ ਪੇਂਟਿੰਗ 2,000 ਦੇ ਵਿੱਚ ਸੇਲ ਹੋਈ। ਉਹ ਬੁੱਧਿਜ਼ਮ ਨੂੰ ਦੀਆਂ ਬੁੱਕਸ ਲਿਖਦੇ ਸੀਗੇ ਉਹ ਸਰ, ਤਾਂ ਉਹ ਇੱਕ ਪੇਂਟਿੰਗ ਵੱਲ ਇੰਨਾ ਅਟਰੈਕਟ ਹੋਏ ਕਿ ਉਹ ਕਹਿੰਦੇ ਮੈਂ ਇਹੀ ਪੇਂਟਿੰਗ ਲੈਣੀ ਆ। ਪੇਂਟਿੰਗ ਲੈਣ ਤੋਂ ਬਾਅਦ ਪਤਾ ਚੱਲਿਆ ਕਿ ਉਹਨਾਂ ਨੇ ਕਾਫੀ ਬੁੱਕਸ ਲਿਖੀਆਂ ਹੋਈਆਂ, ਤਾਂ ਉਹ ਮੇਰੀ ਪਹਿਲੀ ਸੇਲ ਸੀਗੀ ਪੇਂਟਿੰਗ ਦੀ।
1: ਕਹਿੰਦੇ ਨੇ ਕਿ ਇਨਸਾਨ ਬੁਰੇ ਤਜਰਬੇ ਤੋਂ ਸਿੱਖਦਾ ਹੈ, ਤੁਹਾਡਾ ਵੀ ਇੱਕ ਮਾੜਾ ਤਜਰਬਾ ਰਿਹਾ ਉੱਥੇ ਐਗਜੀਬਿਸ਼ਨ ਦੀ,
0: ਮੇਰੀ ਇੱਥੋਂ ਸ਼ੁਰੂ ਹੋਈ ਇਸ ਤਜਰਬੇ।
1: ਪਰ ਫਿਰ ਉਸ ਤੋਂ ਬਾਅਦ ਤੁਸੀਂ ਇਹ ਜਾਣਿਆ ਕਿ ਤੁਸੀਂ ਹੋਰ ਬੈਟਰ ਤਰੀਕੇ ਦੇ ਨਾਲ ਐਗਜੀਬਿਸ਼ਨ 'ਚ ਕਿਵੇਂ ਆ ਸਕਦੇ?
0: ਹਾਂਜੀ, ਫਿਰ ਚੰਡੀਗੜ੍ਹ ਦੇ ਵਿੱਚ ਹੀ ਆਪਣੇ ਆਪ ਇੱਕ ਗੇਟ ਓਪਨ ਹੋ ਗਿਆ, ਆਰਟਿਸਟ ਜਿਹੜੇ ਉੱਥੇ ਮਿਲੇ ਉਹਨਾਂ ਨਾਲ ਕਨੈਕਸ਼ਨ ਬਣ ਗਿਆ, ਗਰੁੱਪਸ ਦੇ ਵਿੱਚ ਐਡ ਹੋ ਗਏ। ਫਿਰ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਦੇ ਵਿੱਚ ਐਗਜੀਬਿਸ਼ਨਸ ਕਰੀਆਂ
1: ਜੀ।
0: ਫਿਰ ਐਗਜੀਬਿਸ਼ਨ 'ਚ ਜਾਣ ਤੋਂ ਬਾਅਦ ਮੈਨੂੰ ਲੱਗਿਆ ਕਿ ਕਾਫੀ ਕੁਝ ਆ ਜਿਹੜਾ ਮੈਨੂੰ ਨਹੀਂ ਪਤਾ, ਜਿਵੇਂ ਫੋਰਮਸ ਦਾ ਕੰਟਰਾਸਟ ਕੀ ਹੋਣਾ ਚਾਹੀਦਾ ਆ, ਔਰ ਕਿਵੇਂ ਪੇਂਟਿੰਗਸ ਦੇ ਕਲਰਸ ਕੀ ਹੋਣੇ ਚਾਹੀਦੇ। ਫਿਰ ਮੈਨੂੰ ਲੱਗਿਆ ਮੈਨੂੰ ਸਿੱਖਣਾ ਚਾਹੀਦਾ। ਫਿਰ ਮੈਂ ਔਨਲਾਈਨ ਕੁਲਦੀਪ ਸਿੰਘ ਰੁੱਪਲ ਆਰਟਿਸਟ ਨੇ ਆਇਲ ਪੇਂਟਿੰਗ ਦੇ, ਮੈਂ ਉਹਨਾਂ ਤੋਂ ਔਨਲਾਈਨ ਜਿਹੜੀ ਉਹ
1: ਕਲਾਸਿਸ
0: ਲੈਂਦੀ ਰਹੀ। ਉਸ ਤੋਂ ਬਾਅਦ ਫਿਰ ਮੈਂ ਜਲੰਧਰ ਦੇ ਇੱਕ ਮੈਮ ਨੇ, ਗੁਰਪ੍ਰੀਤ ਕੌਰ ਮੈਮ, ਰਾਣੀ ਆਰਟਸ ਦੇ ਨਾਮ ਨਾਲ ਕਾਫੀ ਮਸ਼ਹੂਰ ਨੇ, ਮੈਂ

0: ਉਹਨਾਂ ਕੋਲੋਂ ਵੀ ਟ੍ਰੇਨਿੰਗ ਲਈ ਹੈ।
1: ਠੀਕ ਹੈ, ਪਰ ਉਸ ਤੋਂ ਪਹਿਲਾਂ, ਟ੍ਰੇਨਿੰਗ ਤੋਂ ਪਹਿਲਾਂ ਤੁਸੀਂ ਇੱਕ ਤਰ੍ਹਾਂ ਦੇ ਨਾਲ ਸਕੈਚਸ ਸ਼ੁਰੂ ਕਰ ਦਿੱਤੇ ਸੀ ਅਤੇ ਹੋਰ ਵੀ ਕਈ ਪੇਂਟਿੰਗਸ ਬਣਾਉਣ ਲੱਗ ਗਏ ਸੀ, ਅਤੇ ਹਜੇ ਵੀ ਮੇਰੇ ਦਿਮਾਗ ਦੇ ਵਿੱਚ ਘੁੰਮ ਰਿਹਾ ਤੁਹਾਡੇ ਖਿਡੌਣਿਆਂ 'ਤੇ ਬਣੇ ਹੋਏ ਜੋ ਰੰਗ ਤੁਸੀਂ ਕਰ ਰਹੇ ਹੋ, ਇਹ ਜੋ ਤੁਸੀਂ ਖਿਡੌਣਿਆਂ 'ਤੇ ਰੰਗ ਕਰਦੇ ਸੀ ਜਾਂ ਉਸ ਤੋਂ ਬਾਅਦ ਤੁਸੀਂ ਕੁਝ ਨਾ ਕੁਝ ਪੋਸਟਰ ਬਣਾ ਕੇ ਸਕੂਲ ਦੇ ਵਿੱਚ ਲਗਾ ਦਿੰਦੇ ਸੀ, ਅਤੇ ਸਕੈਚਸ ਬਣਾਉਣਾ, ਦੋ ਵੱਖਰੋ ਵੱਖਰੇ ਇੱਕ ਤਰ੍ਹਾਂ ਕਹਿ ਸਕਦੇ ਹਾਂ ਪਹਿਲੂ ਨੇ ਅਸੀਂ। ਸਕੈਚਸ ਬਣਾਉਣ ਦੇ ਲਈ ਤੁਸੀਂ ਕਿਸ ਤਰ੍ਹਾਂ ਸ਼ੁਰੂਆਤ ਕੀਤੀ, ਕਿ ਉਸਦੇ ਲਈ ਤੁਸੀਂ ਕੋਈ ਸਪੈਸ਼ਲ ਟਿਪਸ ਲੈ ਕਿਤੇ ਹੋ, ਕਿਉਂਕਿ ਇੱਕ ਤਰ੍ਹਾਂ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਅਲੱਗ ਤਰ੍ਹਾਂ ਦਾ ਫੀਲਡ ਹੈ।
0: ਮੈਮ, ਜਦੋਂ ਮੈਂ ਸਿੱਖਣਾ ਸ਼ੁਰੂ ਕੀਤਾ ਨਾ, ਤਾਂ ਉਸ ਤੋਂ ਪਹਿਲਾਂ ਮੈਂ ਕਾਫੀ ਪੇਂਟਿੰਗਸ ਬਣਾ ਚੁੱਕੀ ਸੀ
1: ਜੀ।
0: ਤਾਂ ਜਦੋਂ ਮੈਂ ਸਿੱਖਿਆ, ਮੈਨੂੰ ਬਹੁਤ ਕੁਝ ਪਤਾ ਚੱਲਿਆ ਕਲਰਸ ਦਾ, ਸਕੈਚਿੰਗ ਦਾ। ਤਾਂ ਮੈਂ ਖੁਦ 'ਤੇ ਇੱਕ ਦਿਨ ਬੈਠੀ ਇੰਨੀ ਹੈਰਾਨ ਹੋਈ, ਇੱਕ ਪੁਰਾਣੀਆਂ ਪੇਂਟਿੰਗਸ ਦੇਖ ਰਹੀ ਸਟੂਡੀਓ ਦੇ ਵਿੱਚ, ਕਿ ਮੈਂ ਇਹ ਕਿਵੇਂ ਬਣਾਈਆਂ। ਤਦ ਕਿ ਮੈਨੂੰ ਨੌਲੇਜ ਕੁਛ ਨਹੀਂ, ਮੈਂ ਅੱਜ ਫਸਟ ਟਾਈਮ ਇਹ ਚੀਜ਼ ਸਿੱਖੀ ਆ। ਬਟ ਇਹ ਪੇਂਟਿੰਗ ਦੇ ਵਿੱਚ ਐਗਜੈਕਟ ਕਲਰਸ ਦੀ ਔਰ ਆਈਜ਼ ਦੀ ਪ੍ਰਪੋਰਸ਼ਨਸ, ਨੱਕ, ਇਹ ਕਿਵੇਂ ਆਇਆ ਐਗਜੈਕਟ, ਤਾਂ ਉਸ ਟਾਈਮ ਮੈਂ ਰਿਲਾਈਜ਼ ਕਰਿਆ ਕਿ ਉਹ ਕਿਤੇ ਨਾ ਕਿਤੇ ਤੁਹਾਡੇ ਅੰਦਰ ਉਹ ਚੀਜ਼ ਪਈ ਹੁੰਦੀ ਆ, ਤੁਹਾਡੇ ਜਿਵੇਂ ਕਹਿੰਦੇ ਨਾ ਸੋਲ ਦੇ ਅੰਦਰ ਉਹ ਸਾਰੀਆਂ ਚੀਜ਼ਾਂ ਮੌਜੂਦ ਹੁੰਦੀਆਂ। ਤਾਂ ਮੈਨੂੰ ਲੱਗਿਆ ਕਿ ਉਹ ਕਿਤੇ ਨਾ ਕਿਤੇ ਅੰਦਰ ਹੀ ਸੀਗਾ, ਉਹ ਬਾਹਰ ਨਿਕਲ ਰਿਹਾ ਸੀਗਾ। ਹੁਣ ਸਿੱਖਣ ਦੇ ਨਾਲ ਉਹਨੂੰ ਇੱਕ ਸੇਧ ਮਿਲ ਗਈ ਆ। ਬਟ ਉਹ ਕਹਿ ਲਓ ਨਾ ਕਿ ਅਸੀਂ ਪਹਿਲਾਂ ਅਲੱਗ ਅਲੱਗ ਸੜਕ 'ਤੇ ਜਾ ਰਹੇ ਸੀ, ਸਿੱਖਣ ਦੇ ਨਾਲ ਉਹ ਪਤਾ ਚੱਲ ਗਿਆ ਕਿ ਨਹੀਂ, ਇਹੀ ਸੜਕ 'ਤੇ ਮੈਂ ਤੁਰਨਾ ਆ, ਤਾਂ ਕਿਵੇਂ ਤੁਰਨਾ, ਕਿਹੜੇ ਰੂਲਸ ਫੋਲੋ ਕਰਨੇ, ਉਹ ਸਿੱਖਣ ਤੋਂ ਬਾਅਦ ਪਤਾ ਚੱਲੇ। ਬਟ ਉਹ ਕਿਤੇ ਨਾ ਕਿਤੇ ਚੀਜ਼ ਇੰਨਾ ਪਤਾ ਸੀ ਕਿ ਮੈਂ ਤੁਰਨਾ ਇੱਥੇ ਹੀ ਹੈ, ਉਹ ਚੀਜ਼ ਸ਼ਾਇਦ ਕਿਤੇ ਅੰਦਰ ਹੀ ਸੀਗੀ।
1: ਇਹ ਵੀ ਇੱਕ ਕਹਿ ਸਕਦੇ ਕਿ ਕੁਦਰਤ ਦੀ ਦੇਣ ਹੀ ਹੈ ਕਿ ਜੋ ਇਨਸਾਨ ਦੇ ਅੰਦਰ ਪਰਮਾਤਮਾ ਪਾ ਕੇ ਭੇਜਦਾ ਹੈ, ਕਿ ਕਿਸੇ ਨਾ ਕਿਸੇ ਫੀਲਡ ਦੇ ਲਈ ਉਸਨੂੰ ਕੁਦਰਤੀ ਤੌਰ 'ਤੇ ਇੰਟਰਸਟ ਹੁੰਦਾ ਹੈ।
0: ਇੱਕ ਮੈਮ, ਮੈਨੂੰ ਇਹ ਵੀ ਲੱਗਦਾ ਕਿ ਜਦੋਂ ਅਸੀਂ ਕੁਛ ਸਿੱਖਦੇ ਹਾਂ, ਅਸੀਂ ਰੂਲਸ ਦੇ ਵਿੱਚ ਬੱਝ ਜਾਂਦੇ ਹਾਂ, ਇੱਕ ਡੱਬੇ ਦੇ ਵਿੱਚ ਬੰਦ ਹੋ ਜਾਂਦੇ ਹਾਂ। ਮੈਂ ਸਾਰਿਆਂ ਲਈ ਨਹੀਂ ਕਹਿ ਰਹੀ, ਮੈਂ ਜਿਵੇਂ ਆਪਣੀ ਗੱਲ ਕਹਿ ਰਹੀ ਹਾਂ ਕਿ ਉਸ ਟਾਈਮ ਸਿੱਖਣ ਤੋਂ ਪਹਿਲਾਂ ਤੁਹਾਡੀ ਜਿਹੜੀ ਸੋਚ ਹੈ ਨਾ, ਉਡਾਰੀਆਂ ਭਰਦੀ ਆ। ਤੁਸੀਂ ਇੱਦਾਂ ਲੱਗਦਾ ਤੁਸੀਂ ਕੁਛ ਵੀ ਬਣਾ ਸਕਦੇ ਹੋ, ਕੋਈ ਪੰਛੀ ਕਿਤੇ ਉੱਡ ਰਿਹਾ, ਤੁਹਾਡੀ ਸੋਚ ਦੇ ਨਾਲ ਨਾਲ ਤੁਹਾਡੀ ਕਲਾ ਵੀ ਉੱਡ ਰਹੀ ਹੁੰਦੀ ਆ। ਜੋ ਸਿੱਖਦੇ ਆ ਉਹ ਇੱਕ ਉਹਦੇ 'ਚ ਕਹਿ ਲਓ ਕਿ ਬਾਉਂਡਰੀ ਲੱਗ ਜਾਂਦੀ ਆ, ਫੈਂਸ ਲੱਗ ਜਾਂਦੀ ਆ। ਤੁਸੀਂ ਕੁਛ ਸੋਚਣ ਦੀ ਗੱਲ ਕਰ, ਨਹੀਂ ਅਗਰ ਮੈਂ ਹੱਥ ਇੱਧਰ ਬਣਾ ਤਾ ਇਹ ਨਾ ਗਲਤ ਹੋ ਜਾਵੇ, ਪੈਰ ਇੱਧਰ ਬਣਾ ਤਾ ਇਹ ਨਾ ਗਲਤ ਹੋ ਜਾਵੇ, ਤਾਂ ਮੈਂ ਸਿੱਖਣ ਤੋਂ ਬਾਅਦ ਮੈਂ ਸਿੱਖਣਾ ਛੱਡਤਾ ਵੀ ਨਹੀਂ। ਮੈਨੂੰ ਲੱਗਾ ਕਿ ਮੈਂ ਪ੍ਰੈਕਟਿਸ ਕਰੂੰਗੀ, ਬਟ ਮੇਰੀ ਸੋਚ ਨੂੰ ਜਿਵੇਂ ਖੰਭ ਨਹੀਂ ਮਿਲਦੇ ਉਸ ਤੋਂ ਬਾਅਦ, ਮੈਂ ਉਸ ਚੀਜ਼ ਦੇ ਵਿੱਚ ਖੁੱਭ ਜਾਂਦੀ ਹਾਂ ਕਿ ਮੇਰੀ ਪਰਫੈਕਸ਼ਨ ਆਉਣੀ ਚਾਹੀਦੀ ਆ, ਸੋਚ ਡੁੱਬ ਜਾਂਦੀ ਹੈ। ਮੇਰੇ ਅਕੋਰਡਿੰਗ ਸੋਚ ਦੀ ਉਡਾਰੀ ਜ਼ਿਆਦਾ ਜ਼ਰੂਰੀ ਹੈ।
1: ਕੁਦਰਤੀ ਤੌਰ 'ਤੇ ਜੋ ਤੁਸੀਂ ਕਲਾ ਨੂੰ ਖੰਭ ਤੁਹਾਡੇ ਮਿਲ ਰਹੇ ਸੀ, ਜਾਂ ਫਿਰ ਕੋਈ ਸੀਮਾ ਨਹੀਂ ਸੀ, ਆਕਾਸ਼ ਦੀ ਜਿਸ ਤਰ੍ਹਾਂ ਕਹਿੰਦੇ, ਕਿਉਂਕਿ ਸੀਮਾ ਨਹੀਂ ਹੁੰਦੀ, ਤੁਸੀਂ ਵੀ ਇਸ ਤਰ੍ਹਾਂ ਅਸੀਮਿਤ ਹੋ ਕੇ ਆਪਣੀ ਕਲਾ ਨੂੰ ਪ੍ਰਗਟਾਵਾ ਦੇ ਰਹੇ ਸੀ। ਇਹਨਾਂ ਨੇ ਜੋ ਪੇਂਟਿੰਗਸ ਬਣਾਈਆਂ ਨੇ ਉਹਨਾਂ ਦੇ ਵਿੱਚ ਜ਼ਿਆਦਾਤਰ ਜੋ ਵਿਸ਼ਾ ਹੁੰਦਾ ਹੈ ਉਹ ਮਹਿਲਾਵਾਂ 'ਤੇ ਕੇਂਦਰਿਤ ਹੁੰਦਾ ਹੈ, ਇਹ ਤੁਸੀਂ ਕਿਸ ਤਰ੍ਹਾਂ ਸੋਚਿਆ ਕਿ ਬਾਈ ਚਾਂਸ ਹੀ ਹੈ?
0: ਮੈਮ, ਮੋਸਟਲੀ ਕਿਉਂਕਿ ਮੈਂ ਵੀ ਇੱਕ ਫੀਮੇਲ ਹੀ ਹਾਂ, ਹੈ ਨਾ, ਤਾਂ ਜਿੰਨੇ ਵੀ ਥੋਟਸ ਪ੍ਰੋਸੈਸ ਆਉਂਦੇ ਆਪਣੇ ਅੰਦਰੋਂ ਹੀ ਆਉਂਦੇ ਨੇ, ਕਲਾ ਰੂਹ ਤੋਂ ਹੀ ਨਿਕਲਦੀ ਆ, ਕਾਫੀ ਕੁਛ ਅੰਦਰ ਹੀ ਪਿਆ ਹੁੰਦਾ। ਦੂਸਰਾ, ਮੇਰੇ ਨਾਲ ਕਾਫੀ ਕੁੜੀਆਂ ਐਵੇਂ ਦੀਆਂ ਜੁੜੀਆਂ ਜੋ ਆਪਣੀ ਕੋਈ ਨਾ ਕੋਈ ਸਟੋਰੀ ਸ਼ੇਅਰ ਕਰ ਦਿੰਦੀਆਂ, ਉਹਨਾਂ ਨੂੰ ਲੱਗਦਾ ਸ਼ਾਇਦ ਗੱਲ ਕਰਕੇ ਵਧੀਆ ਲੱਗਦਾ, ਤਾਂ ਮੇਰੀ ਆਦਤ ਆ ਗੱਲ ਨੂੰ ਬੜੇ ਧਿਆਨ ਨਾਲ ਸੁਣਨਾ ਔਰ ਫਿਰ ਉਹਦੇ ਅਕੋਰਡਿੰਗ ਉਹਨਾਂ ਨੂੰ ਦੱਸਣਾ ਕਿ ਕੀ ਕਰ ਸਕਦੇ। ਬਟ ਕਹਿ ਲਓ ਕਿ ਉਹ ਤਾਂ ਆਪਣੀ ਗੱਲ ਦੱਸ ਦਿੰਦੇ ਆ, ਮੈਂ ਉਹਨਾਂ ਨੂੰ ਠੀਕ ਕਰ ਦਿੰਦੀ ਹਾਂ, ਬਟ ਉਹ ਮੇਰੇ ਅੰਦਰ ਉਹਦਾ ਇੱਕ ਹੀਪ ਬਣ ਜਾਂਦਾ, ਉਹ ਮੇਰਾ ਕਲਾ ਦੇ ਜ਼ਰੀਏ ਹੀ ਨਿਕਲਦਾ। ਹੁਣ ਮੰਨ ਲਓ ਕੋਈ ਆਇਆ, ਉਹਨੇ ਕੋਈ ਆਪਣੀ ਸਟੋਰੀ ਦੱਸੀ, ਹੁਣ ਵੀ ਇੱਕ ਪੇਂਟਿੰਗ ਮੇਰੀ ਐਗਜੀਬਿਸ਼ਨ ਦੇ ਵਿੱਚ ਲੱਗੀ ਹੋਈ ਹੈ, ਉਹ ਉਹੀ ਸਟੋਰੀ ਤੋਂ ਪ੍ਰਭਾਵਿਤ ਹੈ ਕਿ ਕੋਈ ਆਇਆ ਉਹਨੇ ਸਟੋਰੀ ਦੱਸੀ, ਉਹ ਜਿੰਨੀ ਦੇਰ ਮੇਰੇ ਅੰਦਰੋਂ ਨਿਕਲੇਗੀ ਨਹੀਂ, ਉਹ ਮੇਰੇ ਅੰਦਰ ਇੱਕ ਕਹਿ ਲਓ ਕਿ ਗੰਢ ਵੱਜ ਜਾਂਦੀ ਆ। ਰੀਸੈਂਟ ਇੱਕ ਹੋਇਆ ਸੀ ਕੈਨੇਡਾ ਦੇ ਵਿੱਚ ਵੀ, ਇੱਕ ਲੇਡੀ ਨੇ ਸੁਸਾਈਡ ਕਰਿਆ ਸੀਗਾ, ਉਹਨੇ ਵੀਡੀਓ ਵੀ ਕਾਫੀ ਬਣਾਈ ਸੀਗੀ ਔਰ ਉਹਨਾਂ ਨੇ ਕਿਹਾ ਸੀ, ਮੈਂ ਆਪਣੇ ਘਰਦਿਆਂ ਨੂੰ ਕਾਫੀ ਕਹਿੰਦੀ ਰਹੀ ਕਿ ਮੈਂ ਨਹੀਂ ਠੀਕ ਇੱਥੇ, ਮੈਨੂੰ ਕੁੱਟਦੇ ਨੇ। ਤਾਂ ਉਹ ਵੀ ਸੁਣਨ ਤੋਂ ਬਾਅਦ ਮੇਰੇ ਇਵੇਂ ਲੱਗਿਆ ਕਿ ਉਹ ਮੈਂ ਪੇਂਟਿੰਗ ਬਣਾਈ ਸੀ ਕਿ ਉਹਦੇ ਅੱਗੇ ਉਹ ਸਾਈਨ ਲਗਾਇਆ ਹੋਇਆ ਰਿਸ਼ਤੇਦਾਰਾਂ ਨੇ ਕਿ ਤੂੰ ਨਹੀਂ ਬੋਲਣਾ ਕੁਝ, ਕਿ ਤੂੰ ਚੁੱਪ ਰਹਿ, ਤਾਂ ਉਹ ਕਿਤੇ ਨਾ ਕਿਤੇ ਉਹ ਨਿਕਲ ਕੇ ਮੇਰੀਆਂ, ਫਿਰ ਜਿਹੜੀ ਰਿਪ੍ਰੈਜੈਂਟੇਸ਼ਨ ਸਬਜੈਕਟ ਮੇਰਾ ਵੂਮੈਨਸ ਦਾ ਹੀ ਰਹਿੰਦਾ ਹੈ, ਅਤੇ ਉਹਨਾਂ ਦੇ ਥਰੂ ਹੀ ਅੱਗੇ ਆਉਂਦੀ ਮੇਰੀ ਕਲਾ।
1: ਜੀ, ਮਤਲਬ ਕਿ ਬਹੁਤ ਸੰਵੇਦਨਸ਼ੀਲ ਹੋਣਾ ਪੈਂਦਾ, ਜਾਂ ਫਿਰ ਕਹਿ ਸਕਦੇ ਹਾਂ ਕਿ ਕੁਦਰਤੀ ਤੌਰ 'ਤੇ ਇੱਕ ਆਰਟਿਸਟ ਬਹੁਤ ਸੰਵੇਦਨਸ਼ੀਲ ਹੁੰਦਾ, ਜੁੜ ਜਾਂਦਾ ਹੈ ਉਸ ਵਿਸ਼ੇ ਦੇ ਨਾਲ, ਉਸ ਪੇਂਟਿੰਗ ਦੇ ਨਾਲ। ਅਤੇ ਤੁਸੀਂ ਕਿਹਾ ਕਿ ਜਦ ਤੱਕ ਤੁਸੀਂ ਉਸ ਜੋ ਵੀ ਤੁਸੀਂ ਸਟੋਰੀ ਸੁਣਦੇ ਹੋ ਜਾਂ ਫਿਰ ਤੁਸੀਂ ਜੋ ਦੇਖਦੇ ਹੋ ਉਸਨੂੰ ਪ੍ਰਗਟਾ ਨਹੀਂ ਲੈਂਦੇ ਆਪਣੀ ਪੇਂਟਿੰਗ 'ਤੇ, ਵੀ ਤੁਸੀਂ ਬੇਚੈਨ ਰਹਿੰਦੇ ਹੋ।
0: ਲਾਈਕ ਜਿਵੇਂ ਹੁਣ ਰੀਸੈਂਟ ਇੱਕ UK ਦੇ ਵਿੱਚ ਕਿ USA ਦੇ ਵਿੱਚ ਹੋਇਆ ਸੀਗਾ, ਬੱਚਿਆਂ ਨੂੰ ਸਕੂਲ ਦੇ ਵਿੱਚ ਉਹਨਾਂ ਨੇ ਅੰਦਰ ਚਲੇ ਗਏ ਸੀ ਔਰ ਗਨ ਕਾਫੀ ਮਾਸ ਸ਼ੂਟਿੰਗ ਹੋਈ ਸੀਗੀ ਬੱਚਿਆਂ ਦੀ, ਤਾਂ ਮੈਨੂੰ ਇਵੇਂ ਲੱਗਿਆ ਕਿ ਇੱਕ ਮਾਂ ਕਿੰਨਾ ਟਾਈਮ ਲਾ ਕੇ ਇੱਕ

0: ਜਿਹਨੂੰ ਪਾਲਦੀ ਪੋਸਦੀ ਆ, ਔਰ ਇੱਕ ਗੋਲੀ ਦੇ ਲਈ ਸਿਰਫ 2 ਸੈਕਿੰਡ ਦਾ ਕੰਮ ਆ ਉਸਨੂੰ ਖਤਮ ਕਰ ਦੇਣਾ। ਤਾਂ ਉਹ ਮੈਂ ਇੱਕ ਸਕੈਚ ਬਣਾਇਆ ਸੀ ਕਿ ਇੱਕ ਬੁਲੇਟ ਬਣਾਈ ਸੀ ਔਰ ਇੱਕ ਰੁੱਖ ਬਣਾਇਆ ਸੀ ਲਾਈਕ ਪ੍ਰੈਗਨੈਂਟ ਲੇਡੀ, ਕਿ ਬੁਲੇਟ ਦੇ ਲਈ ਸਿਰਫ ਕੁਝ ਸੈਕਿੰਡ ਦਾ ਕੰਮ ਆ, ਉਹ ਇੰਨੇ ਵੱਡੇ ਰੁੱਖ ਨੂੰ ਢਹਿ ਢੇਰੀ ਕਰ ਦੇਣਾ।
1: ਅਤੇ ਜੋ ਤੁਹਾਡੇ ਵਾਂਗ ਨੌਜਵਾਨ ਸੁਣ ਰਹੇ ਨੇ ਅਤੇ ਉਹ ਵੀ ਇਸ ਫੀਲਡ ਵਿੱਚ ਆਉਣਾ ਚਾਹੁੰਦੇ ਨੇ, ਉਹਨਾਂ ਨੂੰ ਤੁਸੀਂ ਕਰੀਅਰ ਪੱਖੋਂ ਕੀ ਗਾਈਡ ਕਰਨਾ ਚਾਹੋਗੇ ਕਿ ਕਿਹੜੇ ਕਿਹੜੇ ਕੋਰਸਸ ਹੁੰਦੇ ਨੇ ਜਾਂ ਕਿਹੜੀਆਂ ਟ੍ਰੇਨਿੰਗਸ ਹੁੰਦੀਆਂ ਨੇ ਜਿਸ ਤਰ੍ਹਾਂ ਤੁਸੀਂ ਔਨਲਾਈਨ ਟ੍ਰੇਨਿੰਗ ਲਈ ਹੈ, ਕਿਸ ਤਰ੍ਹਾਂ ਉਹ ਵੀ ਲੈ ਸਕਦੇ ਨੇ?
0: ਮੈਮ, ਜੇ ਮੈਂ ਇਕੱਲੀ ਕਲਾ ਦੀ ਇਹ ਵਾਲੀ ਗੱਲ ਕਰਾਂ, ਪੇਂਟਿੰਗ ਦੀ, ਇਹ ਸ਼ੌਂਕ ਦੇ ਤੌਰ 'ਤੇ ਅਗਰ ਕਹਾਂ ਤਾਂ ਸ਼ੌਂਕ ਬਹੁਤ ਮਹਿੰਗਾ ਹੈ। ਬਟ ਅਗਰ ਤੁਸੀਂ ਇਹਦੀ ਸਟੱਡੀ ਕਰਦੇ ਹੋ ਤਾਂ ਇਹਦੇ ਵਿੱਚ ਕਾਫੀ ਅੱਗੇ ਰਾਹ ਹੈਗੇ ਨੇ। ਲਾਈਕ ਤੁਸੀਂ ਅਗਰ BFA MFA ਕਰਦੇ ਹੋ, MA ਕਰ ਸਕਦੇ ਹੋ ਕਿਊਰੇਟਿੰਗ ਦੇ ਵਿੱਚ, ਮਿਊਜ਼ੀਅਮ ਐਂਡ ਆਰਟ ਮਿਊਜ਼ੀਅਮ ਹਿਸਟਰੀ ਦੇ ਉੱਪਰ ਕਰ ਸਕਦੇ ਹੋ, ਤਾਂ ਇਹਦੇ ਵਿੱਚ ਕਾਫੀ ਜੋਬ ਦੀਆਂ ਆਪਸ਼ਨਸ ਵੀ ਹੈ। ਅੱਜ ਕੱਲ੍ਹ ਜਿਵੇਂ ਮੈਮ ਡਿਜੀਟਲ ਆਰਟ ਚੱਲ ਗਿਆ, ਡਿਜੀਟਲ ਆਰਟ ਦੇ ਵਿੱਚ ਤੁਹਾਡੇ ਕੋਲੋਂ ਗੇਮਿੰਗਸ ਦੇ ਕਰੈਕਟਰ, VFX, ਮਤਲਬ ਇੰਨੀਆਂ ਆਪਸ਼ਨਸ ਨੇ ਅਗਰ ਤੁਸੀਂ ਇਸ ਲਾਈਨ 'ਚ ਜਾਣਾ ਚਾਹੋ। ਐਨੀਮੇਸ਼ਨਸ ਆ ਗਿਆ, ਔਰ ਅਗਰ ਤੁਸੀਂ ਆਰਟ ਦੇ ਵਿੱਚ ਪਰਫੈਕਟ ਹੋ, ਤੁਸੀਂ ਵਰਕਸ਼ਾਪਸ ਲਗਾ ਸਕਦੇ ਹੋ, ਵਰਕਸ਼ਾਪਸ ਦੇ ਥਰੂ ਅਰਨਿੰਗ ਕਰ ਸਕਦੇ ਹੋ, ਔਰ ਕੁਛ ਵੀ ਟੀਚਿੰਗ ਦਾ ਪ੍ਰੋਫਾਈਲ ਯੂਟਿਊਬ 'ਤੇ ਤੁਸੀਂ ਸਿਖਾ ਸਕਦੇ ਹੋ। ਮਤਲਬ ਅਗਰ ਤੁਸੀਂ ਜਾਣਦੇ ਹੋ ਤੁਹਾਡੇ ਅੰਦਰ ਪੈਸ਼ਨ ਆ ਕੁਝ ਕਰਨ ਦਾ, ਤਾਂ ਇਹਦੇ ਅੰਦਰ ਕਾਫੀ ਲਾਈਨਸ ਹੈਗੀਆਂ ਅੱਗੇ ਨਿਕਲਣ ਲਈ।
1: ਤੁਸੀਂ ਡਿਜੀਟਲ ਆਰਟ ਦੀ ਗੱਲ ਕੀਤੀ ਹੈ, ਤੁਸੀਂ ਖੁਦ ਵੀ ਇਸ ਨਾਲ ਜੁੜੇ ਹੋਏ ਹੋ, ਇਸ ਦੇ ਬਾਰੇ ਕੁਝ ਜਾਣਕਾਰੀ ਦਿਓ।
0: ਮੈਮ, ਡਿਜੀਟਲ ਆਰਟ ਇਨਸਟੈਡ ਆਫ ਪੇਪਰ ਅਸੀਂ ਯੂਜ਼ ਕਰਦੇ ਹਾਂ, ਜਿਵੇਂ ਆਈਪੈਡ ਦੀ ਸਕਰੀਨ। ਮਤਲਬ ਸਕਿੱਲਸ ਤੁਹਾਡੇ ਕੋਲ ਹੋਣੇ ਚਾਹੀਦੇ ਉਹਦੇ ਲਈ ਵੀ, ਤਾਂ ਅਗਰ ਤੁਹਾਡੇ ਕੋਲ ਬੇਸਿਕ ਸਕਿੱਲਸ ਹੈ ਤੁਸੀਂ ਡਿਜੀਟਲ ਆਰਟ ਵੀ ਕਰ ਸਕਦੇ ਹੋ। ਬਟ ਡਿਜੀਟਲ ਆਰਟ ਦੇ ਵਿੱਚ ਤੁਹਾਡੇ ਕੋਲ ਆਪਸ਼ਨਸ ਬਹੁਤ ਨੇ। ਅਗਰ ਤੁਹਾਡੇ ਕੋਲ ਉਹ ਆ ਗਏ, ਤੁਸੀਂ ਐਨੀਮੇਸ਼ਨ ਵੀ ਸਿੱਖ ਸਕਦੇ ਹੋ।
1: ਅਤੇ ਤੁਸੀਂ ਇਹ ਵੀ ਇੱਕ ਤੁਹਾਡੇ ਨਾਲ ਅਸੀਂ ਗੱਲ ਕਰਕੇ ਜਾਣਿਆ ਹੈ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਜੇਕਰ ਇਸ ਤਰ੍ਹਾਂ ਦੀਆਂ ਟ੍ਰੇਨਿੰਗਸ ਜਾਂ ਕੋਰਸਿਸ ਨਹੀਂ ਕੀਤੇ ਹੋਏ ਆ ਤਾਂ ਹੀ ਤੁਸੀਂ ਇਸ ਫੀਲਡ ਵਿੱਚ ਆਓਗੇ। ਜੇਕਰ ਤੁਸੀਂ ਕੁਝ ਹੋਰ ਪੜ੍ਹਾਈ ਕੀਤੀ ਹੈ ਤਾਂ ਵੀ ਆ ਸਕਦੇ ਹੋ।
0: ਹਾਂਜੀ,
1: ਇਸ ਦੇ ਬਾਰੇ ਵੀ ਸਾਡੇ ਸੁਣਨ ਵਾਲਿਆਂ ਨੂੰ ਜਾਣਕਾਰੀ ਦਿਓ, ਕਿਉਂਕਿ ਕੁਝ ਕੁ ਬੱਚੇ ਮਾਂ ਬਾਪ ਦੇ ਦਬਾਅ ਦੇ ਨਾਲ ਜਾਂ ਸੁਸਾਇਟੀ ਰਿਲੇਟਿਵਸ ਦੇ ਦਬਾਅ ਦੇ ਨਾਲ ਕੁਝ ਕੁ ਪੜ੍ਹਾਈ ਕਰ ਤਾਂ ਲੈਂਦੇ ਨੇ, ਪਰ ਅਸਲ ਉਹਨਾਂ ਦੀ ਜਿਹੜੀ ਰੂਹ ਕਿਤੇ ਹੋਰ ਬੱਝੀ ਹੁੰਦੀ ਹੈ।
0: ਮੈਮ, ਜਿਵੇਂ ਕਲਾ ਕਲਾ ਰੂਹ ਤੋਂ ਹੀ ਨਿਕਲਦੀ ਆ, ਜਿਵੇਂ ਕਹਿੰਦੇ ਨਾ ਅਰਥ ਵਿਦਆਊਟ ਆਰਟ ਇਜ਼ ਆਹ, ਮਤਲਬ ਕੁਛ ਵੀ ਨਹੀਂ, ਉਹਦੇ ਵਿੱਚ ਆਰਟ ਕੱਢ ਦਿਉ ਤਾਂ ਅਰਥ ਵੀ ਕੁਝ ਵੀ ਨਹੀਂ ਆ। ਤਾਂ ਇਵੇਂ ਕਲਾ ਸਾਡੇ ਅੰਦਰ ਰਚੀ ਹੋਈ, ਅਸੀਂ ਉਹਨੂੰ ਸਪਰੈਸ ਕਰ ਦਿੰਦੇ ਹਾਂ ਬੱਚੇ ਦੇ ਅੰਦਰ। ਤਾਂ ਜਿਵੇਂ ਸੰਗੀਤ ਨਿਕਲਦਾ ਅੰਦਰੋਂ, ਉਹ ਵੀ ਉਹਦੇ ਲਈ ਕੁਛ ਤੁਹਾਨੂੰ ਟ੍ਰੇਨਿੰਗ ਦੀ ਲੋੜ ਨਹੀਂ ਹੁੰਦੀ। ਪੇਂਟਿੰਗਸ ਵੀ ਸੇਮ ਹੀ ਆ, ਅਗਰ ਤੁਸੀਂ ਕੁਛ ਕਵਿਤਾ ਲਿਖਦੇ ਹੋ, ਉਹ ਵੀ ਤੁਹਾਡੇ ਅੰਦਰੋਂ ਰੂਹ ਦੇ ਅੰਦਰ ਕਈ ਬਹੁਤ ਦਰਦ ਆ, ਕੋਈ ਖੁਸ਼ੀ ਆ, ਤਾਂ ਉਹ ਨਿਕਲਦਾ। ਅਸੀਂ ਪੇਂਟਿੰਗ ਨੂੰ ਉਵੇਂ ਨਹੀਂ ਜੋੜਦੇ, ਪੇਂਟਿੰਗ ਨੂੰ ਅਸੀਂ ਅਲੱਗ ਕਰ ਦਿੰਦੇ, ਬਟ ਪੇਂਟਿੰਗ ਵੀ ਇੱਕ ਰੂਹ ਦਾ ਹੀ ਹਿੱਸਾ ਆ। ਅਗਰ ਕਿਸੇ ਦੇ ਅੰਦਰ ਉਹ ਚੀਜ਼ ਨਿਕਲ ਰਹੀ ਹੈ, ਉਹਨੂੰ ਕਰਨ ਦਿਉ, ਉਹਨੂੰ ਉਸ ਲਾਈਨ ਵੱਲ ਜਾਣ ਦਿਉ, ਆਪਣੇ ਆਪ ਦਰਵਾਜ਼ੇ ਖੁੱਲ੍ਹਣੇ ਸ਼ੁਰੂ ਹੋ ਜਾਂਦੇ ਜਦੋਂ ਤੁਸੀਂ ਦਿਲ ਤੋਂ ਪੂਰੀ ਰੂਹ ਤੋਂ ਉਸ ਚੀਜ਼ 'ਤੇ ਕੰਮ ਕਰਦੇ ਹੋ। ਤਾਂ ਜ਼ਰੂਰੀ ਨਹੀਂ ਉਹਦੇ ਲਈ ਤੁਹਾਡੇ ਕੋਲ ਡਿਗਰੀ ਹੀ ਹੋਵੇ, ਤੁਹਾਡੇ ਅੰਦਰ ਉਸ ਚੀਜ਼ ਨੂੰ ਕਰਨ ਦਾ ਪੈਸ਼ਨ ਆ, ਤੁਸੀਂ ਕੰਸਿਸਟੈਂਸੀ ਰੱਖਦੇ ਹੋ, ਤਾਂ ਤੁਸੀਂ ਕਿਤੇ ਵੀ ਪਹੁੰਚ ਸਕਦੇ ਹੋ।
1: ਜਿਸ ਤਰ੍ਹਾਂ ਤੁਸੀਂ ਸ਼ੁਰੂਆਤ ਕੀਤੀ ਕਿ ਤੁਹਾਡੇ ਕੋਲ ਇਸ ਸੰਬੰਧੀ ਕੋਈ ਡਿਗਰੀ ਨਹੀਂ ਸੀ, ਕੋਈ ਪਿਛੋਕੜ ਨਹੀਂ ਸੀ, ਪਰ ਫਿਰ ਵੀ ਤੁਸੀਂ ਕੁਝ ਕੋਰਸਿਸ ਦਾ ਸਹਾਰਾ ਜ਼ਰੂਰ ਲਿਆ, ਅਤੇ ਤੁਸੀਂ ਇਹ ਵੀ ਜਾਣਕਾਰੀ ਦਿੱਤੀ ਕਿ ਕਿਹੜੇ ਕਿਹੜੇ ਔਨਲਾਈਨ ਕੋਰਸਿਸ ਜਾਂ ਫਿਰ ਤੁਸੀਂ ਕਿਹੜੀ ਕਿਹੜੀ ਟ੍ਰੇਨਿੰਗ ਇਸ ਲਈ ਲੈ ਸਕਦੇ ਹੋ। ਅਤੇ ਤੁਸੀਂ ਜਿਸ ਤਰ੍ਹਾਂ ਇਸ ਸਫ਼ਰ ਦੇ ਵਿੱਚ ਆਏ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਕਿਹੜੇ ਕਿਹੜੇ ਹੁਣ ਚੇਂਜਸ ਆ ਚੁੱਕੇ ਨੇ ਇਸ ਫੀਲਡ ਦੇ ਵਿੱਚ, ਫਾਈਨ ਆਰਟਸ ਦੇ ਵਿੱਚ ਟੈਕਨੋਲੋਜੀ ਦੇ ਨਾਲ ਹੋਰ ਕਿਸ ਤਰ੍ਹਾਂ ਇਸਨੇ ਗਰੋ ਕੀਤਾ ਹੈ?
0: ਟੈਕਨੋਲੋਜੀ ਦੇ ਨਾਲ ਮੈਮ ਜੋ ਮੈਨੂਅਲ ਵਰਕ ਉਹ ਤਾਂ ਕਾਫੀ ਘੱਟ ਗਿਆ, ਜਿਵੇਂ ਅੱਜ ਕੱਲ੍ਹ ਹੁਣ AI ਦਾ ਆ ਗਿਆ। AI ਨੇ, ਮੈਂ ਹੁਣ ਕਾਫੀ ਜਗ੍ਹਾ 'ਤੇ ਦੇਖਿਆ ਰੈਸਟੋਰੈਂਟਸ ਹੋਟਲਸ ਦੇ ਵਿੱਚ AI ਬੇਸਡ ਪੇਂਟਿੰਗਸ ਲੱਗ ਗਈਆਂ, ਜਿਹਨੇ ਕਾਫੀ ਕੰਮ ਆਰਟਿਸਟ ਦਾ ਘਟਾ ਦਿੱਤਾ, ਘਟਾ ਕੇ ਤਾਂ ਕਹਿ ਲਓ ਕਿ ਇੱਕ ਤਰ੍ਹਾਂ ਦੀ ਬੇਰੁਜ਼ਗਾਰੀ ਵੱਲ ਹੀ ਜਾ ਰਹੇ ਹਾਂ। ਬਟ ਫਿਰ ਵੀ ਜੋ ਹੱਥੀਂ ਕੰਮ ਆ ਉਹ ਕਦੀ ਵੀ ਕਹਿ ਲਓ ਕਿ ਉਹਦੀ ਵੈਲਿਊ ਨਹੀਂ ਘੱਟਦੀ, ਉਹਦੇ ਨਾਲ ਤੁਹਾਡੀ ਕਿਰਤ ਦੇ ਉਹਦਾ ਮੁੱਲ ਹੀ ਨਹੀਂ ਕਿ ਘੱਟ ਗਿਆ। ਤੁਸੀਂ ਅਗਰ ਕਰੋ ਤਾਂ ਉਹ ਕਿਤੇ ਨਾ ਕਿਤੇ ਜਾ ਕੇ ਉਹ ਵੈਲਿਊ ਜ਼ਰੂਰ ਪਏਗੀ। ਬਟ ਡਿਜੀਟਲ ਦਾ ਆਉਣ ਦੇ ਨਾਲ ਜਿੱਥੇ ਆਪਸ਼ਨਸ ਘਟੀਆਂ ਨੇ, ਉੱਥੇ ਤੁਹਾਨੂੰ ਬਹੁਤ ਜ਼ਿਆਦਾ ਆਪਸ਼ਨਸ ਮਿਲੀਆਂ ਵੀ ਨੇ, ਠੀਕ ਹੈ ਨਾ। ਤੁਸੀਂ ਉਹਦੇ ਅਕੋਰਡਿੰਗ ਅਗਰ ਆਪਣੇ ਆਪ ਦੀ ਸਟੱਡੀ ਚੇਂਜ ਕਰ ਲਓ, ਗ੍ਰਾਫਿਕ ਡਿਜ਼ਾਇਨਿੰਗ ਵੱਲ ਚਲੇ ਜਾਓ, ਐਨੀਮੇਸ਼ਨ ਵਾਲੀ ਸਾਈਡ ਚਲੇ ਜਾਓ, ਤਾਂ ਉਸ ਸਾਈਡ 'ਤੇ ਅਰਨਿੰਗ ਵੀ ਅੱਛੀ ਹੈ ਔਰ ਜੋਬਸ 'ਤੇ ਵੀ ਸਕੋਪ ਕਾਫੀ ਅੱਛੀ ਹੈ
1: ਜੀ। ਅਤੇ ਇੱਕ ਜੇਕਰ ਅਸੀਂ ਗੱਲ ਕਰੀਏ ਐਗਜੀਬਿਸ਼ਨਸ ਦੀ, ਤੁਸੀਂ ਬਹੁਤ ਸਾਰੀਆਂ ਐਗਜੀਬਿਸ਼ਨਸ ਦੇ ਵਿੱਚ ਜਾਂਦੇ ਹੋ ਅਤੇ ਉੱਥੇ ਆਪਣੀ ਪੇਂਟਿੰਗਸ ਲੈ ਕੇ ਜਾਂਦੇ ਹੋ, ਲੋਕਾਂ ਨੂੰ ਪਸੰਦ ਆਉਂਦੀਆਂ ਨੇ, ਐਗਜੀਬਿਸ਼ਨ ਆਪਣੇ ਆਪ ਦੇ ਵਿੱਚ ਤੁਸੀਂ ਅਲੱਗ ਇੱਕ ਕਹਿ ਸਕਦੇ ਹਾਂ ਕਿ ਰਸਤਾ ਹੈ, ਇਸ ਦੇ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਕਿੰਨੀ ਕੁ ਸਫਲਤਾ ਹੁੰਦੀ ਹੈ ਅਤੇ ਕੀ ਰਿਸਪੋਂਸ ਹੁੰਦਾ ਲੋਕਾਂ ਦਾ ਅਤੇ ਕਿੰਜ ਮਹਿਸੂਸ ਹੁੰਦਾ ਤੁਹਾਨੂੰ ਜਾ ਕੇ?
0: ਐਗਜੀਬਿਸ਼ਨ ਇੱਕ ਤਰ੍ਹਾਂ ਦਾ ਆਰਟਿਸਟ ਦਾ ਆਪਣਾ ਇੱਕ ਸਟਾਈਲ ਆ ਦਿਖਾਉਣ ਦਾ, ਕਿ ਤੁਸੀਂ ਕਿਹੜੇ ਸਟਾਈਲ 'ਚ ਕੰਮ ਕਰਦੇ ਹੋ, ਆਪਣੇ ਆਪ ਨੂੰ ਸਾਰੀ ਦੁਨੀਆ ਦੇ ਮੂਹਰੇ ਰੱਖਣ ਦਾ। ਦੂਸਰਾ, ਐਗਜੀਬਿਸ਼ਨ ਦੇ ਵਿੱਚ

0: ਜਿੱਥੇ ਜਿੱਥੇ ਤਾਂ ਆਰਟ ਦੀ ਵੈਲਿਊ ਆ ਉੱਥੇ ਤਾਂ ਸੇਲ ਹੈਗੀ ਆ, ਬਟ ਜੇ ਮੈਂ ਪੰਜਾਬ ਦੀ ਗੱਲ ਕਰਾਂ, ਪੰਜਾਬ ਦੇ ਵਿੱਚ ਕਲਾ ਦੀ ਨੌਲੇਜ ਬਹੁਤ ਘੱਟ ਹੈ, ਤਾਂ ਪੰਜਾਬ ਦੇ ਵਿੱਚ ਅਗਰ ਅਸੀਂ ਐਗਜ਼ੀਬਿਸ਼ਨਸ ਕਰਦੇ ਆ ਉੱਥੇ ਸੇਲ ਵੀ ਕਾਫੀ ਘੱਟ ਹੈ।
1: ਹੋ ਰਿਹਾ ਹੈ ਸੁਣ ਕੇ?
0: ਨਹੀਂ ਮੈਮ, ਇਹ ਸੱਚਾਈ ਹੈਗੀ ਐਕਚੁਅਲੀ। ਜਿਵੇਂ ਹੁਣ ਅਸੀਂ ਐਗਜ਼ੀਬਿਸ਼ਨ ਲਗਾਈ ਜਲੰਧਰ ਦੇ ਵਿੱਚ, ਤਾਂ ਕਾਫੀ ਲੋਕਾਂ ਨੇ ਕਿਹਾ ਕਿ ਤੁਸੀਂ ਇੱਥੇ ਆ ਕੇ ਕਿਉਂ ਐਗਜ਼ੀਬਿਸ਼ਨ ਲਗਾਈ, ਤੁਸੀਂ ਚੰਡੀਗੜ੍ਹ ਤੋਂ ਇੱਥੇ ਕਿਉਂ ਆਏ ਹੋ? ਠੀਕ ਆ, ਬਟ ਮੈਂ ਇਹ ਚਾਹ ਰਹੀ ਹਾਂ ਕਿ ਅਗਰ ਜਲੰਧਰ ਦੇ ਵਿੱਚ ਲਗਾਈ ਹੈ ਤਾਂ ਕੱਲ੍ਹ ਨੂੰ ਪੰਜਾਬ ਦੇ ਵਿੱਚ ਹੋਰ ਗੈਲਰੀਜ਼ ਹੋਣ ਤਾਂ ਉੱਥੇ ਐਗਜ਼ੀਬਿਸ਼ਨ ਲਗਾ ਕੇ ਔਰ ਗਾਈਡੈਂਸ ਦਿੱਤੀ ਜਾਵੇ ਕਿ ਕਲਾ ਐਕਚੁਅਲ ਦੇ ਵਿੱਚ ਕੀ ਹੈ, ਤੁਸੀਂ ਕਿਵੇਂ ਇਹਦੇ ਵਿੱਚ ਆਪਣਾ ਕਰੀਅਰ ਬਣਾ ਵੀ ਸਕਦੇ ਹੋ।
1: ਮੈਨੂੰ ਲੱਗਦਾ ਕਿ ਐਗਜ਼ੀਬਿਸ਼ਨ ਦੇ ਵਿੱਚ ਤੁਸੀਂ ਸਿੱਧੇ ਤੌਰ 'ਤੇ ਕਲਾਕਾਰ ਨੂੰ ਮਿਲਦੇ ਹੋ, ਉਹ ਵੀ ਬਹੁਤ ਚੰਗਾ ਲੱਗਦਾ।
0: ਹਾਂਜੀ, ਉਹ ਤਾਂ ਹੈ, ਕਿਉਂਕਿ ਫਿਰ ਤੁਸੀਂ ਕਲਾ ਦੇ ਨਾਲ ਨਾਲ ਕਲਾਕਾਰ ਦੇ ਥੋਟਸ ਪ੍ਰੋਸੈਸ ਨੂੰ ਵੀ ਜਾਣਦੇ ਹੋ ਕਿ ਉਹ ਕਿਵੇਂ ਦਾ ਹੈ, ਉਹਦੀ ਕੀ ਸੋਚ ਰਹੀ ਹੋਏਗੀ ਇਹਦੇ ਪਿੱਛੇ, ਤਾਂ ਉਹ ਵੀ ਬਹੁਤ ਇਫੈਕਟ ਪੈਂਦਾ ਹੈ।
1: ਕਈ ਵਾਰ ਇੰਝ ਵੀ ਹੁੰਦਾ ਹੈ ਕਿ ਅਸੀਂ ਜਦੋਂ ਖਾਸ ਤੌਰ 'ਤੇ ਕਲਾ ਦੇ ਨਾਲ ਜੁੜੇ ਹੁੰਦੇ ਹਾਂ, ਇਹੋ ਜਿਹੇ ਫਾਈਨ ਆਰਟਸ ਨਾਲ ਜੁੜੇ ਹੁੰਦੇ ਹਾਂ, ਤਾਂ ਬਹੁਤ ਵਾਰੀ ਇਨਸਾਨ ਸਫਲ ਵੀ ਨਹੀਂ ਹੋ ਪਾਉਂਦਾ ਜਿਸ ਤਰ੍ਹਾਂ ਉਸਨੇ ਸੋਚਿਆ ਹੁੰਦਾ। ਕਰੀਅਰ ਦੇ ਤੌਰ 'ਤੇ ਜਦੋਂ ਅਸੀਂ ਮੁੱਖ ਤੌਰ 'ਤੇ ਗੱਲ ਕਰਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਸਫਲਤਾ ਦੇ ਪੈਮਾਨੇ ਕੁਝ ਹੋਰ ਨੇ, ਹੈ ਨਾ? ਅਤੇ ਇਹੋ ਜਿਹੀ ਪਰੇਸ਼ਾਨੀ ਤੁਹਾਨੂੰ ਵੀ ਕਦੀ ਸਾਹਮਣੇ ਕਰਨੀ ਪਈ?
0: ਮੈਮ ਐਕਚੁਅਲੀ ਸੋਸਾਇਟੀ ਨੇ ਇੱਕ ਕਹਿ ਲਓ ਕਿ ਇੱਕ ਲਾਈਨ ਬਣਾ ਦਿੱਤੀ ਹੋਈ ਆ ਕਿ ਸਫਲ ਉਹੀ ਨੇ ਜਿਨ੍ਹਾਂ ਦੇ ਅਕਾਊਂਟ 'ਚ ਹਰ ਮਹੀਨੇ ਬਹੁਤ ਸਾਰੇ ਪੈਸੇ ਆ। ਜਿਵੇਂ ਕਿ ਮੈਂ ਸ਼ੁਰੂ ਕਰਿਆ ਸੀ, ਮੈਨੂੰ ਕਾਫੀ ਲੋਕਾਂ ਨੇ ਕਿਹਾ ਕਿ ਤੂੰ ਗੌਰਮੈਂਟ ਜੋਬ ਦੀ ਤਿਆਰੀ ਕਰ ਲਾ, ਠੀਕ ਆ, ਤੂੰ ਇੰਨਾ ਵਧੀਆ ਕੋਰਸ ਕੀਤਾ ਆ, ਤੂੰ ਉਹ ਕਰ ਲਾ। ਮਤਲਬ ਇਹ ਨਹੀਂ ਕਿ ਇਹ ਸਫ਼ਰ ਜਿਹੜਾ ਸੌਖਾ ਰਿਹਾ, ਬਟ ਕਹਿ ਲਓ ਕਿ ਜੋ ਪਹਿਲਾਂ ਪਹਾੜ ਸੀਗਾ ਉਹ ਹੌਲੀ ਹੌਲੀ ਤੁਹਾਡੇ ਤੁਰਨ ਦੇ ਨਾਲ ਛੋਟੀਆਂ ਛੋਟੀਆਂ ਚਟਾਨਾਂ ਬਣ ਗਈਆਂ। ਚਟਾਨਾਂ ਅਜੇ ਵੀ ਹੈ, ਪਰ ਮੈਨੂੰ ਲੱਗਦਾ ਅਗਰ ਉਹ ਚੀਜ਼ ਸਟਰਗਲ ਨਾ ਹੋਵੇ ਤਾਂ ਤੁਹਾਡਾ ਰਾਹ ਵੀ ਅਤੇ ਚੱਲਣ ਦਾ ਇੰਨਾ ਮਜ਼ਾ ਵੀ ਨਹੀਂ ਆਉਂਦਾ।
1: ਵੈਸੇ ਦੇਖਿਆ ਜਾਵੇ ਤਾਂ ਗੁਰੂ ਅਮਰਪ੍ਰੀਤ ਜੀ, ਬਹੁਤ ਸਾਰੇ ਫੀਲਡਸ ਦੇ ਵਿੱਚ ਸਾਨੂੰ ਚੈਲੰਜਸ ਤਾਂ ਆਉਂਦੇ ਹੀ ਨੇ।
0: ਹਾਂਜੀ, ਇਹ ਤਾਂ ਹੈ।
1: ਅਤੇ ਅਸੀਂ ਜੇਕਰ ਆਪਣੇ ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਬਹੁਤ ਸਾਰੇ ਇਹੋ ਜਿਹੇ ਬਹੁਤ ਹੀ ਮਸ਼ਹੂਰ ਪੇਂਟਰ ਹੋਏ ਨੇ ਜਿਨ੍ਹਾਂ ਦੀਆਂ ਜੋ ਪੇਂਟਿੰਗਸ ਨੇ ਬਹੁਤ ਮਹਿੰਗੀਆਂ ਨਿਲਾਮ ਹੁੰਦੀਆਂ ਨੇ, ਅਤੇ ਉਹਨਾਂ ਦੀ ਜੋ ਵੈਲਿਊ ਉਹ ਅੱਜ ਵੀ ਹੈ, ਅਤੇ ਉਹ ਵੀ ਸਾਡੇ ਲਈ ਇੱਕ ਰੋਲ ਮਾਡਲ ਵਾਂਗ ਹੀ ਨੇ।
0: ਲਾਈਕ ਸੋਭਾ ਸਿੰਘ ਆਰਟ ਗੈਲਰੀ, ਅਗਰ ਤੁਸੀਂ ਅੰਦਰੇਟਾ ਦੇ ਵਿੱਚ ਹਿਮਾਚਲ ਦੇ ਵਿੱਚ ਜਾਓ, ਉਹਨਾਂ ਦੀਆਂ ਅਜੇ ਵੀ ਪੇਂਟਿੰਗਸ ਉੱਥੇ ਨੇ। ਹੋਰ ਵੀ ਕਾਫੀ ਆਰਟਿਸਟ ਨੇ, ਠਾਕੁਰ ਸਿੰਘ ਆਰਟਿਸਟ ਸੀ, ਮਤਲਬ ਕਾਫੀ ਆਰਟਿਸਟ ਪੰਜਾਬ ਤੋਂ ਹੈ ਜਿਨ੍ਹਾਂ ਨੇ ਬਹੁਤ ਸੋਹਣਾ ਕੰਮ ਕੀਤਾ ਆ। ਬਟ ਆਈ ਥਿੰਕ ਅਗਰ ਉਹਨਾਂ ਦਾ ਨਾਮ ਵੀ ਤੁਸੀਂ ਅੱਗੇ ਲੈ ਕੇ ਆਉਣਾ ਪੂਰੀ ਦੁਨੀਆ ਸਾਹਮਣੇ, ਜਾਂ ਉਹਦੇ ਲਈ ਤੁਹਾਨੂੰ ਵੀ ਜਿਹੜੇ ਪੰਜਾਬ ਦਾ ਯੂਥ ਆ ਜਾਂ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਵੀ ਕੁਛ ਨਾ ਕੁਛ ਅਜਿਹਾ ਕਰਨਾ ਪੈਣਾ ਕਿ ਅਸੀਂ ਉਹ ਲੀਜੈਂਡਸ ਦੇ ਨਾਮ ਨੂੰ ਵੀ ਅਸੀਂ ਅੱਗੇ ਤੱਕ ਲੈ ਕੇ ਜਾ ਸਕੀਏ ਕਿ ਹਮ ਪੰਜਾਬ ਦੇ ਵਿੱਚ ਵੀ ਇਹ ਚੀਜ਼ ਹੈ, ਅਸੀਂ ਅੱਗੇ ਪਹੁੰਚੀਏ ਅੱਗੇ।
1: ਤੁਸੀਂ ਪੰਜਾਬ ਦੇ ਆਰਟਿਸਟ ਦਾ ਹੀ ਨਾਮ ਲਿਆ ਹੈ, ਅਤੇ ਤੁਸੀਂ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਹੁਣ ਜੋ ਇਹ ਆਰਟ ਹੈ ਇਸਦੀ ਇੰਨੀ ਵੈਲਿਊ ਨਹੀਂ ਹੈ, ਜੋ ਬੜੇ ਦੁੱਖ ਦੀ ਗੱਲ ਹੈ, ਅਤੇ ਇਸ ਨੂੰ ਕਿਸ ਤਰ੍ਹਾਂ ਇਸ ਤੋਂ ਉੱਭਰਿਆ ਜਾ ਸਕਦਾ ਹੈ, ਜਾਂ ਫਿਰ ਤੁਸੀਂ ਕੀ ਸੁਜੈਸਟ ਕਰੋਗੇ ਕਿ ਪੰਜਾਬ ਦੇ ਵਿੱਚ ਕਿਹੜੀਆਂ ਇਹੋ ਜਿਹੀਆਂ ਵਿਵਸਥਾਵਾਂ ਹੋਣ ਜਿਸ ਦੇ ਨਾਲ ਫਾਈਨ ਆਰਟਸ ਨੂੰ ਹੋਰ ਵੀ ਜ਼ਿਆਦਾ ਪ੍ਰਫੁੱਲਿਤ ਕੀਤਾ ਜਾ ਸਕੇ?
0: ਇੱਕ ਤਾਂ ਸਕੂਲਸ ਦੇ ਵਿੱਚ ਵਰਕਸ਼ਾਪਸ ਹੋਣ ਜਿਹਦੇ ਨਾਲ ਬੱਚਿਆਂ ਨੂੰ ਦੱਸਿਆ ਜਾਵੇ ਕਿ ਆਰਟਸ ਦੇ ਵਿੱਚ ਕਿਹੜੇ ਕਿਹੜੇ ਕਰੀਅਰ ਹੋ ਸਕਦੇ ਨੇ, ਤੁਸੀਂ ਕਿਵੇਂ ਅੱਗੇ ਜਾ ਸਕਦੇ ਹੋ, ਰੈਦਰ ਦੈਨ ਉਹਨਾਂ ਨੂੰ ਸਪਰੈਸ ਕਰਨ ਦੀ ਬਜਾਏ ਕਿ ਤੁਸੀਂ ਇਹ ਕੰਮ ਨਾ ਕਰੋ। ਦੂਜਾ, ਆਰਟ ਗੈਲਰੀਜ਼ ਬਣਨੀਆਂ ਚਾਹੀਦੀਆਂ ਨੇ, ਆਰਟ ਗੈਲਰੀਜ਼ ਦੀ ਅੱਛੀ ਮੇਨਟੇਨੈਂਸ ਹੋਣੀ ਚਾਹੀਦੀ ਹੈ। ਠੀਕ ਹੈ, ਹੁਣ ਅਗਰ ਅਸੀਂ ਐਜ਼ ਏ ਆਰਟਿਸਟ ਹੀ ਐਗਜ਼ੀਬਿਸ਼ਨ ਦੇ ਵਿੱਚ ਆ ਰਹੇ ਹਾਂ, ਅਸੀਂ ਪੇ ਵੀ ਖੁਦ ਕਰ ਰਹੇ ਹਾਂ, ਆਰਟ ਗੈਲਰੀ ਦਾ ਖਰਚਾ ਵੀ ਦੇ ਰਹੇ ਹਾਂ, ਹੈ ਨਾ? ਅਗਰ ਅਸੀਂ ਖਰਚਾ ਹੀ ਦੇ ਰਹੇ, ਤੁਸੀਂ ਆ ਕੇ ਐਟਲੀਸਟ ਦੇਖੋ ਤਾਂ ਸਹੀ ਕਿ ਐਗਜ਼ੀਬਿਸ਼ਨ ਦੇ ਵਿੱਚ ਚੱਲ ਕੀ ਰਿਹਾ, ਆਰਟਿਸਟ ਦੀ ਸੋਚ ਕੀ ਆ। ਦੂਸਰਾ, ਆਰਟ ਕਾਲਜਸ ਵੀ ਬਣਨੇ ਚਾਹੀਦੇ ਨੇ ਪੰਜਾਬ ਦੇ ਵਿੱਚ, ਬਹੁਤ ਹੀ ਘੱਟ ਨੇ। ਈਵਨ ਜੇ ਟੀਚਰਸ ਵੀ ਨੇ ਉਹ ਵੀ ਆਈ ਥਿੰਕ ਮੋਸਟਲੀ ਬਾਹਰੋਂ ਹੀ ਆ ਕੇ ਇੱਥੇ ਨੌਲੇਜ ਦੇ ਰਹੇ ਨੇ, ਕੋਈ ਕੋਲਕਾਤਾ ਤੋਂ ਕੋਈ ਕਿਤੋਂ, ਤਾਂ ਮੈਨੂੰ ਲੱਗਦਾ ਕਿ ਇੱਥੇ ਵੀ ਉਹ ਚੀਜ਼ ਪ੍ਰਫੁੱਲਿਤ ਜ਼ਰੂਰ ਹੋਣੀ ਚਾਹੀਦੀ ਆ, ਤਾਂ ਕਿ ਇੱਥੋਂ ਦੇ ਬੱਚਿਆਂ ਨੂੰ ਵੀ ਕਰੀਅਰ ਮਿਲੇ, ਉਹਨਾਂ ਨੂੰ ਵੀ ਪਤਾ ਚੱਲੇ ਕਿ ਐਕਚੁਅਲ ਦੇ ਵਿੱਚ ਹੈ ਕਿ ਜ਼ਰੂਰੀ ਨਹੀਂ ਡਾਕਟਰ ਇੰਜੀਨੀਅਰ ਜਾਂ ਸਰਕਾਰੀ ਨੌਕਰੀਆਂ ਹੀ ਲੈਣੀਆਂ ਆ, ਹਰ ਕਿਤੇ ਆਪਣਾ ਕਰੀਅਰ ਜਿਹੜਾ ਬਣ ਸਕਦਾ ਆ।
1: ਜੀ, ਖਾਸ ਤੌਰ 'ਤੇ ਇਹ ਜ਼ਰੂਰੀ ਹੈ ਕਿ ਜੋ ਸਾਡੇ ਅੰਦਰ ਜੋ ਕਲਾ ਹੈ, ਕੋਈ ਸ਼ੌਕ ਹੈ, ਉਸ ਨੂੰ ਅਸੀਂ ਕਿਵੇਂ ਨਿਖਾਰ ਸਕਦੇ ਹਾਂ, ਕਿਵੇਂ ਅੱਗੇ ਲੈ ਕੇ ਆ ਸਕਦੇ ਹਾਂ। ਇੱਕ ਇਹ ਵੀ ਪੱਖ ਹੈ, ਕਹਿੰਦੇ ਨੇ ਕਿ ਜੋ ਫਾਈਨ ਆਰਟਸ ਹੁੰਦੇ ਨੇ ਜਾਂ ਫਿਰ ਲਿਖਣਾ ਪੜ੍ਹਨਾ, ਇਹ ਇਨਸਾਨ ਨੂੰ ਹੋਰ ਸੰਵੇਦਨਸ਼ੀਲ ਹੋਰ ਖੂਬਸੂਰਤ ਬਣਾਉਂਦੇ ਨੇ। ਤੁਸੀਂ ਦਿਨ ਪ੍ਰਤੀ ਦਿਨ ਆਪਣੇ ਅੰਦਰ ਕਿਸ ਤਰ੍ਹਾਂ ਦਾ ਇਹ ਸਕਾਰਾਤਮਕ ਬਦਲਾਅ ਮਹਿਸੂਸ ਕਰਦੇ ਹੋ?
0: ਮੈਮ, ਜੇ ਮੈਂ ਆਪਣੀ ਗੱਲ ਦੱਸਾਂ, ਮੈਂ ਹਫ਼ਤਾ ਅਗਰ ਕੁਛ ਵੀ ਸਕੈਚਿੰਗ ਨਹੀਂ ਕਰਦੀ, ਮੈਨੂੰ ਲੱਗਦਾ ਮੈਂ ਆਪਣੇ ਆਪ ਨਾਲ ਟੁੱਟ ਜਾਂਦੀ ਹਾਂ, ਮੇਰੀ ਖੁਦ ਨਾਲ ਅਲਾਈਨਮੈਂਟ ਨਹੀਂ ਰਹਿ ਜਾਂਦੀ, ਮੈਂ ਖਿਝਣਾ ਸ਼ੁਰੂ ਕਰ ਦਿੰਦੀ ਹਾਂ। ਤਾਂ ਮੇਰੇ ਲਈ ਤਾਂ ਕਲਾ ਇੱਕ ਮੈਡੀਟੇਸ਼ਨ ਆ, ਮੈਂ ਆਪਣੇ ਸਟੂਡੀਓ 'ਚ ਜਾਂਦੀ ਹਾਂ ਤਾਂ ਮੇਰੇ ਸਾਰੀਆਂ ਸੋਚਾਂ ਸਾਰੇ ਥੋਟਸ ਜਿਹੜੇ ਉਹ ਇੱਕਦਮ ਇੱਦਾਂ ਲੱਗਦਾ ਕਿ ਕੁਛ ਜਿਵੇਂ ਕਹਿੰਦੇ ਨੀ ਅੰਮ੍ਰਿਤ ਦੀ ਬੂੰਦ ਕੋਈ ਮਿਲ ਗਈ, ਮੇਰੇ ਨਾਲ ਤਾਂ ਇਵੇਂ ਹੁੰਦਾ। ਮੈਂ ਬਾਕੀਆਂ ਦੀ ਗੱਲ ਮੈਨੂੰ ਨਹੀਂ ਪਤਾ, ਮੈਂ ਆਪਣਾ ਐਕਸਪੀਰੀਅੰਸ ਦੱਸ ਰਹੀ ਹਾਂ। ਔਰ ਐਜ਼ ਇਟ ਅਗਰ ਮੈਂ ਬ੍ਰਸ਼ ਚੱਕਦੀ ਹਾਂ, ਬ੍ਰਸ਼ ਅਗਰ

0: ਕੈਨਵਸ ਤੇ ਚੱਲਣਾ ਸ਼ੁਰੂ ਹੋ ਜਾਂਦਾ ਤਾਂ ਮੈਨੂੰ ਲੱਗਦਾ ਉਹ ਕੈਨਵਸ ਔਰ ਮੇਰੇ ਵਿੱਚ ਇੱਕ ਕਨੈਕਸ਼ਨ ਬ੍ਰੱਸ਼ ਦੇ ਥਰੂ ਬਣ ਜਾਂਦਾ, ਇੱਕ ਬ੍ਰਿਜ ਦਾ ਕੰਮ ਕਰਦਾ ਬ੍ਰੱਸ਼। ਤਾਂ ਮੈਨੂੰ ਲੱਗਦਾ ਕਿ ਇੱਕ ਅਲੱਗ ਹੀ ਅਨੁਭਵ ਆ ਜਿਹੜਾ ਤੁਸੀਂ ਖੁਦ ਫੀਲ ਕਰ ਸਕਦੇ ਹੋ, ਤੁਸੀਂ ਇਹਨੂੰ
1: ਬਿਆਨ ਨਹੀਂ ਕਰ ਸਕਦੇ। ਠੀਕ ਹੈ, ਵੈਸੇ ਤਾਂ ਹਰ ਇੱਕ ਇਨਸਾਨ ਦੇ ਅੰਦਰ ਖਾਸ ਤੌਰ 'ਤੇ ਬਚਪਨ ਦੇ ਵਿੱਚ ਇੱਕ ਪੇਂਟਰ ਬਹੁਤ ਜ਼ਰੂਰੀ ਮੌਜੂਦ ਹੁੰਦਾ ਹੀ ਹੈ, ਪਰ ਹੌਲੀ ਹੌਲੀ ਅਸੀਂ ਉਸਨੂੰ ਇਗਨੋਰ ਕਰਦੇ ਰਹਿੰਦੇ ਹਾਂ। ਤੁਹਾਨੂੰ ਲੱਗਦਾ ਹੈ ਕਿ ਜੇਕਰ ਕੋਈ ਤਕਨੀਕੀ ਰੂਪ ਦੇ ਵਿੱਚ ਜਾਂ ਫਿਰ ਅਸੀਂ ਕਹਿ ਲਈਏ ਕਿ ਉਸਨੂੰ ਇੰਨਾ ਜ਼ਿਆਦਾ ਅੰਦਰੋਂ ਉਸਦੇ ਉਹ ਚੀਜ਼ ਨਹੀਂ ਫੁੱਟ ਰਹੀ ਪੇਂਟਿੰਗ ਦੇ ਲਈ, ਉਸਨੂੰ ਕੁਝ ਨਹੀਂ ਪਤਾ, ਕੀ ਉਹ ਟ੍ਰੇਨਿੰਗ ਦੇ ਨਾਲ ਉਹ ਚੀਜ਼ ਡਿਵੈਲਪ ਕਰ ਸਕਦਾ ਹੈ?
0: ਮੈਮ ਇਹ ਡਿਪੈਂਡ ਕਰਦਾ ਤੁਹਾਡੇ ਅੰਦਰ ਤੁਸੀਂ ਕੀ ਮਹਿਸੂਸ ਕਰ ਰਹੇ ਹੋ, ਤੁਹਾਡਾ ਅੰਦਰ ਕਿੱਧਰ ਨੂੰ ਖਿੱਚ ਪਾ ਰਿਹਾ ਹੈ। ਕਿਸੇ ਨਾਲ ਵੀ ਅਸੀਂ ਕਹੋ ਨਾ ਧੱਕਾ ਨਹੀਂ ਕਰ ਸਕਦੇ, ਜੋ ਤੁਹਾਡੇ ਅੰਦਰ ਚੀਜ਼ ਹੋਏਗੀ ਨਾ ਵਧੇਗੀ ਉਹੀ, ਅਗਰ ਤੁਸੀਂ ਉਸਨੂੰ ਪਾਣੀ ਦੇਣਾ ਸ਼ੁਰੂ ਕਰੋਗੇ। ਅਗਰ ਤੁਹਾਡੇ ਅੰਦਰ ਕਲਾ ਹੋਏਗੀ, ਤੁਸੀਂ ਕਰਦੇ ਹੋਵੋਗੇ, ਅਗਰ ਤੁਸੀਂ ਕਿਸੇ ਕਲਾਕਾਰ ਨਾਲ ਕਿਸੇ ਐਗਜੀਬਿਸ਼ਨ 'ਤੇ ਜਾਓਗੇ ਤਾਂ ਤੁਹਾਡੇ ਅੰਦਰ ਉਹ ਚੀਜ਼ ਨਾ ਆਪਣੇ ਆਪ ਉਹ ਬੂਟਾ ਵਧਣਾ ਸ਼ੁਰੂ ਹੋ ਜਾਏਗਾ ਕਿ ਯਾਰ ਇਹ ਮੇਰੇ ਅੰਦਰ ਕਦੋਂ ਦਾ ਸੀਗਾ, ਤਾਂ ਮੈਂ ਕਿਸ ਤਰ੍ਹਾਂ ਇਹਦੇ ਅੰਦਰ ਜਿਹੜਾ ਫੁੱਲ ਆ ਉਹ ਖਿੜੇ। ਅਤੇ ਉਹ ਡਿਪੈਂਡ ਕਰਦਾ ਕਿ ਤੁਹਾਡੇ ਅੰਦਰ ਕੀ ਆ, ਜੇ ਤੁਸੀਂ ਕਹੋ ਕਿ ਸਪਰੈਸ ਕੀਤਾ, ਜਿਹਨੇ ਸਪਰੈਸ ਕੀਤਾ ਹੋਏਗਾ ਉਹ ਆਪਣੇ ਆਪ ਖਿੜ ਜਾਏਗਾ ਬਾਅਦ ਵਿੱਚ।
1: ਅਤੇ ਇੱਕ ਮਹਿਲਾ ਹੋਣ ਦੇ ਨਾਤੇ ਤੁਸੀਂ ਕੀ ਸਮਝਦੇ ਹੋ ਕਿ ਪਰਿਵਾਰ ਦੇ ਵਿੱਚ ਜੇਕਰ ਅਸੀਂ ਭਵਿੱਖ ਦੇ ਸੰਦਰਭ ਦੇ ਵਿੱਚ ਗੱਲ ਕਰੀਏ ਤਾਂ ਕਿਹੋ ਜਿਹਾ ਸਹਿਯੋਗ ਮਿਲਦਾ ਹੈ ਇਹੋ ਜਿਹੇ ਆਰਟ ਨੂੰ, ਸਪੈਸ਼ਲੀ ਜਦੋਂ ਤੁਸੀਂ ਆਪਣੇ ਆਰਟ ਨੂੰ ਬਾਹਰ ਲੈ ਕੇ ਜਾਂਦੇ ਹੋ, ਤਾਂ ਤੁਹਾਡੇ ਪਰਿਵਾਰ ਦਾ ਸਹਿਯੋਗ ਕਿਸ ਤਰ੍ਹਾਂ ਰਹਿੰਦਾ?
0: ਖੁਸ਼ਕਿਸਮਤੀ ਨਾਲ ਮੇਰੇ ਪਰਿਵਾਰ ਦਾ ਸਹਿਯੋਗ ਬਹੁਤ ਹੈ, ਬਟ ਮੈਂ ਅਗਰ ਦੂਜੇ ਆਰਟਿਸਟ ਦੀ ਗੱਲ ਕਰਾਂ ਤਾਂ ਮੋਸਟਲੀ ਮੈਨੂੰ ਕਾਲਸ ਆਉਂਦੀਆਂ, ਜਿੱਦਾਂ ਜੋ ਮੇਲ ਆਰਟਿਸਟ ਨੇ ਕਈ, ਤੁਸੀਂ ਅਜੇ ਵੀ ਲੱਗੇ ਹੋਏ ਹੋ, ਤੁਹਾਡੇ ਤਾਂ ਬੇਬੀ ਵੀ ਹੋ ਗਿਆ ਅਤੇ ਸਾਨੂੰ ਤਾਂ ਲੱਗਾ ਤੁਸੀਂ ਛੱਡ ਦਿੱਤਾ ਹੋਏਗਾ ਕੰਮ। ਮਤਲਬ ਉਹਨਾਂ ਦੀ ਸੋਚ ਇਵੇਂ ਹੈ ਕਿ ਇੱਕ ਲੇਡੀ ਉੰਨੀ ਦੇਰ ਤੱਕ ਹੀ ਕੰਮ ਕਰ ਸਕਦੀ ਹੈ ਜਿੰਨੀ ਦੇਰ ਤੱਕ ਉਹਦਾ ਵਿਆਹ ਨਹੀਂ ਹੋਇਆ। ਔਰ ਕਾਫੀ ਆਰਟਿਸਟ ਇਵੇਂ ਦੀਆਂ ਹੈ ਜਿਨ੍ਹਾਂ ਨੇ ਪਰਿਵਾਰ ਸ਼ੁਰੂ ਕਰਨ ਤੋਂ ਬਾਅਦ ਉਹ ਨਹੀਂ ਕਰ ਪਾ ਰਹੀਆਂ, ਬਟ ਮੈਨੂੰ ਲੱਗਦਾ ਅਗਰ ਤੁਸੀਂ ਕੁਛ ਕਰਨਾ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਪੈਸ਼ਨ ਹੋਣਾ ਜ਼ਰੂਰੀ ਆ, ਔਰ ਆਪਣੇ ਪੈਰਾਂ 'ਤੇ ਆਪੇ ਕੁਲਾੜੀ ਮਾਰਨ ਵਾਲੀ ਗੱਲ ਵੀ ਆ, ਅਗਰ ਤੁਸੀਂ ਆਪਣਾ ਖੁਦ ਦਾ ਕੋਈ ਕੰਮ ਕਰ ਰਹੇ ਹੋ, ਮਿਹਨਤ ਜ਼ਿਆਦਾ ਹੁੰਦੀ ਹੈ, ਸਟਰਗਲ ਜ਼ਿਆਦਾ ਹੁੰਦਾ, ਬਟ ਅਗਰ ਤੁਸੀਂ ਕੁਛ ਕਰਨਾ ਤਾਂ ਫਿਰ ਇੰਨਾ ਕੁਛ ਤਾਂ ਕਹਿ ਲਓ ਸਹਿਣਾ ਹੀ ਪੈਂਦਾ ਹੈ ਸਭ ਕੁਛ।
1: ਬਿਨਾਂ ਔਕੜਾਂ ਤੋਂ ਤਾਂ ਅਸੀਂ ਰਸਤੇ ਦੀ ਜੋ ਸਫ਼ਰ ਦੀ ਖੂਬਸੂਰਤੀ ਹੈ ਉਹ ਵੀ ਨਹੀਂ ਮਹਿਸੂਸ ਕਰ ਸਕਦੇ, ਮੰਜ਼ਿਲ ਤੱਕ ਅਸੀਂ ਕਿਸ ਤਰ੍ਹਾਂ ਪਹੁੰਚੇ ਉਹ ਵੀ ਸਾਨੂੰ ਅਹਿਸਾਸ ਨਹੀਂ ਹੋਏਗਾ। ਸੋ ਇਹ ਜੋ ਔਕੜਾਂ ਨੇ, ਚੈਲੰਜਸ ਨੇ, ਇਹ ਹਰ ਇੱਕ ਫੀਲਡ ਦੇ ਵਿੱਚ ਨੇ, ਅਤੇ ਅਸੀਂ ਜੋ ਤੁਹਾਡਾ ਇਹ ਫਾਈਨ ਆਰਟਸ ਲਈ ਸ਼ੌਕ ਹੈ, ਜੋ ਜਨੂੰਨ ਹੈ, ਉਹ ਮਹਿਸੂਸ ਕਰ ਸਕਦੇ ਹਾਂ ਤੁਹਾਡੀ ਕਲਾਕ੍ਰਿਤੀਆਂ ਤੋਂ, ਤੁਹਾਡੀਆਂ ਪੇਂਟਿੰਗਸ ਤੋਂ। ਅਤੇ ਅਸੀਂ ਦੁਆ ਵੀ ਕਰਦੇ ਹਾਂ, ਸ਼ੁਭਕਾਮਨਾਵਾਂ ਵੀ ਦਿੰਦੇ ਹਾਂ ਕਿ ਤੁਸੀਂ ਇਸ ਕਰੀਅਰ 'ਚ ਖੂਬ ਅੱਗੇ ਵਧੋ, ਆਪਣੇ ਆਰਟਸ ਦੇ ਨਾਲ ਦੂਸਰਿਆਂ ਨੂੰ ਵੀ ਪ੍ਰਭਾਵਿਤ ਕਰੋ, ਨਵੀਂ ਦਿਸ਼ਾ ਦਿਓ, ਅਤੇ ਸਾਡੇ ਨਾਲ ਗੱਲਬਾਤ ਕਰਨ ਲਈ, ਸਟੂਡੀਓ 'ਚ ਆਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੈਮ। ਮੈਂ ਚਾਹੁੰਦੀ ਹਾਂ ਕਿ ਇਹਦੇ ਥਰੂ ਵੀ ਕਈਆਂ ਤੱਕ ਉਹ ਆਵਾਜ਼ ਪਹੁੰਚੇ ਜੋ ਵੀ ਕਲਾ ਦੇ ਨਾਲ ਜੁੜਨਾ ਚਾਹੁੰਦੇ ਨੇ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਮੈਮ।
1: ਸ਼ੁਕਰੀਆ ਜੀ।

0: ਬਿਲਕੁਲ ਦੋਸਤੋ, ਅਸੀਂ ਕਰ ਰਹੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ, ਤੇ ਤੁਸੀਂ ਸੁਣ ਰਹੇ ਹੋ ਆਪਣਾ ਫੇਵਰੇਟ ਪ੍ਰੋਗਰਾਮ ਯੁਵ ਬਾਣੀ, ਮੇਰੇ ਆਰ ਜੇ ਖੁਸ਼ੀ ਦੇ ਨਾਲ
1: ਆਰਜੇ ਲਲਿਤ ਦੇ ਨਾਲ।
0: ਤੇ ਜਿਹੜੀ ਅਸੀਂ ਅਗਲੀ ਨਿਊਜ਼ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ, ਨਾਸਾ ਤੇ ਇਸਰੋ ਦਾ ਹੁਣ ਸਾਂਝਾ ਮਿਸ਼ਨ ਜਿਹੜਾ ਇੰਡੀਅਨ ਸਪੇਸ ਰਿਸਰਚ ਔਰਗਨਾਈਜੇਸ਼ਨ ਦੇ ਵੱਲੋਂ ਲਾਂਚ ਕੀਤਾ ਜਾ ਰਿਹਾ ਹੈ। ਨਾਸਾ ਅਤੇ ਇੰਡੀਅਨ ਸਪੇਸ ਰਿਸਰਚ ਔਰਗਨਾਈਜੇਸ਼ਨ ਯਾਨੀ ਕਿ ਇਸਰੋ ਦਾ ਜਿਹੜਾ ਸਾਂਝਾ ਸੈਟੇਲਾਈਟ ਮਿਸ਼ਨ ਹੈ, ਜਿਸ ਦਾ ਨਾਮ ਰੱਖਿਆ ਗਿਆ ਨਿਸਾਰ NISAR, ਧਰਤੀ 'ਤੇ ਭੂਚਾਲ, ਜ਼ਮੀਨ ਦੇ ਧੱਸਣ ਅਤੇ ਮੌਸਮੀ ਬਦਲਾਵ ਬਾਰੇ ਨਵੀਆਂ ਜਾਣਕਾਰੀ ਉਹ ਦੇਵੇਗਾ, ਅਤੇ ਵਿਗਿਆਨਿਕ ਇਸ ਨੂੰ ਦੁਨੀਆ ਦੇ ਸਭ ਤੋਂ ਤਾਕਤਵਰ ਅਰਥ ਔਰਬਜੇਸ਼ਨ ਦੇ ਬਾਰੇ ਮੰਨਦੇ ਨੇ ਕਿ ਇਹ ਜਿਹੜਾ ਮਿਸ਼ਨ ਹੈ ਇਹ ਲੋਕਾਂ ਨੂੰ ਦੱਸੇਗਾ ਕਿ ਭੂਚਾਲ ਆਉਣ ਵਾਲਾ ਹੈ ਜਾਂ ਨਹੀਂ, ਸੁਨਾਮੀ ਆਉਣ ਵਾਲੀ ਹੈ ਜਾਂ ਨਹੀਂ, ਜਾਂ ਧਰਤੀ ਕਿਤੇ ਧੱਸਣ ਵਾਲੀ ਤਾਂ ਨਹੀਂ ਹੈ। ਮੈਨੂੰ ਲੱਗਦਾ ਇਹਦੇ ਨਾਲ ਬਹੁਤ ਜ਼ਿਆਦਾ ਮਦਦ ਹੋਵੇਗੀ ਸਾਰੇ ਇਨਸਾਨਾਂ ਨੂੰ।
1: ਬਿਲਕੁਲ ਖੁਸ਼ੀ, ਇਹ ਤਾਂ ਬਹੁਤ ਹੀ ਵਧੀਆ ਤੁਸੀਂ ਜਾਣਕਾਰੀ ਦਿੱਤੀ ਆ, ਤਾਂ ਕਿ ਜੇ ਕੋਈ ਵਿਪਤਾ ਆਉਣ ਵਾਲੀ ਹੋਵੇ ਤਾਂ ਅਸੀਂ ਪਹਿਲਾਂ ਹੀ ਉਸ ਨੂੰ ਲੈ ਕੇ ਸੁਚੇਤ ਰਹੀਏ।
0: ਬਿਲਕੁਲ, ਕਿਉਂਕਿ ਜਿਹੜੀ ਇੱਦਾਂ ਦੀਆਂ ਵਿਪਤਾਵਾਂ ਹੁੰਦੀਆਂ ਇਹਨਾਂ ਵਿੱਚ ਜਾਨ ਮਾਲ ਦੀ ਬੜੀ ਹਾਨੀ ਹੁੰਦੀ।
1: ਜੀ ਜੀ ਜੀ। ਅਤੇ ਦੋਸਤੋ, ਅਗਲੀ ਜਿਹੜੀ ਖਬਰ ਹੈ ਉਹ ਹੈ ਸਪੇਸ ਡਾਟਾ ਸੈਂਟਰਸ ਨਾਲ ਰਿਲੇਟਡ। ਕੰਪਨੀਆਂ ਸਪੇਸ ਵਿੱਚ ਡਾਟਾ ਸੈਂਟਰਸ ਬਣਾਉਣ ਬਾਰੇ ਸੋਚ ਰਹੀਆਂ ਨੇ ਅਤੇ ਇਸ ਦੇ ਉੱਤੇ ਤੇਜ਼ੀ ਨਾਲ ਕੰਮ ਜਿਹੜਾ ਉਹ ਚੱਲ ਰਿਹਾ ਆ। ਅਤੇ ਧਰਤੀ 'ਤੇ ਬਿਜਲੀ ਦੀ ਕਮੀ ਅਤੇ ਕੂਲਿੰਗ ਦੀ ਸਮੱਸਿਆ ਅਤੇ ਵੱਧ ਖਰਚਾ ਜਿਹੜਾ ਕਿ ਹੋ ਰਿਹਾ ਆ, ਇਹ ਉਹਦਾ ਕਾਰਨ ਆ ਕਿ ਕੰਪਨੀਆਂ ਸਪੇਸ ਵਿੱਚ ਡਾਟਾ ਸੈਂਟਰ ਬਣਾਉਣ ਡੀਆਂ ਆ। ਅਤੇ ਸਪੇਸ ਵਿੱਚ ਜਿਹੜੀ ਕਿ ਲਗਾਤਾਰ ਸੋਲਰ ਐਨਰਜੀ ਜਿਹੜੀ ਆ ਉਹ ਜ਼ਿਆਦਾ ਮਿਲਦੀ ਆ, ਅਤੇ ਜਿਹੜੀ ਕੂਲਿੰਗ ਵੀ ਆ ਉਹ ਵੀ ਨੈਚੁਰਲੀ ਇਸ ਦੇ ਨਾਲ ਹੋ ਸਕਦੀ ਆ। ਅਤੇ ਇਹ ਭਵਿੱਖ ਵਿੱਚ ਇੰਟਰਨੈਟ ਅਤੇ AI ਇਨਫਰਾਸਟ੍ਰਕਚਰ ਨੂੰ ਬਹੁਤ ਜ਼ਿਆਦਾ ਬਦਲ ਸਕਦਾ ਆ।
0: ਬਿਲਕੁਲ, ਹੁਣ ਗੱਲ ਕਰਦੇ ਹਾਂ ਗਿਆਨਯਾਨ ਮਿਸ਼ਨ ਦੀ ਤੇਜ਼ੀ ਬਾਰੇ। ਭਾਰਤ ਦਾ ਮਨੁੱਖ ਅੰਤਰਿਕਸ਼ ਮਿਸ਼ਨ ਜਿਹੜਾ ਕਿ ਗਿਆਨਯਾਨ ਹੈ ਉਹ ਤੇਜ਼ੀ ਨਾਲ ਅੱਗੇ ਵੱਧਦਾ ਜਾ ਰਿਹਾ ਹੈ। ਹਾਲ ਹੀ ਵਿੱਚ ਇਹਦਾ ਸੇਫ ਜਿਹੜਾ ਟੈਸਟ ਹੈ ਉਹ ਕੀਤਾ ਗਿਆ ਹੈ। ਹਾਲ ਹੀ ਵਿੱਚ ਇਹਦਾ ਸੇਫਲੀ ਟੈਸਟ ਕੀਤਾ ਗਿਆ ਹੈ, ਅਤੇ ਇਹ ਮੈਨੂੰ ਲੱਗਦਾ ਮਿਸ਼ਨ ਸਫਲ ਹੋਣ ਵਾਲਾ ਹੈ, ਕਿਉਂਕਿ ਇਸ ਮਿਸ਼ਨ ਰਾਹੀਂ ਭਾਰਤ ਆਪਣੇ ਅੰਤਰਿਕਸ਼ ਯਾਤਰੀਆਂ ਨੂੰ ਖੁਦ ਸਪੇਸ ਦੇ ਵਿੱਚ ਭੇਜੇਗਾ ਅਤੇ ਸਪੇਸ ਦੀ ਯਾਤਰਾ ਵੀ ਕਰਵਾਵੇਗਾ।
1: ਦੋਸਤੋ, ਸੈਲਫ ਡਰਾਈਵਿੰਗ ਕਾਰਸ ਅਤੇ ਰੋਬੋਟਸ ਤੇਜ਼ੀ ਨਾਲ ਵਿਕਸਿਤ ਹੋ ਰਹੇ ਨੇ, ਅਤੇ ਇਹ ਉਦਯੋਗਾਂ ਵਿੱਚ AI ਡਰਾਈਵਿੰਗ ਆਟੋਮੇਸ਼ਨ ਜਿਹੜਾ ਕਿ ਹੈ ਵੱਧ ਰਿਹਾ ਆ, ਅਤੇ ਆਉਣ ਵਾਲੇ ਸਮੇਂ ਵਿੱਚ ਕਈ ਕੰਮ ਮਨੁੱਖ ਦੀ ਥਾਂ ਮਸ਼ੀਨਾਂ ਕਰ ਸਕਣਗੀਆਂ, ਇਸ ਦੀ ਪੂਰੀ ਪੂਰੀ ਸੰਭਾਵਨਾ ਆ।
0: ਜੀ ਦੋਸਤੋ, ਧਰਤੀ ਦੇ ਨੇੜੇ ਤੋਂ ਹੁਣ ਲੱਗੇਗਾ ਇੱਕ ਐਸਟਰੋਨੋਟ, ਯਾਨੀ ਕਿ ਅੱਜ ਜੇ ਅਸੀਂ ਗੱਲ ਕਰੀਏ ਤਾਂ ਧਰਤੀ ਦੇ ਨੇੜੋਂ ਤੋਂ ਹੁਣ ਇੱਕ ਚੀਜ਼ ਲੰਘਣ ਵਾਲੀ ਹੈ ਜਿਹਨੂੰ ਅਸੀਂ ਦੇਖ ਤਾਂ ਸਕਦੇ ਹਾਂ ਪਰ ਨੰਗੀਆਂ ਅੱਖਾਂ ਦੇ ਨਾਲ ਨਹੀਂ। ਕੁਛ ਜ਼ਰੂਰੀ ਉਹਦੇ ਲਈ ਚਾਹੀਦੀਆਂ ਨੇ, ਜਿਵੇਂ ਕਿ ਦੂਰਬੀਨ ਚਾਹੀਦੀ ਹੈ ਅਤੇ ਹੋਰ ਵੀ ਬਹੁਤ ਸਾਰੀ ਜਿਹੜੀ ਐਸੇ ਔਜ਼ਾਰ ਵਗੈਰਾ ਕਹਿ ਲਓ ਜਾਂ ਤੁਸੀਂ ਐਸੀਆਂ ਮਸ਼ੀਨਾਂ ਜਿਹੜੀ ਕਿ ਵਿਗਿਆਨਿਕਾਂ ਕੋਲ ਹੁੰਦੀਆਂ ਨੇ ਉਸ ਦੇ ਨਾਲ ਉਸਨੂੰ ਵੇਖਿਆ ਜਾ ਸਕਦਾ ਹੈ। ਬਟ ਮੈਨੂੰ ਲੱਗਦਾ ਧਰਤੀ ਦੇ ਨੇੜੇ ਤੋਂ ਜਦੋਂ ਵੀ ਕੋਈ ਚੀਜ਼ ਨਿਕਲਦੀ ਹੈ ਨਾ ਉਹ ਇੱਕ ਸਪੈਸ਼ਲ ਮੂਵਮੈਂਟ ਬਣ ਜਾਂਦਾ ਹੈ।
1: ਅਤੇ ਦੋਸਤੋ, ਇਸ ਦੇ ਨਾਲ ਹੀ ਸੁਣਾਂਗੇ ਇੱਕ ਅਗਲਾ ਗੀਤ, ਉਸ ਤੋਂ ਬਾਅਦ ਅਗਲੀਆਂ ਖਬਰਾਂ ਬਾਰੇ ਗੱਲਬਾਤ ਕਰਾਂਗੇ।

0: ਬਿਲਕੁਲ ਦੋਸਤੋ, ਅਸੀਂ ਗੱਲ ਕਰ ਰਹੇ ਹਾਂ ਟੈਕਟੋਕ ਦੇ ਬਾਰੇ, ਤੇ ਹੁਣ ਅਸੀਂ ਗੱਲ ਕਰਾਂਗੇ AI ਦੇ ਬਾਰੇ। ਅੱਜ ਕੱਲ੍ਹ ਦੋਸਤੋ AI ਦੀ ਵਰਤੋਂ ਇੰਨੀ ਜ਼ਿਆਦਾ ਵੱਧਦੀ ਜਾ ਰਹੀ ਹੈ, ਤੁਸੀਂ ਕੋਈ ਵੀ ਚੀਜ਼ ਲੈ ਲਓ, ਕੋਈ ਵੀ ਤੁਸੀਂ ਦੇਖ ਲਓ, ਉਹਦੇ ਵਿੱਚ AI ਦੀ ਵਰਤੋਂ ਹੁੰਦੀ ਹੈ। ਜਿਵੇਂ ਕਿ ਅਗਰ ਅਸੀਂ ਐਜੂਕੇਸ਼ਨ ਤੋਂ ਸਟਾਰਟ ਕਰੀਏ, ਐਜੂਕੇਸ਼ਨ ਵਿੱਚ AI ਦੀ ਵਰਤੋਂ ਬਹੁਤ ਜ਼ਿਆਦਾ ਵੱਧ ਰਹੀ ਹੈ। ਹੁਣ ਕਲਾਸਰੂਮ ਦੇ ਵਿੱਚ ਤਾਂ AI ਪਹੁੰਚਿਆ ਹੀ ਹੈ, ਉਸ ਤੋਂ ਇਲਾਵਾ ਜਦੋਂ ਪੇਪਰ ਚੈਕਿੰਗ ਹੁੰਦੀ ਹੈ ਉਸ ਦੇ ਵਿੱਚ ਵੀ AI ਨੇ ਆਪਣੀ ਐਂਟਰੀ ਮਾਰ ਲਈ ਹੈ। ਯਾਨੀ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ, ਬਲਕਿ ਮੈਨੂੰ ਲੱਗਦਾ ਹੁਣ ਤੋਂ ਸਟਾਰਟ ਹੋ ਚੁੱਕਿਆ ਹੈ ਕਿ ਜਿਹੜੇ ਹੁਣ ਇਗਜ਼ਾਮਸ ਹੁੰਦੇ ਨੇ ਉਹਨਾਂ ਨੂੰ ਸਕੈਨ ਕੀਤਾ ਜਾਂਦਾ ਹੈ, ਅਤੇ ਉਹਨਾਂ ਨੂੰ AI ਦੇ ਰਾਹੀਂ ਹੀ ਚੈੱਕ ਕੀਤਾ ਜਾਂਦਾ ਹੈ। AI ਦੇ ਰਾਹੀਂ ਉਹਨਾਂ ਨੂੰ ਮਾਰਕਸ ਦਿੱਤੇ ਜਾਂਦੇ ਨੇ, ਅਤੇ AI ਹੀ ਉਸਨੂੰ ਐਨਾਲਾਈਜ਼ ਕਰਦਾ ਹੈ, ਅਤੇ ਫਿਰ ਉਹਨਾਂ ਦਾ ਟੋਟਲ ਕਰਕੇ, ਗ੍ਰੈਂਡ ਟੋਟਲ ਕਰਕੇ ਟੀਚਰ ਨੂੰ ਪਕੜਾਉਂਦਾ ਹੈ।
1: ਅਤੇ ਖੁਸ਼ੀ, ਇੱਦਾਂ ਵੀ ਹੋ ਸਕਦਾ ਹੈ ਕਿ ਜੇ ਕਿਸੇ ਨੂੰ ਪੇਪਰ ਨਾ ਆਉਂਦਾ ਹੋਵੇ ਤਾਂ ਉਹ AI ਦੀ ਮਦਦ ਨਾਲ ਪੇਪਰ ਆਪਣਾ ਕੰਪਲੀਟ ਕਰ ਸਕਦਾ?
0: ਬਿਲਕੁਲ ਕਰ ਸਕਦਾ ਹੈ, ਬਟ ਮੈਨੂੰ ਲੱਗਦਾ ਇਗਜ਼ਾਮ ਸੈਂਟਰ ਦੇ ਵਿੱਚ ਨਾ ਅਲਾਊਡ ਨਹੀਂ ਹੁੰਦੇ ਗੈਜਟਸ ਵਗੈਰਾ। ਬਟ ਅਗਰ ਤੁਸੀਂ ਘਰ ਬੈਠ ਕੇ AI ਦੇ ਨਾਲ ਹੈਲਪ ਲੈਣਾ ਚਾਹੁੰਦੇ ਹੋ ਇਗਜ਼ਾਮ ਦੀ ਤਿਆਰੀ ਕਰਨ ਲਈ, ਤੇ AI ਉਹਦੇ ਵਿੱਚ ਮਦਦ ਪੂਰੀ ਪੂਰੀ ਕਰਦਾ।
1: ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਪੇਪਰ ਆਉਂਦੇ ਨੇ ਤਾਂ ਉਸ ਤੋਂ ਪਹਿਲਾਂ ਮਿਹਨਤ ਤਾਂ ਆਪਣੇ ਆਪ ਹੀ ਸਾਨੂੰ ਕਰਨੀ ਪਵੇਗੀ, ਪਰ ਅਸੀਂ ਚੀਟਿੰਗ ਨਹੀਂ ਕਰ ਸਕਦੇ ਕਿਸੇ ਤਰੀਕੇ ਨਾਲ ਵੀ।
0: ਚੀਟਿੰਗ ਨਹੀਂ ਕਰਨੀ, ਤੁਸੀਂ AI ਦੀ ਹੈਲਪ ਲੈ ਸਕਦੇ ਹੋ, ਉਹ ਤੁਹਾਨੂੰ ਗਾਈਡ ਕਰ ਸਕਦਾ, ਤੁਸੀਂ ਕੁਐਸਚਨ ਦੇ ਆਨਸਰ ਉਹ ਤੋਂ ਲੈ ਸਕਦੇ ਹੋ, ਅਸਾਈਨਮੈਂਟ ਵਗੈਰਾ ਤੁਸੀਂ ਕਰ ਸਕਦੇ ਹੋ ਉਹਦੇ ਤੋਂ ਤਿਆਰ, ਬਟ ਤੁਹਾਨੂੰ ਖੁਦ ਦਾ ਦਿਮਾਗ ਲਗਾ ਕੇ
1: ਮਿਹਨਤ ਕਰਨੀ ਪਵੇਗੀ।

0: ਬਿਲਕੁਲ ਦੋਸਤੋ, ਸਾਨੂੰ ਵੀ ਬਹੁਤ ਸਕੂਨ ਮਿਲਦਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਅੱਜ ਦਾ ਜਿਹੜਾ ਸ਼ੋਅ ਸੀ ਮੈਨੂੰ ਲੱਗਦਾ ਬਹੁਤ ਹੀ ਵਧੀਆ ਗਿਆ ਸੀ, ਤੁਹਾਡੇ ਨਾਲ ਬਹੁਤ ਸਾਰੀ ਗੱਲਾਂ ਕੀਤੀਆਂ, ਬਹੁਤ ਮਜ਼ਾ ਆਇਆ ਮੈਨੂੰ। ਅਤੇ ਹੁਣ ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਅਤੇ ਮੈਨੂੰ ਆਰਜੇ ਖੁਸ਼ੀ ਨੂੰ
1: ਅਤੇ ਮੈਨੂੰ ਆਰਜੇ ਲਲਿਤ ਨੂੰ ਦਿਓ ਇਜਾਜ਼ਤ। ਨਮਸਕਾਰ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਤੇ ਮੈਂ ਹਾਂ ਤੁਹਾਡੇ ਨਾਲ ਅੱਜ ਰਾਜਵੀਰ ਲੈ ਕੇ ਪੇਸ਼ ਹੋ ਗਈ ਹਾਂ ਤੁਹਾਡੇ ਪਸੰਦੀਦਾ ਪ੍ਰੋਗਰਾਮ ਜਿਸ ਦਾ ਨਾਮ ਹੈ ਲਵ ਯੂ ਜ਼ਿੰਦਗੀ। ਇਸ ਪੂਰੇ ਆਰ ਦੇ ਵਿੱਚ ਗੱਲ ਹੋਏਗੀ ਕਿਤਾਬ 40 ਦਿਨ ਦੀ, ਲਿਖੀ ਹੈ ਡਾਕਟਰ ਤੁੱਗਾ ਗੁਰਪ੍ਰੀਤ ਹੋਰਾਂ ਨੇ। ਇਹਦੇ ਵਿੱਚ ਅਲੱਗ ਅਲੱਗ ਸਫ਼ੇ ਨੇ, 40 ਦਿਨਾਂ ਦੀ ਗੱਲ ਕੀਤੀ ਗਈ ਹੈ। ਪਿਛਲੇ ਭਾਗ ਦੇ ਵਿੱਚ ਗੱਲ ਹੋਈ ਸੀਗੀ ਕਿ ਕਿਸ ਤਰੀਕੇ ਦੇ ਨਾਲ ਹੌਲੀ ਹੌਲੀ ਉਹ ਆਪਣਾ ਦਿਨ ਬਤੀਤ ਕਰਦੇ ਨੇ। ਇਸ ਦੇ ਵਿੱਚ ਗੱਲ ਹੁੰਦੀ ਆ ਫਕੀਰ ਅਤੇ ਕੇਸਰ ਦੀ। ਦੋਵੇਂ ਜਾਣੇ ਪਿਓ ਪੁੱਤਰ ਨਿਕਲ ਜਾਂਦੇ ਆ ਘਰ ਤੋਂ ਬਾਹਰ, ਲੇਕਿਨ ਰਸਤੇ ਦੇ ਵਿੱਚ ਫਿਰ ਇੱਕ ਫਕੀਰ ਵੀ ਮਿਲਦਾ ਆ। ਉਹ ਦੱਸਦਾ ਹੈ ਜ਼ਿੰਦਗੀ ਦੇ ਬਾਰੇ ਕਿ ਘਰ ਦੀਆਂ ਟੈਨਸ਼ਨਾਂ ਇਹਨਾਂ ਤੋਂ ਸਾਰੀਆਂ ਤੋਂ ਮੁਕਤ ਹੋ ਕੇ ਜੇਕਰ ਤੁਸੀਂ ਆਪਣੇ ਆਪ ਨੂੰ ਐਕਸਪਲੋਰ ਕਰਨਾ ਆ ਤਾਂ ਫਿਰ ਉਹ ਸਾਰੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਪਿੱਛੇ ਛੱਡਣਾ ਹੋਏਗਾ। ਤੋ ਪੇਜ ਨੰਬਰ ਹੈ 36, ਦਿਨ 6, ਕਹਿੰਦੇ ਕਿ ਆਪਣੀ ਦੁੱਖ ਦੀ ਰੱਗ 'ਤੇ ਕਿਸੇ ਕੋਲੋਂ ਮਲਮ ਲਵਾਉਣੀ ਉਂਗਲ ਬਚਾਉਂਦਿਆਂ ਬਚਾਉਂਦਿਆਂ ਆਪਣਾ ਹੱਥ ਵਢਾਉਣ ਵਾਂਗ ਹੁੰਦਾ ਹੈ। ਇਹ ਕਿਹਾ ਕਿ ਰਾਜਦਾਰਾਂ ਦੇ ਦੋਸਤ ਵੀ ਹੁੰਦੇ ਨੇ। ਜਿਹੜੇ ਤੁਹਾਡੇ ਰਾਜ਼ ਰੱਖਦੇ ਨੇ ਉਹ ਅੱਗੇ ਫਿਰ ਕਿਸੇ ਨਾ ਕਿਸੇ ਤੱਕ ਤਾਂ ਗੱਲ ਪਹੁੰਚਾ ਹੀ ਦਿੰਦੇ ਨੇ। ਕਿਵੇਂ ਪਤਾ ਲੱਗਦਾ ਹੈ ਫਿਰ ਤੁਹਾਨੂੰ ਕਿ ਹਾਂ ਉਹ ਗੱਲ ਮੋਲਡ ਹੋ ਕੇ ਤੁਹਾਡੇ ਤੱਕ ਪਹੁੰਚੀ? ਤਾਂ ਹੀ ਤਾਂ ਕਿਹਾ ਕਿ ਆਪਣੀ ਦੁੱਖ ਦੀ ਰੱਗ 'ਤੇ ਕਿਸੇ ਕੋਲੋਂ ਮਲਮ ਲਵਾਉਣੀ ਉਂਗਲ ਬਚਾਉਂਦਿਆਂ ਬਚਾਉਂਦਿਆਂ ਆਪਣਾ ਹੱਥ ਵਢਾਉਣ ਵਾਂਗ ਹੈ। ਅਤੇ ਜੇ ਗੱਲ ਹੋਈ ਕਿ ਕਈ ਚੜ੍ਹਦੇ ਸਵੇਰੇ ਵੀ ਢਲਦੀਆਂ ਤਰਕਾਲਾਂ ਵਰਗੇ ਹੁੰਦੇ ਨੇ, ਕੁਝ ਇਸੇ ਤਰ੍ਹਾਂ ਹੀ ਸਵੇਰ ਸੀ ਅੱਜ ਦੀ। ਆਕਾਸ਼ ਦੀ ਲਾਲੀ ਸੂਰਜ ਦੀ ਆਮਦ ਦਾ ਸੁਨੇਹਾ ਦੇ ਰਹੀ ਸੀ। ਸੁੰਨੇ ਰਸਤੇ ਦੀਆਂ ਵਿਰਲੀਆਂ ਪੈੜਾਂ ਦੱਸ ਰਹੀਆਂ ਸਨ ਕਿ ਇਸ ਇਲਾਕੇ ਵਿੱਚ ਆਬਾਦੀ ਘੱਟ ਹੈ, ਪਰ ਸਾਹਮਣੇ ਸਿਵਿਆਂ ਦੀ ਨਿਸ਼ਾਨਦੇਹੀ ਹੈ। ਵੇਖ ਕੇ ਕੇਸਰ ਥੋੜ੍ਹਾ ਜਿਹਾ ਹੈਰਾਨ ਤਾਂ ਜ਼ਰੂਰ ਹੋਇਆ, ਪਰ ਉਸਦੇ ਦਿਲ ਦੀ ਗੱਲ ਜਿਵੇਂ ਫਕੀਰ ਨੇ ਫੜ ਲਈ। ਫਕੀਰ ਨੇ ਸਿਵਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜਵਾਨਾ, ਆਹ ਸਿਵੇ ਵੇਖ ਰਿਹਾ ਹੈ, ਇਹਨਾਂ ਨੂੰ ਵੇਖ ਕੇ ਖਿਆਲ ਆਉਂਦਾ ਹੈ ਕਿ ਇਹ ਸਾਡੀ ਆਖਰੀ ਮੰਜ਼ਿਲ ਹੈ ਜਾਂ ਫਿਰ ਕਿ

ਤੇ ਨਵੇਂ ਰਸਤੇ ਦੀ ਸ਼ੁਰੂਆਤ ਮੈਨੂੰ ਇੱਕ ਸਾਧੂ ਦੀ ਕਹਾਣੀ ਯਾਦ ਆ ਰਹੀ ਹੈ ਜਿਸ ਦੀ ਖਾਲੀ ਕੁੱਲੀ ਵਿੱਚ ਰਾਤ ਕੱਟਣ ਦੇ ਲਈ ਇੱਕ ਮੁਸਾਫਿਰ ਆ ਕੇ ਰੁਕਦਾ ਹੈ। ਕੁੱਲੀ ਵਿੱਚ ਨਾ ਮਾਤਰ ਸਮਾਨ ਵੇਖ ਕੇ ਮੁਸਾਫਿਰ ਨੇ ਸਾਧੂ ਨੂੰ ਫਿਰ ਪੁੱਛਿਆ, ਤੁਹਾਡੇ ਕੋਲ ਮੰਜਾ ਨਹੀਂ ਹੈ? ਤੇਰੇ ਕੋਲ ਹੈ, ਸਾਧੂ ਨੇ ਮੁਸਕਰਾਉਂਦਿਆਂ ਫਿਰ ਜਵਾਬ ਦਿੱਤਾ। ਮੇਰੇ ਕੋਲ? ਮੈਂ ਤਾਂ ਮੁਸਾਫਿਰ ਹਾਂ, ਮੁਸਾਫਿਰ ਨੇ ਕਿਹਾ। ਤੇ ਮੈਂ ਵੀ ਸਾਧੂ ਹਾਂ, ਸਾਧੂ ਨੇ ਕਿਹਾ। ਤਾਂ ਹੀ ਕਹਿੰਦੇ ਕਿ ਕਈ ਈਰਖਾ 'ਚ ਸੜ ਕੇ ਸੀ ਰਾਖ ਹੋ ਗਏ, ਰਹੇ ਮਿੱਟੀ ਨਾਲ ਜੁੜੇ ਜਿਹੜੇ ਮੰਨ ਕੇ ਰਜ਼ਾ, ਉਹੀ ਉਹ ਰੱਬ ਦੀ ਕਚਹਿਰੀ ਦੇ ਵਿੱਚ ਭਾਗ ਹੋ ਗਏ। ਬਹੁਤ ਸੋਹਣੀ ਲੈਣ ਕੇ, ਰਹੇ ਮਿੱਟੀ ਨਾਲ ਜੁੜੇ ਜਿਹੜੇ ਮੰਨ ਕੇ ਰਜ਼ਾ, ਉਹੀ ਉਹ ਫਿਰ ਰੱਬ ਦੀ ਕਚਹਿਰੀ ਦੇ ਵਿੱਚ ਭਾਗ ਹੋ ਗਏ। ਛੇਵਾਂ ਦਿਨ ਸਿੱਖਿਆ ਦੇ ਕੇ ਗਿਆ ਕਿ ਰਾਜ਼ਦਾਰਾਂ ਦੇ ਵੀ ਦੋਸਤ ਹੁੰਦੇ ਨੇ, ਬਚ ਬਚਾ ਕੇ ਆਪਣੇ ਰਾਜ਼ ਸਾਂਝੇ ਕਰਿਆ ਕਰੋ ਜਿਨ੍ਹਾਂ ਨਾਲ ਵੀ ਕਰਨੇ ਆ।

ਫਿਰ ਆਇਆ ਦਿਨ ਸੱਤਵਾਂ, 40 ਦਿਨ ਕਿਤਾਬ ਤੇ ਪੇਜ ਨੰਬਰ ਵੀ 40। ਕਹਿੰਦੇ ਕਿ ਸੂਰਜ ਸਾਰਿਆਂ ਨੂੰ ਊਰਜਾ ਦਿੰਦਾ ਹੈ, ਧਰਤੀ ਸਭ ਨੂੰ ਮਾਂ ਵਾਂਗ ਕਲਾਵੇ ਵਿੱਚ ਲਈ ਬੈਠੀ ਹੈ ਤੇ ਫੁੱਲ ਮਹਿਕ ਵੰਡ ਰਹੇ ਨੇ ਤੇ ਪਾਣੀ ਜੀਵਨ ਦੇ ਰਿਹਾ। ਪਰ ਮਨੁੱਖ ਸਦਾ ਆਪਣੇ ਬਾਰੇ ਹੀ ਸੋਚਦਾ ਤੇ ਭੁੱਲ ਜਾਂਦਾ ਹੈ ਕਿ ਦੂਸਰਿਆਂ ਦੇ ਕੰਮ ਆਉਣ ਵਿੱਚ ਹੀ ਸਕੂਨ, ਖੁਸ਼ੀ ਅਤੇ ਟਿਕਾ ਹੈ। ਕਹਿੰਦੇ ਕਿ ਜੋ ਸ਼ਹਿਦ ਦੀ ਮੱਖੀ ਹੁੰਦੀ ਹੈ ਨਾ, ਉਹ ਸ਼ਹਿਦ ਨਹੀਂ ਖਾਂਦੀ। ਬਹੁਤ ਡੂੰਘੀ ਗੱਲ ਹੈ ਕਿ ਜੋ ਸ਼ਹਿਦ ਦੀ ਮੱਖੀ ਹੈ ਸ਼ਹਿਦ ਨਹੀਂ ਖਾਂਦੀ। ਤਾਂ ਹੀ ਕਿਹਾ ਹੈ ਕਿ ਸਾਰਿਆਂ ਨੂੰ ਦੇਣ ਵਾਲਾ ਕਦੇ ਆਪਣੇ ਬਾਰੇ, ਕਿਸੇ ਤੋਂ ਲੈਣ ਬਾਰੇ ਨਹੀਂ ਸੋਚਦਾ। ਹੁਣ ਗੱਲ ਇਹ ਕਿੱਦਾਂ ਪੈਦਾ ਹੋਈ ਕਿ ਸਵੇਰੇ ਹੱਥ ਮੂੰਹ ਧੋ ਕੇ ਕੇਸਰ ਨੇ ਆਪਣੇ ਨਵੇਂ ਝੋਲੇ ਦੇ ਵਿੱਚੋਂ ਕੱਢ ਕੇ ਕੁਛ ਕੱਢਿਆ। ਜਦੋਂ ਤੁਰਨ ਲੱਗੇ ਤਾਂ ਉਸਨੂੰ ਵੇਖ ਕੇ ਫਕੀਰ ਨੇ ਮੁਸਕਰਾਉਂਦਿਆਂ ਕਿਹਾ ਕਿ ਹੁਣ ਲੱਗਦਾ ਸਾਡਾ ਕੇਸਰ ਨਿਰਾ ਪਟਵਾਰੀ। ਕੇਸਰ ਨੇ ਹੱਸਦਿਆਂ ਫਕੀਰ ਤੋਂ ਪਾਣੀ ਵਾਲੀ ਮਸ਼ਕ ਫੜੀ ਅਤੇ ਦੋਵੇਂ ਹੌਲੀ ਹੌਲੀ ਤੁਰ ਪਏ। ਫਕੀਰ ਨੇ ਪੋਟਲੀ 'ਚੋਂ ਕੱਢ ਕੇ ਪੁੱਜੇ ਛੋਲੇ ਰਸਤੇ ਨਾਲ ਬੈਠੀਆਂ ਸ਼ਾਰਕਾਂ ਅਤੇ ਚਿੜੀਆਂ ਨੂੰ ਪਾਏ ਅਤੇ ਅੱਗੇ ਚੱਲ ਪਏ। ਭਾਵੇਂ ਉਹਨਾਂ ਕੋਲ ਪੁੱਜੇ ਛੋਲੇ ਅਤੇ ਪਾਣੀ ਕੋਈ ਜ਼ਿਆਦਾ ਮਾਤਰਾ ਵਿੱਚ ਨਹੀਂ ਹੁੰਦੇ ਸਨ, ਪਰ ਫਕੀਰ ਹਰ ਰਾਹਗੀਰ ਜਾਂ ਮਿਲਣ ਵਾਲੇ ਨੂੰ ਜ਼ਰੂਰ ਪੁੱਛਦਾ ਕਿ ਤੁਹਾਨੂੰ ਭੁੱਖ ਪਿਆਸ ਤਾਂ ਨਹੀਂ ਲੱਗੀ। ਜੇ ਸਾਡਾ ਆਪਣਾ ਖਾਣ ਪੀਣ ਦਾ ਸਮਾਨ ਮੁੱਕ ਗਿਆ ਤਾਂ ਫਿਰ, ਕੇਸਰ ਨੇ ਵੀ ਪੁੱਛਿਆ। ਲੈ ਸੁਣ, ਤੈਨੂੰ ਇੱਕ ਰਾਜੇ ਦੀ ਹੱਡ ਬੀਤੀ ਸੁਣਾਉਂਦਾ। ਫਕੀਰ ਨੇ ਗੱਲ ਸੁਣਾਉਣੀ ਸ਼ੁਰੂ ਕੀਤੀ। ਕਹਿੰਦਾ ਕਿ ਰਾਜਾ ਬੜਾ ਦਿਆਲੂ ਸੀ, ਉਸਨੇ ਆਪਣਾ ਅੱਧਾ ਖਜ਼ਾਨਾ ਲੋਕਾਂ ਵਿੱਚ ਵੰਡਣ ਦਾ ਫੈਸਲਾ ਕਰ ਲਿਆ। ਮਿੱਥੇ ਦਿਨ ਪਰਜਾ ਵਿੱਚ ਮੁਨਿਆਦੀ ਕਰਵਾਈ ਗਈ। ਲੋਕ ਕਤਾਰ ਵਿੱਚ ਖੜ ਕੇ ਵਾਰੀ ਸਿਰ ਝੋਲੀਆਂ ਭਰ ਭਰ ਕੇ ਸੋਨੇ ਦੀਆਂ ਮੋਹਰਾਂ ਲੈਣ ਲੱਗੇ। ਰਾਜਾ ਭੇਸ ਬਦਲ ਕੇ ਵੇਖਣ ਗਿਆ ਕਿ ਕਿਤੇ ਕੋਈ ਪੱਖਪਾਤ ਤਾਂ ਨਹੀਂ ਹੋ ਰਿਹਾ। ਰਾਜਾ ਕੀ ਵੇਖਦਾ ਕਿ ਕਤਾਰ ਦੇ ਸਭ ਤੋਂ ਅਖੀਰ ਵਿੱਚ ਇੱਕ ਗਰੀਬ ਆਦਮੀ ਖੜਾ ਹੈ ਜੋ ਆਪਣੀ ਵਾਰੀ ਦੇ ਹਰ ਨਵੇਂ ਆਏ ਬੰਦੇ ਨੂੰ ਦੇ ਰਿਹਾ ਹੈ। ਇੱਕ ਸਿਲਸਿਲਾ ਕਾਫੀ ਦੇਰ ਚੱਲਦਾ ਰਿਹਾ ਤਾਂ ਰਾਜੇ ਨੇ ਇੱਕ ਆਮ ਆਦਮੀ ਦੇ ਭੇਸ ਵਿੱਚ ਸੀ ਉਸਨੂੰ ਆਦਮੀ ਤੋਂ ਪੁੱਛਿਆ ਕਿ ਵਾਰੀ ਹੋਰਨਾਂ ਨੂੰ ਕਿਉਂ ਦੇ ਰਿਹਾ ਆਪਣੀ? ਤੇ ਫਿਰ ਗਰੀਬ ਆਦਮੀ ਨੇ ਜਵਾਬ ਪਤਾ ਕੀ ਦਿੱਤਾ? ਕਹਿੰਦਾ ਕਿ ਸਾਡੇ ਸ਼ਹਿਨਸ਼ਾਹ ਕੋਲ ਸੋਨੇ ਦੀਆਂ ਮੋਹਰਾਂ ਨੇ, ਉਹ ਮੋਹਰਾਂ ਵੰਡ ਰਿਹਾ ਹੈ, ਪਰ ਮੇਰੇ ਕੋਲ ਤਾਂ ਲੋਕਾਂ ਨੂੰ ਦੇਣ ਦੇ ਲਈ ਸਿਰਫ ਮੇਰੀ ਵਾਰੀ ਹੀ ਹੈ ਜੋ ਕਿ ਮੈਂ ਵੰਡ ਰਿਹਾ ਹਾਂ। ਰਾਜਾ ਉਸਦਾ ਇਹ ਜਵਾਬ ਸੁਣ ਕੇ ਹੈਰਾਨ ਰਹਿ ਗਿਆ। ਅਚੰਭਤਾ ਰਾਜਾ ਜਦੋਂ ਵਾਪਿਸ ਮਹਿਲ ਵਿੱਚ ਆਇਆ ਤਾਂ ਰਾਣੀ ਨੇ ਪੁੱਛਿਆ, ਜਾਪਨਾ ਕਿੱਥੋਂ ਆ ਰਹੇ ਹੋ? ਉਹਨੇ ਕਿਹਾ ਕਿ ਮੈਂ ਅੱਜ ਦੁਨੀਆ ਦੇ ਸਭ ਤੋਂ ਵੱਡੇ ਦਾਨੀ ਨੂੰ ਮਿਲ ਕੇ ਆ ਰਿਹਾ ਹਾਂ। ਰਾਜੇ ਨੇ ਬਹੁਤ ਸਕੂਨ ਦੇ ਨਾਲ ਜਵਾਬ ਦਿੱਤਾ। ਫਕੀਰ ਨੇ ਗੱਲ ਖਤਮ ਕਰਕੇ ਢਲਦੇ ਸੂਰਜ ਵੱਲ ਵੇਖਿਆ ਅਤੇ ਕਿਹਾ, ਸਾਨੂੰ ਹੁਣ ਰਾਤ ਰੁਕਣ ਦੀ ਜਗ੍ਹਾ ਲੱਭ ਲੈਣੀ ਚਾਹੀਦੀ ਹੈ। ਬਹੁਤ ਸੋਹਣੀ ਗੱਲ ਕਿ ਉਹ ਬੰਦਾ ਕਹਿੰਦਾ ਕਿ ਮੇਰੇ ਕੋਲ ਸਿਰਫ ਵਾਰੀ ਆ ਦੇਣ ਲਈ, ਅਤੇ ਮੈਂ ਇਹ ਹੀ ਲੋਕਾਂ ਨੂੰ ਬਹੁਤ ਪ੍ਰੀਸ਼ੀਅਸ ਹੈ ਕਿ ਮੈਨੂੰ ਪਹਿਲਾਂ ਸੋਨੇ ਦੀ ਮੋਹਰ ਮਿਲ ਜੇ, ਮੈਨੂੰ ਮਿਲ ਜੇ, ਲੇਕਿਨ ਮੈਂ ਦੇ ਰਿਹਾ ਹਾਂ। ਤਾਂ ਸਭ ਤੋਂ ਵੱਡੀ ਦੌਲਤ ਤਾਂ ਉਸ ਵਿਅਕਤੀ ਦੇ ਕੋਲ ਸੀ। ਸੋਨਾ, ਚਾਂਦੀ, ਹੀਰੇ, ਜਵਾਹਰਾਤ, ਇਹ ਤਾਂ ਦੁਨਿਆਵੀ ਚੀਜ਼ਾਂ ਨੇ, ਲੇਕਿਨ ਆਪਣੀ ਜਗ੍ਹਾ, ਆਪਣਾ ਮੂਵਮੈਂਟ ਕਿਸੇ ਨੂੰ ਦੇਣਾ ਸਭ ਤੋਂ ਵੱਡੀ ਗੱਲ ਹੁੰਦੀ ਹੈ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦਾ ਐਲਾਨ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਰੇਲਵੇ ਦਾ ਵਿਕਾਸ ਬੇਮਿਸਾਲ ਪੱਧਰ 'ਤੇ। ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਕਰੀਬ 502 ਕਰੋੜ ਰੁਪਏ ਨਾਲ ਇੱਕ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੀ ਯੋਜਨਾ। ਸਰਕਾਰ ਨੇ ਕਿਹਾ ਕਿ 90,000 ਮੈਟ੍ਰਿਕ ਟਨ ਤੋਂ ਵੱਧ LPG ਲੈ ਕੇ ਆ ਰਹੇ 2 ਸਮੁੰਦਰੀ ਜਹਾਜ਼ ਬੀਤੀ ਰਾਤ ਹੋਰਮੁਸ ਪਣਜੋੜ ਪਾਰ ਕਰ ਗਏ ਨੇ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਸ਼ਾਮੀ 7:30 ਵਜੇ ਮੁੰਬਈ ਇੰਡੀਅਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਕਰਨ ਦਾ ਐਲਾਨ ਕੀਤਾ ਹੈ। ਕੁੱਲ ਮਿਲਾ ਕੇ SIR ਆਪਣੇ ਤੀਜੇ ਪੜਾਅ ਤਹਿਤ ਦੇਸ਼ ਭਰ ਦੇ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੀਤੀ ਜਾਏਗੀ। ਪੰਜਾਬ ਵਿੱਚ 24,453 ਬੂਥ ਪੱਧਰ ਅਧਿਕਾਰੀ BLO 25 ਜੂਨ ਤੋਂ 24 ਜੁਲਾਈ ਤੱਕ 2,14,56,297 ਵੋਟਰਾਂ ਤੋਂ ਅੰਕੜੇ ਇਕੱਤਰ ਕਰਨ ਲਈ ਘਰ ਘਰ ਜਾਣਗੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਿਤਾ ਮਿੱਤਰਾ ਨੇ ਅੱਜ ਚੰਡੀਗੜ੍ਹ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ SIR ਦਾ ਉਦੇਸ਼ ਹੈ ਕਿ ਕੋਈ ਵੀ ਯੋਗ ਨਾਗਰਿਕ ਇਸ ਤੋਂ ਬਾਹਰ ਨਾ ਰਹੇ ਅਤੇ ਕਿਸੇ ਵੀ ਅਯੋਗ ਵਿਅਕਤੀ ਨੂੰ ਚੋਣ ਸੂਚੀ ਵਿੱਚ ਸ਼ਾਮਿਲ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅੰਤਮ ਵੋਟਰ ਸੂਚੀਆਂ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।
1: ਅੱਜ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਪੰਜਾਬ ਲਈ ਮੋਡਾ ਸ਼ੈਡਿਊਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਅਨਾਊਂਸ ਕਰ ਦਿੱਤਾ ਗਿਆ ਹੈ। ਜਿਹੜੀ ਪ੍ਰਿਪਰੇਸ਼ਨ ਹੈਗੀਆਂ ਜਿਹਦੇ ਵਿੱਚ ਅਸੀਂ ਟ੍ਰੇਨਿੰਗ ਤੇ ਹੋਰ ਤਿਆਰੀਆਂ ਕਰਾਂਗੇ। 15 ਜੂਨ ਆਨਵਰਡ ਹੈਗੀ ਰੈਸ਼ਨਲਾਈਜੇਸ਼ਨ ਆਫ ਪੋਲਿੰਗ ਸਟੇਸ਼ਨ 24 ਜੁਲਾਈ ਨੂੰ ਹੋਣਾ ਹੈ। ਜਿਹੜਾ ਪਬਲੀਕੇਸ਼ਨ ਆਫ ਡਰਾਫਟ ਰੋਲ ਹੈ ਉਹ ਹੋਣਾ ਹੈ 31 ਜੁਲਾਈ 2026। ਉਹ ਤੋਂ ਬਾਅਦ ਉਹਦੇ ਉੱਤੇ ਜਿਹੜੇ ਕਲੇਮਸ ਹਨ ਉੱਤੇ ਇਨਵਾਈਟ ਕੀਤੇ ਜਾਣੇ ਹੈ। ਉਹ 31 ਜੁਲਾਈ 2026 ਤੋਂ ਲੈ ਕੇ 30 ਅਗਸਤ 2026 ਤੱਕ ਕੀਤੇ ਜਾਣੇ ਹੈ। ਜਿਹੜਾ ਨੋਟਿਸ ਦਾ ਪੀਰੀਅਡ ਹੋਊਗਾ ਉਹ ਫੇਸ ਹੋਊਗਾ 31 ਜੁਲਾਈ 2026 ਤੋਂ ਲੈ ਕੇ 28 ਸਪਟੈਂਬਰ 2026 ਤੱਕ। ਜਿਹੜਾ ਫਾਈਨਲ ਇਲੈਕਟੋਰਲ ਰੋਲ ਦੀ ਪਬਲੀਕੇਸ਼ਨ ਹੈ ਉਹ ਹੋਣਾ ਹੈ 1 ਅਕਤੂਬਰ 2026। SIR ਕੰਡਕਟ ਕਰਨ ਦਾ ਮੋਟੋ ਇਹ ਹੈ, ਨੋ ਐਲੀਜੀਬਲ ਸਿਟੀਜ਼ਨ ਇਸ ਲੈਫਟ ਆਊਟ ਵਾਈਲ ਨੋ ਇਨਐਲੀਜੀਬਲ ਪਰਸਨ ਇਸ ਇਨਕਲੂਡਿਡ ਇਨ ਦਾ ਇਲੈਕਟੋਰਲ ਰੋਲ।
0: ਹਰਿਆਣਾ ਅਤੇ ਚੰਡੀਗੜ੍ਹ ਵਿੱਚ BLO 15 ਜੂਨ ਤੋਂ 14 ਜੁਲਾਈ ਤੱਕ ਘਰਾਂ ਦਾ ਦੌਰਾ ਕਰਨਗੇ ਅਤੇ ਅੰਤਿਮ ਚੋਣ ਸੂਚੀਆਂ 22 ਸਤੰਬਰ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਰੇਲਵੇ ਦਾ ਵਿਕਾਸ ਬੇਮਿਸਾਲ ਪੱਧਰ 'ਤੇ ਹੋ ਰਿਹਾ ਹੈ। ਸਾਲ 2026-27 ਵਿੱਚ ਪੰਜਾਬ ਲਈ ਰੇਲਵੇ ਬਜਟ ਫੰਡ 5,673 ਕਰੋੜ ਰੁਪਏ ਤੱਕ ਵੱਧ ਗਈ ਹੈ, ਜੋ ਕਿ 2009 ਤੋਂ 2014 ਦੌਰਾਨ ਸਾਲਾਨਾ ਔਸਤ ਵੰਡ ਨਾਲੋਂ ਕਰੀਬ 25 ਗੁਣਾ ਵਧੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਲਈ ਚਿੰਤਿਤ ਹੈ ਅਤੇ ਇਸ ਸਮੇਂ ਸੂਬੇ ਭਰ ਵਿੱਚ 26,000 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਚੱਲ ਰਹੇ ਨੇ। ਅੱਜ ਅੰਮ੍ਰਿਤਸਰ ਅਤੇ ਪੱਛਮੀ ਬੰਗਾਲ ਵਿੱਚ ਨਿਊ ਜਲਪਾਈਗੁੜੀ ਵਿਚਕਾਰ ਹਫ਼ਤਾਵਾਰੀ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਹ ਰੇਲ ਗੱਡੀ ਉੱਤਰੀ ਅਤੇ ਪੂਰਬੀ ਭਾਰਤ ਵਿਚਕਾਰ ਰੇਲ ਸੰਪਰਕ ਨੂੰ ਮਜ਼ਬੂਤ ਕਰੇਗੀ। ਇਸ ਨਾਲ ਪ੍ਰਵਾਸੀ ਮਜ਼ਦੂਰਾਂ, ਵਿਦਿਆਰਥੀਆਂ, ਕਾਰੋਬਾਰੀਆਂ, ਸੈਲਾਨੀਆਂ, ਸ਼ਰਧਾਲੂਆਂ ਅਤੇ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿਚਕਾਰ ਯਾਤਰਾ ਕਰਨ ਵਾਲੇ ਪਰਿਵਾਰਾਂ ਨੂੰ ਕਿਫਾਇਤੀ, ਆਰਾਮਦਾਇਕ ਅਤੇ ਲੰਮੀ ਦੂਰੀ ਦੀਆਂ ਆਧੁਨਿਕ ਯਾਤਰਾ ਸਹੂਲਤਾਂ ਨਾਲ ਕਾਫ਼ੀ ਲਾਭ ਹੋਏਗਾ।
2: ਸ਼੍ਰੀ ਅੰਮ੍ਰਿਤਸਰ ਸਾਹਿਬ, ਬਹੁਤ ਲੋਕ ਨੇ ਸ਼ਰਧਾਲੂ ਜਿਹੜੇ UP ਚੋਂ, ਬਿਹਾਰ ਚੋਂ, ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ, ਜਲਿਆਂਵਾਲਾ ਬਾਗ, ਹਰ ਜਗ੍ਹਾ ਆਉਂਦੇ ਆ ਤੇ

0: ਇਹ ਇੱਕ ਐਸੀ ਟ੍ਰੇਨ ਆ ਜਿਹਦਾ 50 ਤੇ 100 ਰੁਪਈਆ ਟਿਕਟ ਆ, ਅਤੇ ਇਹ ਟ੍ਰੇਨ ਸ਼ੁਰੂ ਕੀਤੀ ਆ। ਇੱਕ ਤਾਂ ਸਭ ਤੋਂ ਸੇਫਟੀ ਵਾਈਜ਼ ਉਹਦਾ ਬਹੁਤ ਧਿਆਨ ਰੱਖਿਆ ਗਿਆ, ਸਪੀਡ 130 ਕਿਲੋਮੀਟਰ ਦੀ ਸਪੀਡ ਆ, ਇਹਦੇ ਬਾਥਰੂਮ ਸੈਨੇਟਾਈਜ਼ ਕਰਨ ਲਈ ਉਹ ਸੁਵਿਧਾ ਹੈ, ਬਟਨ ਦੱਬ ਕੇ ਉਹ ਕੋਈ ਵੀ ਜੇ ਕੋਈ ਪ੍ਰੋਬਲਮ ਆ ਗਈ ਉਹ ਸਪੀਕਰ ਤੋਂ ਬੋਲ ਕੇ ਸਿੱਧਾ ਪਾਇਲਟ ਕੋਲ, ਜਿੰਨੇ ਟੀਟੀ ਜਾਂ ਹੋਰ ਸਟਾਫ ਆ ਇੱਕਦਮ ਉਹਨਾਂ ਨੂੰ ਅਲਰਟ ਕਰੂਗਾ, ਇਹ ਸਿਸਟਮ ਇਹਦੇ ਵਿੱਚ ਆ।
1: ਮੰਤਰੀ ਨੇ ਖੁਲਾਸਾ ਕੀਤਾ ਕਿ ਭਾਰਤੀ ਰੇਲਵੇ ਨੇ ਅੰਮ੍ਰਿਤਸਰ ਵਿੱਚ ਕਰੀਬ 502 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ ਇੱਕ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੀ ਯੋਜਨਾ ਬਣਾਈ ਹੈ ਜੋ ਇਸ ਪਵਿੱਤਰ ਸ਼ਹਿਰ ਦੀ ਸ਼ਾਨ, ਅਧਿਆਤਮਿਕਤਾ ਅਤੇ ਸੱਭਿਆਚਾਰਕ ਪਛਾਣ ਨੂੰ ਦਰਸਾਉਂਦਾ ਹੈ।
0: ਜਿਹੜੀ ਸਭ ਤੋਂ ਬੜੀ ਗੱਲ ਅੱਜ, ਰੇਲਵੇ ਸਟੇਸ਼ਨ ਵੀ ਏਅਰਪੋਰਟਾਂ ਵਰਗੇ ਹੋਣੇ ਚਾਹੀਦੇ ਆ। ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਲਈ 502 ਕਰੋੜ ਰੁਪਈਏ ਦਾ ਅੱਜ ਜਿਹੜਾ ਸਟੇਸ਼ਨ ਆ, ਅਤੇ ਇਹਦੇ ਵਿੱਚ ਜਿੱਥੇ ਤਕਰੀਬਨ 402 ਕਰੋੜ ਨੌਰਥ ਅਤੇ ਸਾਊਥ ਦੋ ਬਿਲਡਿੰਗਾਂ 'ਚ ਲੱਗਣਾ ਹੈ, ਉਦੋਂ ਬਾਅਦ 100 ਕਰੋੜ G10 ਇਹਦੇ ਉੱਤੇ 11 ਮੰਜ਼ਿਲਾਂ ਹੋ ਜਾਣਗੀਆਂ। ਜਿਸ ਤਰੀਕੇ ਦੀਆਂ ਮਾਲ ਹੁੰਦਾ ਸਮਝ ਲਓ, ਵਧੀਆ ਤੋਂ ਵਧੀਆ ਵਰਲਡ ਕਲਾਸ ਮਾਲ ਉਰੇ ਵੀ ਬਣੇਗਾ, 6 ਲੂਪ ਲਾਈਨਾਂ ਨਵੀਆਂ, 7 ਪਲੇਟਫਾਰਮ ਜੇ ਇਹਦੇ ਵਿੱਚ ਬਣਾ ਰਹੇ ਹਾਂ, ਅਤੇ ਹਰ ਤਰ੍ਹਾਂ ਦੀ ਸੁਵਿਧਾ, 25-30 ਲਿਫਟਾਂ, 25-30 ਐਕਸਕੇਟਰ, ਕੋਈ ਮਤਲਬ ਜਿਹੜੀ ਆ ਉਹ ਕਮੀ ਉਰੇ ਨਹੀਂ ਰਹੇਗੀ।
1: ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਪੰਜਾਬ ਭਰ ਦੇ 30 ਰੇਲਵੇ ਸਟੇਸ਼ਨਾਂ ਨੂੰ ਵਿਸ਼ਵ ਪੱਧਰੀ ਯਾਤਰਾ ਸਹੂਲਤਾਂ ਨਾਲ ਮੁੜ ਵਿਕਸਿਤ ਕੀਤਾ ਜਾ ਰਿਹਾ ਹੈ। ਲੁਧਿਆਣਾ, ਜਲੰਧਰ, ਮੋਹਾਲੀ, ਅਨੰਦਪੁਰ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ ਸਮੇਤ ਪ੍ਰਮੁੱਖ ਸਟੇਸ਼ਨਾਂ ਦਾ ਵਿਆਪਕ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ। 462 ਕਰੋੜ ਰੁਪਏ ਦੀ ਲਾਗਤ ਨਾਲ ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਮੁੜ ਵਿਕਸਿਤ ਕੀਤਾ ਜਾਣਾ ਰੇਲ ਭੂਮੀ ਵਿਕਾਸ ਅਥਾਰਟੀ ਵੱਲੋਂ ਚਲਾਏ ਜਾ ਰਹੇ ਪ੍ਰਮੁੱਖ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲੇ @ARRN ਜਲੰਧਰ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਕੱਚੇ ਤੇਲ, LPG ਅਤੇ ਕੁਦਰਤੀ ਗੈਸ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ ਨੇ। ਅੱਜ ਨਵੀਂ ਦਿੱਲੀ ਵਿੱਚ ਪੱਛਮੀ ਏਸ਼ੀਆ ਵਿੱਚ ਹਾਲੀਆ ਗਤੀਵਿਧੀਆਂ ਬਾਰੇ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 'ਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਦੇਸ਼ ਭਰ ਵਿੱਚ ਘਰੇਲੂ LPG ਸਪਲਾਈ ਸੁਚਾਰੂ ਬਣੀ ਹੋਈ ਹੈ ਅਤੇ ਕਿਸੇ ਵੀ ਡਿਸਟ੍ਰੀਬਿਊਟਰ ਕੋਲ ਕਿਸੇ ਤਰ੍ਹਾਂ ਦੀ ਘਾਟ ਦੀ ਕੋਈ ਖ਼ਬਰ ਨਹੀਂ ਹੈ। ਉਨ੍ਹਾਂ ਕਿਹਾ ਕਿ ਤੇਲ ਸੋਧ ਕਾਰਖਾਨੇ ਵੱਧ ਤੋਂ ਵੱਧ ਸਮਰੱਥਾ ਨਾਲ ਕੰਮ ਕਰ ਰਹੇ ਨੇ ਅਤੇ LPG ਸੰਪਰਕ ਵੀ ਵਧਿਆ ਏ।
2: भारत सरकार ने कई इफेक्टिव स्टेप्स लिए हैं जिसके चलते हमारे पास पेट्रोल, डीजल, LPG और नेचुरल गैस के पर्याप्त स्टॉक्स अवेलेबल हैं। हमारी रिफाइनरीज ऑप्टिमम कैपेसिटी पर ऑपरेट कर रही हैं और LPG प्रोडक्शन भी इंक्रीज किया जा चुका है। हमारे किसी भी रिटेल आउटलेट पर और LPG डिस्ट्रीब्यूटरशिप पर कोई ड्राई आउट रिपोर्टेड नहीं है, सब जगह पर नॉर्मल ऑपरेशन चल रहे हैं।
1: ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗਾਂ ਬਾਰੇ ਸਕੱਤਰ ਮੁਕੇਸ਼ ਮੰਗਲ ਨੇ ਕਿਹਾ ਕਿ 20 ਤੋਂ ਵੱਧ ਚਾਲਕ ਦਲ ਦੇ ਮੈਂਬਰਾਂ ਨਾਲ 90,000 ਮੀਟ੍ਰਿਕ ਟਨ ਤੋਂ ਵੱਧ LPG ਲੈ ਕੇ ਆ ਰਹੇ 2 ਸਮੁੰਦਰੀ ਜਹਾਜ਼ ਬੀਤੀ ਰਾਤ ਹੋਰਮੁਸ ਪਣਜੋੜ ਪਾਰ ਕਰ ਗਏ ਨੇ ਅਤੇ ਇਸ ਮਹੀਨੇ ਦੀ 16 ਤਰੀਕ ਨੂੰ ਉਨ੍ਹਾਂ ਦੇ ਪਹੁੰਚਣ ਦੀ ਉਮੀਦ ਏ। ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਿਤਾਬਾਂ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਬਰਾਬਰ ਦੀ ਗ੍ਰਾਂਟ ਦੇਣ ਦਾ ਪ੍ਰਬੰਧ ਕੀਤਾ ਹੈ। ਇਸ ਕਾਰਜ ਦੀ ਜ਼ਿੰਮੇਵਾਰੀ ਭਾਸ਼ਾ ਵਿਭਾਗ ਪੰਜਾਬ ਨੂੰ ਸੌਂਪੀ ਗਈ ਏ। ਭਾਸ਼ਾਵਾਂ ਬਾਰੇ ਡਾਇਰੈਕਟਰ ਦੀ ਅਗਵਾਈ 'ਚ ਇਸ ਗ੍ਰਾਂਟ ਤਹਿਤ ਵਿਭਾਗ ਵੱਲੋਂ ਸੂਬੇ ਦੀਆਂ ਦਿਹਾਤੀ ਲਾਇਬ੍ਰੇਰੀਆਂ, ਸਕੂਲਾਂ ਅਤੇ ਕਾਲਜਾਂ ਨੂੰ ਕਿਤਾਬਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਗ੍ਰਾਂਟ ਤਹਿਤ ਜਿੰਨੀ ਰਕਮ ਦੀਆਂ ਕਿਤਾਬਾਂ ਕੋਈ ਸੰਸਥਾ ਖਰੀਦੇਗੀ ਉਨੇ ਮੁੱਲ ਦੀ ਕਿਤਾਬਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਸੰਬੰਧੀ ਵਿਭਾਗ ਦੇ ਸਹਾਇਕ ਨਿਰਦੇਸ਼ਕ ਸੇਲ ਤਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਗ੍ਰਾਂਟ ਤਹਿਤ ਕਿਤਾਬਾਂ ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰਾਂ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਅੱਜ ਅਤੇ ਭਲਕੇ 15 ਮਈ ਨੂੰ ਕਈ ਥਾਵਾਂ 'ਤੇ ਗਰਜ ਚਮਕ ਅਤੇ ਤੇਜ਼ ਹਵਾਵਾਂ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਤੋਂ ਬਾਅਦ 16 ਮਈ ਤੋਂ 20 ਮਈ ਤੱਕ ਦੋਵਾਂ ਰਾਜਾਂ ਵਿੱਚ ਜ਼ਬਰਦਸਤ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਏ। ਇਸ ਦੌਰਾਨ ਪੰਜਾਬ ਵਿੱਚ ਅੱਜ ਬਠਿੰਡਾ 42.7 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਸ਼ਹਿਰ ਰਿਹਾ, ਜਦਕਿ ਹਰਿਆਣਾ ਦੇ ਸਿਰਸਾ ਵਿੱਚ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। IPL ਕ੍ਰਿਕਟ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਅੱਜ ਮੁੰਬਈ ਇੰਡੀਅਨਜ਼ ਨਾਲ ਹੋਏਗਾ। ਇਹ ਮੈਚ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਸ਼ਾਮ 7:30 ਸ਼ੁਰੂ ਹੋਏਗਾ। ਸਰਹੱਦੀ ਸੁਰੱਖਿਆ ਬਲ ਪੰਜਾਬ ਆਪਣੇ ਅਜਨਾਲਾ ਕੈਂਪਸ ਵਿਖੇ ਮਰਦਾਂ ਦੀ ਇੱਕ ਅੰਤਰ ਤਹਿਸੀਲ ਬਲਾਕ ਅਤੇ ਜ਼ਿਲ੍ਹਾ ਪੱਧਰੀ ਕਬੱਡੀ ਚੈਂਪੀਅਨਸ਼ਿਪ ਸਬੰਧਨ ਲੀਗ 2026 ਕਰਾ ਰਿਹਾ ਹੈ। ਇਹ ਭਾਰਤ ਦੀ ਸਪੋਰਟਸ ਅਥਾਰਟੀ ਦੇ ਸਹਿਯੋਗ ਨਾਲ ਕਰਾਈ ਜਾ ਰਹੀ ਹੈ। BSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਜ਼ਲੇ ਨੇ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦਾ ਐਲਾਨ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਰੇਲਵੇ ਦਾ ਵਿਕਾਸ ਬੇਮਿਸਾਲ

ਪੱਧਰ ਤੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਕਰੀਬ 502 ਕਰੋੜ ਰੁਪਏ ਨਾਲ ਇੱਕ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੀ ਯੋਜਨਾ। ਸਰਕਾਰ ਨੇ ਕਿਹਾ ਕਿ 90,000 ਮੀਟ੍ਰਿਕ ਟਨ ਤੋਂ ਵੱਧ LPG ਲੈ ਕੇ ਆ ਰਹੇ 2 ਸਮੁੰਦਰੀ ਜਹਾਜ਼ ਬੀਤੀ ਰਾਤ ਹੋਰਮਸ ਪੜਜੋੜ ਪਾਰ ਕਰਕੇ ਅਤੇ ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।

ਦਿਨ 12ਵਾਂ ਤੇ ਮੇਰੇ ਕੋਲ ਸਫਾ ਨੰਬਰ ਹੈ 58। ਕਹਿੰਦੇ ਕਿ ਮੁਸਕਰਾਉਂਦੇ ਚਿਹਰਿਆਂ ਦੇ ਪਿੱਛੇ ਕਬਰਾਂ ਦੇ ਸਨਾਟੇ ਵੀ ਹੋ ਸਕਦੇ ਨੇ, ਹੰਝੂਆਂ ਦਾ ਭਾਰ ਕੇਵਲ ਪਲਕਾਂ ਹੀ ਜਾਣਦੀਆਂ ਨੇ। ਹੁੰਦਾ ਕੀ ਅਸਲ 'ਚ ਕਿ ਸਵੇਰੇ ਉੱਠ ਕੇ ਤੁਰਿਆ ਜਦੋਂ ਅਜੇ ਥੋੜ੍ਹੀ ਦੇਰ ਹੋਈ ਸੀ ਕਿ ਰਸਤੇ ਦੇ ਵਿੱਚ ਇੱਕ ਬਜ਼ੁਰਗ ਨੇ ਫਕੀਰ ਅਤੇ ਕੇਸਰ ਨੂੰ ਬਹੁਤ ਪਿਆਰ ਦੇ ਨਾਲ ਰੋਕ ਕੇ ਆਪਣੇ ਕੰਬਦੇ ਹੱਥਾਂ ਦੇ ਨਾਲ ਮਿੱਠੇ ਚੌਲ ਖਾਣ ਦੇ ਲਈ ਦਿੱਤੇ। ਬਜ਼ੁਰਗ ਜੋ ਕੁੱਬ ਪਿਆ ਹੋਣ ਕਰਕੇ ਇੱਕ ਡੰਡੇ ਦੇ ਸਹਾਰੇ ਖੜ੍ਹਾ ਸੀ, ਕਾਫ਼ੀ ਉਦਾਸ ਲੱਗ ਰਿਹਾ ਸੀ। ਫਕੀਰ ਦੇ ਪੁੱਛਣ 'ਤੇ ਉਸਨੇ ਦੱਸਿਆ, ਅੱਜ ਮੇਰੇ ਪੁੱਤਰ ਦੀ ਬਰਸੀ ਹੈ, ਬਹੁਤ ਸਾਲ ਪਹਿਲਾਂ ਮੇਰਾ ਜਵਾਨ ਪੁੱਤ ਕਾਲੀ ਪਲੇਗ ਨੇ ਖਾ ਲਿਆ ਸੀ। ਫਕੀਰ ਨੇ ਬਜ਼ੁਰਗ ਦੇ ਮੋਢੇ 'ਤੇ ਹੱਥ ਰੱਖਿਆ ਅਤੇ ਕਿਹਾ, ਇਹ ਤਾਂ ਬਹੁਤ ਕਹਿਰ ਹੋਇਆ ਭਰਾਵਾ, ਜ਼ਿੰਦਗੀ ਦੇ ਚਾਰ ਸਭ ਤੋਂ ਵੱਡੇ ਦੁੱਖਾਂ, ਗਰੀਬੀ, ਵਿਛੋੜਾ, ਬਿਮਾਰੀ ਅਤੇ ਜਵਾਨ ਪੁੱਤ ਦੀ ਮੌਤ ਵਿੱਚੋਂ ਜਵਾਨ ਪੁੱਤ ਦੀ ਮੌਤ ਸਭ ਤੋਂ ਜ਼ਿਆਦਾ ਅਸਹਿ ਹੈ, ਕਿਉਂਕਿ ਇਸ ਨਾਲ ਮਾਪਿਆਂ ਦੇ ਸਿਰਜੇ ਹੋਏ ਭਵਿੱਖ ਦੀ ਵੀ ਮੌਤ ਹੋ ਜਾਂਦੀ ਹੈ। ਬਜ਼ੁਰਗ ਨੇ ਹਾਂ ਵਿੱਚ ਸਿਰ ਹਿਲਾਇਆ ਅਤੇ ਕੁਝ ਸੋਚਣ ਲੱਗ ਪਿਆ। ਫਕੀਰ ਨੇ ਗੱਲ ਜਾਰੀ ਰੱਖੀ, ਕਹਿੰਦੇ ਕਿ ਬਹੁਤ ਪੁਰਾਣੀ ਗੱਲ ਹੈ, ਮਹਾਤਮਾ ਬੁੱਧ ਦੇ ਸਮੇਂ ਦੀ, ਇੱਕ ਬੱਚੇ ਦੀ ਬਿਮਾਰੀ ਦੇ ਨਾਲ ਮੌਤ ਹੋ ਜਾਂਦੀ ਹੈ। ਮਾਂ ਦਾ ਦੁੱਖ ਚੱਲਿਆ ਨਹੀਂ ਜਾ ਸਕਿਆ। ਮਾਂ ਕਹਿ ਰਹੀ ਸੀ, ਮੇਰਾ ਪੁੱਤ ਮਰ ਨਹੀਂ ਸਕਦਾ, ਮੈਂ ਇਹਨੂੰ ਦੁਬਾਰਾ ਜ਼ਿੰਦਾ ਵੇਖਣਾ ਚਾਹੁੰਦੀ ਹਾਂ। ਬੱਚੇ ਦੀ ਮਾਂ ਮਰੇ ਬੱਚੇ ਨੂੰ ਨਾਲ ਲੈ ਕੇ ਇਲਾਕੇ ਦੇ ਹਰ ਵੈਦ ਹਕੀਮ ਦੇ ਕੋਲ ਗਈ, ਪਰ ਦੁਬਾਰਾ ਜੀਵਿਤ ਕਰਨ ਦੀ ਦਵਾ ਕਿਸੇ ਕੋਲ ਵੀ ਨਹੀਂ ਸੀ। ਕਿਸੇ ਦੇ ਦੱਸਣ 'ਤੇ ਉਹ ਮਾਂ ਫਿਰ ਮਹਾਤਮਾ ਬੁੱਧ ਦੇ ਮੱਠ ਦੇ ਉੱਤੇ ਫਰਿਆਦ ਕਰਨ ਦੇ ਲਈ ਚਲੀ ਗਈ। ਮਹਾਤਮਾ ਬੁੱਧ ਨੇ ਦੁਖੀ ਮਾਂ ਦੇ ਚਿਹਰੇ ਨੂੰ ਕਰੁਣਾ ਨਾਲ ਵੇਖਿਆ ਅਤੇ ਕਿਹਾ, ਇੱਕ ਤਰੀਕਾ ਹੈ ਬੱਚੇ ਨੂੰ ਦੁਬਾਰਾ ਜੀਵਿਤ ਕਰਨ ਦਾ, ਪਰ ਇਸ ਲਈ ਤੁਹਾਨੂੰ ਕਿਸੇ ਦੇ ਘਰੋਂ ਲੂਣ ਲਿਆਉਣਾ ਪਵੇਗਾ। ਲੂਣ ਲਿਆਉਣਾ ਤਾਂ ਕੋਈ ਔਖਾ ਕੰਮ ਨਹੀਂ, ਫਿਰ ਮਾਂ ਨੂੰ ਆਸ ਹੋ ਗਈ, ਪਰ ਲੂਣ ਉਸ ਦੇ ਘਰ ਦਾ ਹੋਣਾ ਚਾਹੀਦਾ ਜਿਸ ਘਰ ਕਦੇ ਮੌਤ ਨਾ ਹੋਈ ਹੋਵੇ। ਮਰੇ ਬੱਚੇ ਨੂੰ ਕੁੱਛੜ ਚੁੱਕੀ ਮਾਂ ਪਿੰਡ ਪਿੰਡ ਘਰ ਘਰ ਗਈ, ਪਰ ਕੋਈ ਵੀ ਘਰ ਅਜਿਹਾ ਨਹੀਂ ਲੱਭਿਆ ਜਿੱਥੇ ਕਦੇ ਮੌਤ ਨਾ ਹੋਈ ਹੋਵੇ। ਨਿਰਾਸ਼ ਹੋ ਕੇ ਜਦੋਂ ਮਾਂ ਵਾਪਸ ਮੱਠ 'ਚ ਆਈ ਤਾਂ ਬੁੱਧ ਬੋਲੇ, ਮਾਂ ਜੀਵਨ ਹੈ ਤਾਂ ਦੁੱਖ ਵੀ ਜ਼ਰੂਰ ਹੋਣਗੇ, ਹਰ ਵੇਲੇ ਸੁੱਖ ਦੀ ਇੱਛਾ ਕਰਨਾ ਵੀ ਕਿਤੇ ਨਾ ਕਿਤੇ ਦੁੱਖਾਂ ਦਾ ਕਾਰਨ ਹੋ ਸਕਦਾ। ਫਿਰ ਕੀ, ਮਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਵੀ ਸਨ, ਪਰ ਇਹ ਹੰਝੂ ਲਾਚਾਰੀ ਦੇ ਨਹੀਂ, ਵਿਛੋੜੇ ਦੇ ਸਨ। ਬਜ਼ੁਰਗ ਨੂੰ ਦਿਲਾਸਾ ਦੇ ਕੇ ਫਕੀਰ ਅਤੇ ਕੇਸਰ ਅੱਗੇ ਤੁਰ ਪਏ। ਚੁੱਪ ਦਾ ਆਲਮ ਸੀ, ਵੀਰਾਨ ਥਲਾਂ ਵਿੱਚੋਂ ਆ ਰਹੀ ਬੀਂਡਿਆਂ ਦੀ ਆਵਾਜ਼ ਨੇ ਚੁੱਪ ਨੂੰ ਫਿਰ ਗਮਗੀਨ ਬਣਾ ਦਿੱਤਾ। ਤਾਂ ਹੀ ਕਿਹਾ ਕਿ ਮੁਸਕਰਾਉਂਦੇ ਚਿਹਰਿਆਂ ਦੇ ਪਿੱਛੇ ਕਬਰਾਂ ਦੇ ਸਨਾਟੇ ਵੀ ਹੋ ਸਕਦੇ ਨੇ, ਕਿਉਂਕਿ ਹੰਝੂਆਂ ਦਾ ਭਾਰ ਕੇਵਲ ਪਲਕਾਂ ਹੀ ਜਾਣਦੀਆਂ ਨੇ।

ਅੱਗੇ ਹੈ ਦਿਨ 14 ਤੇ ਪੇਜ ਨੰਬਰ ਹੈ ਮੇਰੇ ਕੋਲ 67। ਕਹਿੰਦੇ ਕਿ ਕਾਮਯਾਬੀ ਦੇ ਰੁੱਖ ਨੂੰ ਜਵਾਨ ਹੋਣ ਲਈ ਸ਼ਿੱਦਤ ਦੀ ਧੁੱਪ, ਸਿਰੜ ਦਾ ਪਾਣੀ ਅਤੇ ਸਮਝ ਦੇ ਸਹਾਰੇ ਦੀ ਲੋੜ ਹੁੰਦੀ ਹੈ। ਮਤਲਬ ਜਿੱਤ ਦੀ ਪੌੜੀ ਹਾਰ ਦੇ ਪਹਿਲੇ ਪੌੜੇ ਤੋਂ ਸ਼ੁਰੂ ਹੁੰਦੀ ਹੈ, ਪੀੜ ਤੋਂ ਪ੍ਰਾਪਤੀ ਤੱਕ ਦਾ ਸਫ਼ਰ ਹੁੰਦਾ, ਫਿਰ ਸਿਰਫ ਪੈਰਾਂ ਨੂੰ ਯਾਦ ਰਹਿੰਦਾ ਹੈ ਕਿ ਪੀੜ ਕਿੰਨੀ ਹੋਈ ਸੀ ਪੈਰਾਂ 'ਚ। ਗੱਲ ਕਿੱਥੋਂ ਨਿਕਲੀ ਹੈ? ਗੱਲ ਇੱਦਾਂ ਨਿਕਲੀ ਕਿ ਇੱਕ ਛੋਟੇ ਜਿਹੇ ਕਸਬੇ ਦੇ ਬਾਹਰ ਹਿੰਦੀ ਵਿੱਚ ਲਿਖਿਆ ਕਿ ਸੰਗਰੀਆ ਪੜ੍ਹ ਕੇ ਕੇਸਰ ਨੂੰ ਲੱਗਿਆ ਕਿ ਪੰਜਾਬ ਦੀ ਹੱਦ ਖਤਮ ਹੋ ਗਈ। ਉਸ ਸਮੇਂ ਦੀ ਭਾਸ਼ਾ ਸੀ ਸੰਗਰੀਆ। ਰਸਤੇ ਵਿੱਚ ਫਿਰ ਸਵੇਰੇ ਸਵੇਰੇ ਹੀ ਕਾਫੀ ਆਵਾਜਾਈ ਸੀ, ਲੋਕ ਪੈਦਲ ਗੱਡਿਆਂ ਅਤੇ ਬੋਤਿਆਂ ਦੇ ਉੱਤੇ ਨੇੜੇ ਦੇ ਸ਼ਹਿਰ ਵੱਲ ਜਾ ਰਹੇ ਸਨ। ਸ਼ਹਿਰ ਦੇ ਬਾਹਰ ਇੱਕ ਆਦਮੀ ਰਾਹ ਦੇ ਕੰਢੇ ਚਾਦਰ ਵਿਛਾ ਕੇ ਬੈਠਾ ਸੀ। ਉਸਨੇ ਆਪਣੇ ਆਲੇ ਦੁਆਲੇ ਕੁਝ ਲਾਲ ਜਲਦ ਵਾਲੀਆਂ ਪੱਤਰੀਆਂ ਵੀ ਰੱਖੀਆਂ ਹੋਈਆਂ ਸਨ। ਕੇਸਰ ਉਸ ਆਦਮੀ ਦੇ ਆਲੇ ਦੁਆਲੇ ਲੋਕਾਂ ਦੀ ਝੁਰਮਟ ਨੂੰ ਵੇਖ ਕੇ ਰੁਕ ਗਿਆ। ਪੱਤਰੀਆਂ ਵਾਲਾ ਆਦਮੀ ਕਿਸੇ ਦਾ ਹੱਥ ਵੇਖ ਰਿਹਾ ਸੀ। ਦੋ ਤਿੰਨ ਬੰਦੇ ਉਸਦੇ ਸਾਹਮਣੇ ਬੈਠੇ ਸਨ ਤੇ ਬਾਕੀ ਖੜੇ ਸਨ। ਉਹ ਸ਼ਾਇਦ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਫਕੀਰ ਨੇ ਮੁਸਕਰਾਉਂਦਿਆਂ ਕੇਸਰ ਨੂੰ ਤੁਰਨ ਦਾ ਇਸ਼ਾਰਾ ਕੀਤਾ। ਕੇਸਰ ਦੌੜ ਕੇ ਫਕੀਰ ਦੇ ਨਾਲ ਆ ਰਲਿਆ। ਸਾਈਂ ਜੀ, ਤੁਸੀਂ ਹੱਥਾਂ ਦੀਆਂ ਲਕੀਰਾਂ 'ਚ ਵਿਸ਼ਵਾਸ ਰੱਖਦੇ ਹੋ? ਕੇਸਰ ਨੇ ਫਕੀਰ ਨੂੰ ਕਿਸਮਤ ਬਾਰੇ ਪੁੱਛਿਆ। ਕਹਿੰਦੇ ਜਵਾਨਾਂ

ਕਿਸਮਤ ਤਾਂ ਉਹਨਾਂ ਦੀ ਵੀ ਨਹੀਂ, ਕਹਿੰਦੇ ਕਿ ਜਵਾਨਾਂ ਕਿਸਮਤ ਤਾਂ ਉਹਨਾਂ ਦੀ ਵੀ ਹੁੰਦੀ ਆ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ, ਪਰ ਕਿਸਮਤ ਸਾਥ ਹਮੇਸ਼ਾ ਮਿਹਨਤ ਕਰਨ ਵਾਲੇ ਦਾ ਹੀ ਦਿੰਦੀ ਆ। ਤੁਰਦੇ ਪੈਰਾਂ ਨੂੰ ਕਿਸਮਤ ਦਾ ਮੋੜ 'ਤੇ ਆ ਟੱਕਰਦੀ ਆ। ਕਹਿੰਦੇ ਕਿਸਮਤ ਲਕੀਰਾਂ 'ਚ ਨਹੀਂ, ਹੱਥਾਂ ਦੀ ਹਰਕਤ 'ਚ ਹੁੰਦੀ ਆ। ਸ਼ੌਹਰਤ ਕੋਸ਼ਿਸ਼ 'ਚ ਨਹੀਂ, ਇਹ ਰੱਬ ਦੀ ਬਰਕਤ ਵਿੱਚ ਹੁੰਦੀ ਆ। ਫਕੀਰ ਨੇ ਗੱਲ ਜਾਰੀ ਰੱਖਦਿਆਂ ਕਿਹਾ ਕਿ ਇੱਕ ਪੁਰਾਣੀ ਕਥਾ ਹੈ ਕਿ ਸ਼ਿਵ ਅਤੇ ਪਾਰਵਤੀ ਇੱਕ ਵਾਰ ਦੇਵ ਲੋਕ 'ਚ ਬੈਠੇ ਹੇਠਾਂ ਧਰਤੀ ਦੇ ਲੋਕਾਂ ਨੂੰ ਵੇਖ ਰਹੇ ਸਨ। ਪਾਰਵਤੀ ਦਾ ਧਿਆਨ ਘਰ ਨੂੰ ਮੁੜ ਰਹੇ ਇੱਕ ਗਰੀਬ ਭਿਖਾਰੀ ਉੱਤੇ ਪਿਆ, ਜਿਸਦਾ ਖਾਲੀ ਕਟੋਰਾ ਦੱਸ ਰਿਹਾ ਸੀ ਕਿ ਉਸਨੂੰ ਅੱਜ ਕੋਈ ਖੈਰਾਤ ਨਹੀਂ ਮਿਲੀ। ਪਾਰਵਤੀ ਨੂੰ ਬਹੁਤ ਤਰਸ ਆਇਆ। ਉਸਨੇ ਉਸ ਭਿਖਾਰੀ ਨੂੰ ਥੋੜ੍ਹਾ ਜਿਹਾ ਸੋਨਾ ਦੇਣ ਦੇ ਲਈ ਸ਼ਿਵ ਜੀ ਨੂੰ ਕਿਹਾ ਤਾਂ ਉਸਦੀ ਗਰੀਬੀ ਖਤਮ ਹੋ ਜਾਏਗੀ। ਸ਼ਿਵ ਜੀ ਨੇ ਕਿਹਾ, ਇਹ ਭਿਖਾਰੀ ਅਜੇ ਮੇਰੀਆਂ ਦਾਤਾਂ ਦਾ ਪਾਤਰ ਨਹੀਂ ਬਣਿਆ। ਪਰ ਪਾਰਵਤੀ ਦੇ ਜ਼ਿਆਦਾ ਜ਼ੋਰ ਪਾਉਣ ਦੇ ਉੱਤੇ ਉਸਨੇ ਇੱਕ ਸੋਨੇ ਦੀ ਥੈਲੀ ਭਿਖਾਰੀ ਦੇ ਰਸਤੇ ਵਿੱਚ ਸੁੱਟ ਦਿੱਤੀ। ਭੁੱਖਾ ਅਤੇ ਉਦਾਸ ਭਿਖਾਰੀ ਨੀਵੀਂ ਪਈ ਤੁਰਿਆ ਆ ਰਿਹਾ ਸੀ। ਉਸਨੂੰ ਰਸਤੇ ਵਿੱਚ ਪਿਆ ਕੁਝ ਦਿਖਿਆ। ਭਿਖਾਰੀ ਨੇ ਸੋਨੇ ਦੀ ਥੈਲੀ ਪੈਰ ਦੇ ਨਾਲ ਰਸਤੇ ਦੇ ਨਾਲ ਖਾਈ ਵਿੱਚ ਸੁੱਟ ਦਿੱਤੀ। ਬੋਲਿਆ, ਲੋਕ ਵੀ ਬੜੇ ਮੂਰਖ ਨੇ, ਕਿਸੇ ਨੇ ਸਾਰਾ ਦਿਨ ਇਹ ਪੱਥਰ ਵੀ ਨਹੀਂ ਹਟਾਇਆ ਰਾਹ ਦੇ ਵਿੱਚੋਂ, ਫਿਰ ਕੀ। ਫਕੀਰ ਨੇ ਖੁੱਲ੍ਹੇ ਆਕਾਸ਼ ਵੱਲ ਵੇਖਦਿਆਂ ਕਿਹਾ, ਪਰਮਾਤਮਾ ਦਿੰਦਾ ਵੀ ਉਸਨੂੰ ਹੀ ਹੈ ਜੋ ਉਸਦੀਆਂ ਦਾਤਾਂ ਨੂੰ ਲੈਣ ਦੇ ਕਾਬਿਲ ਹੁੰਦਾ ਆ। ਫਿਰ ਕੀ ਸੀ, ਸੂਰਜ ਛਿਪਦਿਆਂ ਹੀ ਹੌਲੀ ਹੌਲੀ ਹਵਾ ਰੁਮਕਣੀ ਵੀ ਸ਼ੁਰੂ ਹੋ ਗਈ ਸੀ ਅਤੇ ਇਲਾਕੇ ਦੇ ਵਿੱਚ ਰਾਤਾਂ ਵੀ ਠੰਡੀਆਂ ਹੋ ਗਈਆਂ ਸਨ। ਤਾਂ ਹੀ ਕਹਿੰਦੇ ਕਿ ਕਾਮਯਾਬੀ ਦੇ ਰੁੱਖ ਨੂੰ ਜਵਾਨ ਹੋਣ ਦੇ ਲਈ ਸ਼ਿੱਦਤ ਦੀ ਧੁੱਪ, ਸਿਰੜ ਦਾ ਪਾਣੀ ਅਤੇ ਸਮਝ ਦੇ ਸਹਾਰੇ ਦੀ ਲੋੜ ਹੁੰਦੀ ਆ। ਜਿੱਤ ਦੀ ਪੌੜੀ ਹਾਰ ਦੇ ਪਹਿਲੇ ਪੌੜੇ ਤੋਂ ਸ਼ੁਰੂ ਹੁੰਦੀ ਆ। ਪੀੜ ਤੋਂ ਪ੍ਰਾਪਤੀ ਤੱਕ ਦਾ ਸਫ਼ਰ ਸਿਰਫ ਪੈਰਾਂ ਨੂੰ ਹੀ ਯਾਦ ਰਹਿੰਦਾ ਆ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਲਵ ਯੂ ਜ਼ਿੰਦਗੀ ਅੱਜ ਰਾਜਵੀਰ ਦੇ ਨਾਲ, ਤੇ ਇਸ ਸਮੇਂ FM ਰੇਨਬੋ ਸਟੂਡੀਓ ਦੀ ਘੜੀ ਉੱਤੇ 6:45 ਹੋ ਗਏ ਨੇ। ਠੀਕ 15 ਮਿੰਟ ਰਹਿ ਗਏ ਨੇ ਪ੍ਰੋਗਰਾਮ ਖਤਮ ਹੋਣ ਦੇ ਵਿੱਚ, ਲੇਕਿਨ ਕੋਸ਼ਿਸ਼ ਕਰਾਂਗੇ ਕਿ 2 ਕਿੱਸੇ ਤਾਂ ਜ਼ਰੂਰ ਸਾਂਝੇ ਕੀਤੇ ਜਾਣ। ਸੋ ਦਿਨ ਸ਼ੁਰੂ ਹੋ ਗਿਆ 16, ਪੇਜ ਨੰਬਰ ਹੈ 75। ਕਹਿੰਦੇ ਕਿ ਬਦਲਦੇ ਮੌਸਮ ਕੋਇਲ ਨੂੰ ਗਾਉਣ ਤੋਂ ਰੋਕ ਨਹੀਂ ਸਕਦੇ, ਖਾਲੀ ਜੇਬ ਦਾ ਭਾਰ ਅੱਖਾਂ ਨੀਵੀਆਂ ਕਰਾ ਦਿੰਦਾ ਆ। ਮਤਲਬ ਕਿ ਅੰਬਰ ਤੋਂ ਡਿੱਗ ਰਿਹਾ ਖੰਭ ਧਰਤੀ ਤੇ ਹਮੇਸ਼ਾ ਨੱਚਦਾ ਹੀ ਡਿੱਗਦਾ ਆ। ਹੁਣ ਇਹ ਗੱਲ ਪ੍ਰੈਕਟੀਕਲੀ ਜੇ ਕੀਤੀ ਜਾਏ ਤਾਂ, ਛੋਟੇ ਹੁੰਦੇ ਆਪਾਂ ਕੀ ਕਰਦੇ ਸੀ, ਕੋਈ ਖੰਭ ਮਿਲ ਜਾਂਦਾ ਸੀਗਾ ਤੇ ਉਹਨੂੰ ਸੁੱਟਣ ਦੀ ਕੋਸ਼ਿਸ਼ ਕਰਦੇ ਸੀਗੇ ਕਿ ਇਹ ਡਾਇਰੈਕਟ ਜਾਵੇ, ਪਰ ਨਹੀਂ, ਹਲਕਾ ਹੋਣ ਦੇ ਕਰਕੇ ਕਿਤੇ ਨਾ ਕਿਤੇ ਉਹ ਵਲੇਵੇਂ ਖਾ ਕੇ ਫਿਰ ਜ਼ਮੀਨ 'ਤੇ ਡਿੱਗਦਾ ਸੀਗਾ। ਕਹਾਣੀ ਕੀ ਹੈ ਇਹਦੇ ਬਾਬਤ, ਕਿ ਕੇਸਰ ਅਤੇ ਫਕੀਰ ਨੇ ਅਜੇ ਯਾਤਰਾ ਪੋ ਫੁੱਟਦਿਆਂ ਹੀ ਸ਼ੁਰੂ ਕਰ ਦਿੱਤੀ ਸੀ। ਅਜੇ ਦਿਨ ਵੀ ਪੂਰਾ ਨਹੀਂ ਸੀ ਚੁੜਿਆ, ਪਿੱਛੋਂ ਕਾਹਲੀ ਕਾਹਲੀ ਤੁਰਦਾ ਇੱਕ ਆਦਮੀ ਉਹਨਾਂ ਦੇ ਨਾਲ ਆ ਰਲਿਆ। ਸਵੇਰੇ ਹੀ ਇੰਨੀ ਭੱਜ ਦੌੜ ਕਿਵੇਂ ਪੈ ਗਈ ਸੱਜਣਾ, ਫਕੀਰ ਨੇ ਉਸ ਸਾਹੋ ਸਾਈ ਹੋਏ ਆਦਮੀ ਨੂੰ ਪੁੱਛਿਆ। ਕਹਿੰਦਾ, ਧੀ ਦਾ ਵਿਆਹ ਧਰਿਆ ਏ ਸਾਧੂ ਮਹਾਰਾਜ, ਆ ਅਗਲੇ ਪਿੰਡੋਂ ਆਪਣੇ ਕਿਸੇ ਜਾਣੂ ਕੋਲੋਂ ਪੈਸੇ ਉਧਾਰ ਮੰਗਣ ਚੱਲਿਆ। ਛੇਤੀ ਛੇਤੀ ਉਹ ਬੰਦੇ ਨੇ ਜਵਾਬ ਦਿੱਤਾ, ਰੱਬ ਦਿਆ ਬੰਦਿਆ, ਕਰੀ ਆਪਣੀ ਮਰਜ਼ੀ, ਪਰ ਮੇਰੀ ਇੱਕ ਸਲਾਹ ਹੈ। ਸਿਆਣੇ ਕਹਿੰਦੇ ਕਿ ਮੰਗਣਾ ਅਣਖ ਦੀ ਮੌਤ ਹੈ ਅਤੇ ਉਧਾਰ ਲੈਣਾ ਗੁਲਾਮੀ ਦੀ ਸ਼ੁਰੂਆਤ। ਵਿਆਹ ਸਾਦਾ ਕਰ ਲੈ, ਪਰ ਕਰਜ਼ਾ ਨਾ ਲਈ, ਨਾਲੇ ਉਧਾਰ ਲੈਣ ਨਾਲ ਮਿੱਤਰਾਂ 'ਚ ਵੀ ਫਰਕ ਪੈ ਜਾਂਦਾ ਹੈ। ਫਕੀਰ ਨੇ ਸਹਿਜ ਸੁਭਾਅ ਦੇ ਨਾਲ ਉਸ ਬੰਦੇ ਨੂੰ ਸਮਝਾਇਆ। ਉਹ ਫਕੀਰ ਆਦਮੀ ਦੀ ਗੱਲ ਸੁਣ ਕੇ ਹੌਲੀ ਹੋ ਗਿਆ। ਕੁਝ ਕਦਮ ਅੱਗੇ ਜਾ ਕੇ ਫਕੀਰ ਨੇ ਉਸ ਆਦਮੀ ਨੂੰ ਕਿਹਾ, ਜੇ ਕਦੇ ਤੇਰੇ ਕੋਲੋਂ ਵੀ ਕੋਈ ਕਰਜ਼ਾ ਲੈਣ ਜਾਂ ਉਧਾਰ ਮੰਗਣ ਆਵੇ ਤਾਂ ਮਦਦ ਜਿੰਨੀ ਮਰਜ਼ੀ ਕਰ ਦੇਵੀਂ, ਪਰ ਵਿਆਜੂ ਪੈਸੇ ਜਾਂ ਉਧਾਰ ਨਾ ਲੈਵੀਂ। ਆਦਮੀ ਨੇ ਪੁੱਛਿਆ, ਉਹ ਕਿਉਂ ਸਾਧੂ ਮਹਾਰਾਜ? ਕਿਹਾ ਕਿ ਅਹਿਸਾਨ ਦਾ ਭਾਰ ਨਫ਼ਰਤ ਨੂੰ ਜਨਮ ਦਿੰਦਾ, ਤੂੰ ਦਿੱਤਾ ਹੋਇਆ ਪੈਸਾ ਅਤੇ ਦੌਲਤ ਦੋਵੇਂ ਹਮੇਸ਼ਾ ਲਈ ਗੁਆ ਲਵੇਂਗਾ। ਫਕੀਰ ਨੇ ਕਿਹਾ, ਅੱਗੇ ਤੁਰ ਪਿਆ। ਥੋੜ੍ਹੀ ਦੇਰ ਬਾਅਦ ਕੇਸਰ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਹ ਆਦਮੀ ਹੌਲੀ ਹੌਲੀ ਵਾਪਸ ਜਾ ਰਿਹਾ ਸੀ। ਕੇਸਰ ਅਤੇ ਫਕੀਰ ਅਜੇ ਥੋੜ੍ਹੀ ਦੂਰ ਹੀ ਗਏ ਸਨ ਕਿ ਝਗੜ ਰਹੇ ਦੋ ਆਦਮੀ ਦਿਸੇ। ਫਿਰ ਉਸ ਤੋਂ ਬਾਅਦ ਫਕੀਰ ਦੇ ਪੁੱਛਣ 'ਤੇ ਇੱਕ ਨੇ ਕਿਹਾ, ਮੈਂ ਦੁਕਾਨਦਾਰ ਹਾਂ, ਮੈਂ ਇਸ ਕਿਸਾਨ ਨੂੰ ਹਰ ਹਫ਼ਤੇ 1 ਕਿਲੋ ਦਾਲ ਵੇਚਿਆ ਕਰਦਾ ਸੀ, ਜਿਸ ਬਦਲੇ ਇਹ ਮੈਨੂੰ 1 ਕਿਲੋ ਮੱਖਣ ਦਿੰਦਾ ਸੀ। ਕਈ ਮਹੀਨੇ ਇਸ ਤਰ੍ਹਾਂ ਚੱਲਦਾ ਰਿਹਾ, ਪਰ ਕੱਲ੍ਹ ਮੈਂ ਮੱਖਣ ਤੋਲ ਕੇ ਵੇਖਿਆ ਤਾਂ ਉਹ ਕਿਲੋ ਤੋਂ ਕਾਫ਼ੀ ਘੱਟ ਸੀ। ਮੈਨੂੰ ਲੱਗਦਾ ਹੈ ਇਹ ਮੈਨੂੰ ਹਰ ਹਫ਼ਤੇ ਮੱਖਣ ਘੱਟ ਦਿੰਦਾ ਰਿਹਾ। ਮੈਂ ਤਾਂ ਹਮੇਸ਼ਾ ਮੱਖਣ ਨੂੰ ਤੋਲ ਕੇ ਦਿੰਦਾ ਰਿਹਾ, ਕਿਸਾਨ ਨੇ ਵੀ ਕਹਿ ਦਿੱਤਾ। ਫਕੀਰ ਨੇ ਉਸਨੂੰ ਪੁੱਛਿਆ, ਤੂੰ ਮੱਖਣ ਤੋਲਦਾ ਕਿਵੇਂ ਹੈ? ਇਸ ਦੀ ਦਿੱਤੀ ਹੋਈ ਕਿਲੋ ਦਾਲ ਦੇ ਨਾਲ, ਕਿਸਾਨ ਨੇ ਬਹੁਤ ਸੋਹਣਾ ਜਵਾਬ ਦਿੱਤਾ। ਫਿਰ ਕੀ, ਫਕੀਰ ਨੇ ਦੋਵਾਂ ਨੂੰ ਨੇੜੇ ਬੁਲਾ ਕੇ ਕਿਹਾ, ਇੱਕ ਇਹੋ ਜਿਹਾ ਵਿਹਾਰ ਅਸੀਂ ਦੂਸਰਿਆਂ ਤੋਂ ਚਾਹੁੰਦੇ ਹਾਂ, ਉਹੋ ਹੀ ਸਾਨੂੰ ਦੂਜਿਆਂ ਦੇ ਨਾਲ ਕਰਨਾ ਚਾਹੀਦਾ। ਜੋ ਤੂੰ ਬੀਜਿਆ ਉਹੋ ਹੀ ਤੂੰ ਵੱਢਿਆ, ਜੇ ਤੂੰ ਹੀ 1 ਕਿਲੋ ਤੋਲ ਕੇ ਦੇ ਦਿੰਦਾ ਤੇ ਉਹ ਵੀ ਤੈਨੂੰ ਫਿਰ ਕਿਲੋ ਮੱਖਣ ਦਿੰਦਾ। ਤਾਂ ਹੀ ਕਿਹਾ ਕਿ ਬਦਲਦੇ ਮੌਸਮ ਕੋਇਲ ਨੂੰ ਗਾਉਣ ਤੋਂ ਰੋਕ ਨਹੀਂ ਸਕਦੇ, ਤੇ ਖਾਲੀ ਜੇਬ ਜਿਹੜੀ ਆ ਅੱਖਾਂ ਨੀਵੀਆਂ ਕਰਾ ਦਿੰਦੀ ਆ। ਅੰਬਰ ਤੋਂ ਡਿੱਗ ਰਿਹਾ ਖੰਭ ਧਰਤੀ ਤੇ ਹਮੇਸ਼ਾ ਨੱਚਦਾ ਹੀ ਡਿੱਗਦਾ ਆ।

ਦਿਨ ਅਠਾਰਵਾਂ ਕਹਿੰਦੇ ਕਿ ਤਾਕਤਵਰ ਨਾ ਕਲਮ ਹੈ ਤੇ ਨਾ ਹੀ ਤਲਵਾਰ, ਤਾਕਤਵਰ ਹੈ ਉਹ ਹੱਥ ਜੋ ਇਹ ਜਾਣਦਾ ਹੈ ਕਿ ਕਦੋਂ ਕੀ ਚਲਾਉਣਾ ਹੈ। ਕਹਿੰਦੇ ਕਿ ਬਲਦਾ ਸੂਰਜ ਬੋਲਿਆ, ਹੈ ਕੋਈ ਮੇਰੇ ਵਰਗਾ ਇਸ ਦੁਨੀਆਂ ਤੇ, ਇੱਕ ਨਿੱਕਾ ਜਿਹਾ ਦੀਵਾ ਬੋਲਿਆ, ਸ਼ਾਮ ਪਈ ਤੇ ਵੇਖਾਂਗੇ। ਗੱਲ ਸ਼ੁਰੂ ਹੋਈ ਕਿ ਸਵੇਰ ਤੋਂ ਤੁਰਿਆਂ ਨੂੰ ਅੱਧਾ ਦਿਨ ਗੁਜ਼ਰ ਚੁੱਕਾ ਸੀ ਪਰ ਅਜੇ ਤੱਕ ਕੋਈ ਪਿੰਡ ਜਾਂ ਆਬਾਦੀ ਨਹੀਂ ਦਿਖੀ ਸੀ। ਕੇਸਰ ਸੋਚ ਰਿਹਾ ਸੀ ਜਿਉਂ ਜਿਉਂ ਬੀਕਾਨੇਰ ਵੱਲ ਵੱਧ ਰਹੇ ਹਾਂ ਪਿੰਡ ਦੂਰ ਦੂਰ ਤੇ ਛੋਟੇ ਹੁੰਦੇ ਜਾ ਰਹੇ ਨੇ। ਦੁਪਹਿਰ ਤੋਂ ਹੀ ਇੱਕ ਅਧਗੜ ਉਮਰ ਦਾ ਆਦਮੀ ਆਪਣੇ ਕੁੱਤੇ ਦੇ ਨਾਲ ਫਕੀਰ ਤੇ ਕੇਸਰ ਦੇ ਪਿੱਛੇ ਪਿੱਛੇ ਆ ਰਿਹਾ ਸੀ। ਬਲਾਂ ਵਾਲੀ ਪੱਗ ਅਤੇ ਵੱਡੀਆਂ ਮੁੱਛਾਂ ਤੋਂ ਉਹ ਇਸ ਇਲਾਕੇ ਦਾ ਵਸਨੀਕ ਲੱਗ ਰਿਹਾ ਸੀ। ਤੁਰਦਿਆਂ ਤੁਰਦਿਆਂ ਉਸਨੇ ਇਲਾਕੇ ਬਾਰੇ ਕਾਫ਼ੀ ਜਾਣਕਾਰੀ ਸਾਂਝੀ ਕੀਤੀ। ਉਸਦਾ ਕੁੱਤਾ ਕਦੇ ਉਹਨਾਂ ਤੋਂ ਅੱਗੇ, ਕਦੇ ਪਿੱਛੇ ਅਤੇ ਕਦੇ

ਵੱਲ ਤੁਰਦਾ ਲੱਗਦਾ। ਕੇਸਰ ਦਾ ਧਿਆਨ ਜ਼ਿਆਦਾ ਕੁੱਤੇ ਵੱਲ ਹੈ ਹੀ ਨਹੀਂ ਸੀ। ਫਕੀਰ ਨੇ ਆਪਣੇ ਡੰਡੇ ਦੇ ਨਾਲ ਰਸਤੇ 'ਚੋਂ ਇੱਕ ਪੱਥਰ ਹਟਾਇਆ ਅਤੇ ਸਾਹਮਣੇ ਦਿਸਦੀ ਇੱਕ ਛਿੜੀ ਵੱਲ ਇਸ਼ਾਰਾ ਕਰਦਿਆਂ ਕੇਸਰ ਨੂੰ ਕਿਹਾ, ਇਹ ਜਗ੍ਹਾ ਬੜੀ ਰਮਣੀਕ ਲੱਗ ਰਹੀ ਹੈ, ਅੱਜ ਇੱਥੇ ਹੀ ਵਿਸ਼ਰਾਮ ਕਰਾਂਗੇ। ਕੁੱਤੇ ਵਾਲਾ ਰਾਹੀ ਇਕਦਮ ਬੋਲਿਆ, ਤੁਸੀਂ ਇਹ ਕੀ ਕਹਿ ਰਹੇ ਹੋ? ਇੱਥੋਂ ਤਾਂ ਲੋਕ ਦਿਨ ਵੇਲੇ ਵੀ ਡਰ ਡਰ ਕੇ ਲੰਘਦੇ ਨੇ, ਤੁਸੀਂ ਇੱਥੇ ਰਾਤ ਦੀ ਗੱਲ ਕਰ ਰਹੇ ਹੋ? ਇੰਨੇ ਵਿੱਚ ਹੀ ਉਹਨਾਂ ਨੇ ਕਿਹਾ ਕਿ ਇੱਥੇ ਤਾਂ ਭੂਤਾਂ ਪ੍ਰੇਤਾਂ ਦਾ ਵਾਸਾ ਆ। ਅਤੇ ਫਕੀਰ ਨੇ ਕਿਹਾ ਕਿ ਫਿਰ ਤਾਂ ਰਾਤ ਵੀ ਇੱਥੇ ਬਹੁਤ ਵਧੀਆ ਲੰਘੇਗੀ। ਇਹ ਸੁਣ ਕੇ ਸਾਰੇ ਹੱਕੇ ਬੱਕੇ ਰਹਿ ਗਏ ਕਿ ਇਹ ਕੀ ਗੱਲ ਕਰ ਰਿਹਾ। ਫਕੀਰ ਅਤੇ ਕੇਸਰ ਚਿੜੀ ਦੇ ਕੋਲ ਪਹੁੰਚ ਗਏ। ਫਕੀਰ ਨੇ ਇੱਕ ਵਧੀਆ ਉੱਚੀ ਅਤੇ ਪੱਧਰੀ ਥਾਂ ਲੱਭ ਕੇ ਸਮਾਨ ਰੱਖ ਦਿੱਤਾ। ਥੋੜ੍ਹੀ ਦੇਰ ਤੋਂ ਬਾਅਦ ਦੋਵਾਂ ਨੇ ਕੁਝ ਲੱਕੜਾਂ ਇਕੱਠੀਆਂ ਕੀਤੀਆਂ ਅਤੇ ਅੱਗ ਬਾਲਣ ਲੱਗ ਪਏ। ਫਿਰ ਕੀ ਸੀ, ਹੌਲੀ ਹੌਲੀ ਜਾਨਵਰਾਂ ਦੀਆਂ ਆਵਾਜ਼ਾਂ ਵੀ ਆਉਣ ਲੱਗ ਪਈਆਂ ਕਿਉਂਕਿ ਹਨੇਰਾ ਹੋ ਗਿਆ ਸੀ। ਕੇਸਰ ਥੋੜ੍ਹਾ ਡਰ ਗਿਆ, ਮੈਨੂੰ ਤਾਂ ਉਸ ਬੰਦੇ ਦੀਆਂ ਭੂਤਾਂ ਵਾਲੀਆਂ ਗੱਲਾਂ ਯਾਦ ਕਰਕੇ ਡਰ ਲੱਗ ਰਿਹਾ, ਅੱਜ ਆਪਾਂ ਰਾਤ ਇੱਥੇ ਕਿਵੇਂ ਰੁਕਾਂਗੇ? ਉਹਨਾਂ ਨੇ ਕਿਹਾ ਕਿ ਗੱਭਰੂ ਆ, ਜੇ ਆਪਾਂ ਇੱਥੋਂ ਤੱਕ ਅੱਗੇ ਲੰਘ ਆਏ ਹਾਂ ਤਾਂ ਚਿੜੀ ਦਾ ਡਰ ਸਾਡੇ ਦਿਲਾਂ 'ਚ ਹਮੇਸ਼ਾ ਬਣਿਆ ਰਹਿਣਾ ਸੀ। ਡਰ ਬੰਦੇ ਨੂੰ ਕਮਜ਼ੋਰ ਕਰ ਦਿੰਦਾ, ਡਰਿਆ ਬੰਦਾ ਸਹੀ ਫੈਸਲੇ ਨਹੀਂ ਲੈ ਸਕਦਾ, ਡਰ ਦਾ

ਨੇ ਕਿਹਾ ਕਿ ਇੱਥੇ ਤਾਂ ਭੂਤਾਂ ਪ੍ਰੇਤਾਂ ਦਾ ਵਾਸਾ ਆ। ਤੇ ਫਕੀਰ ਨੇ ਕਿਹਾ ਕਿ ਫਿਰ ਤਾਂ ਰਾਤ ਵੀ ਇੱਥੇ ਬਹੁਤ ਵਧੀਆ ਲੰਘੇਗੀ। ਇਹ ਸੁਣ ਕੇ ਸਾਰੇ ਹੱਕੇ ਬੱਕੇ ਰਹਿ ਕੇ ਕਿ ਇਹ ਕੀ ਗੱਲ ਕਰ ਰਿਹਾ। ਫਕੀਰ ਅਤੇ ਕੇਸਰ ਚਿੜੀ ਦੇ ਕੋਲ ਪਹੁੰਚ ਗਏ। ਫਕੀਰ ਨੇ ਇੱਕ ਵਧੀਆ ਉੱਚੀ ਤੇ ਪੱਧਰੀ ਥਾਂ ਲੱਭ ਕੇ ਸਮਾਨ ਰੱਖ ਦਿੱਤਾ। ਥੋੜੀ ਦੇਰ ਤੋਂ ਬਾਅਦ ਦੋਵਾਂ ਨੇ ਕੁਝ ਲੱਕੜਾਂ ਇਕੱਠੀਆਂ ਕੀਤੀਆਂ ਤੇ ਅੱਗ ਬਾਲਣ ਲੱਗ ਪਏ। ਫਿਰ ਕੀ ਸੀ, ਹੌਲੀ ਹੌਲੀ ਜਾਨਵਰਾਂ ਦੀਆਂ ਆਵਾਜ਼ਾਂ ਵੀ ਆਉਣ ਲੱਗ ਪਈਆਂ ਕਿਉਂਕਿ ਹਨੇਰਾ ਹੋ ਗਿਆ ਸੀ। ਕੇਸਰ ਥੋੜਾ ਡਰ ਗਿਆ। ਮੈਨੂੰ ਤਾਂ ਉਸ ਬੰਦੇ ਦੀਆਂ ਭੂਤਾਂ ਵਾਲੀਆਂ ਗੱਲਾਂ ਯਾਦ ਕਰਕੇ ਡਰ ਲੱਗ ਰਿਹਾ, ਅੱਜ ਆਪਾਂ ਰਾਤ ਇੱਥੇ ਕਿਵੇਂ ਰੁਕਾਂਗੇ? ਉਹਨਾਂ ਨੇ ਕਿਹਾ ਕਿ ਗੱਭਰੂ ਆ, ਜੇ ਆਪਾਂ ਇੱਥੋਂ ਤੱਕ ਅੱਗੇ ਲੰਘ ਆਏ ਹਾਂ ਤਾਂ ਚਿੜੀ ਦਾ ਡਰ ਸਾਡੇ ਦਿਲਾਂ 'ਚ ਹਮੇਸ਼ਾ ਬਣਿਆ ਰਹਿਣਾ ਸੀ। ਡਰ ਬੰਦੇ ਨੂੰ ਕਮਜ਼ੋਰ ਕਰ ਦਿੰਦਾ, ਡਰਿਆ ਬੰਦਾ ਸਹੀ ਫੈਸਲੇ ਨਹੀਂ ਲੈ ਸਕਦਾ, ਡਰ ਦਾ ਸਾਹਮਣਾ ਕਰਨ ਵਿੱਚ ਹੀ ਕਾਮਯਾਬੀ ਦੇ ਰਾਹ ਨਿਕਲਦੇ ਨੇ। ਐਵੇਂ ਨਹੀਂ ਕਿਹਾ ਹੁੰਦਾ ਕਿ ਤਾਕਤਵਰ ਨਾ ਕਲਮ ਹੈ ਅਤੇ ਨਾ ਤਲਵਾਰ, ਬਸ ਪਤਾ ਹੋਣਾ ਚਾਹੀਦਾ ਕਦੋਂ ਕੀ ਚਲਾਉਣਾ ਹੈ। ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਅੱਜ ਇੰਨਾ ਹੀ। ਮੈਨੂੰ ਅੱਜ ਰਾਜਵੀ ਨੂੰ ਦਿਓ ਇਜਾਜ਼ਤ। ਤੁਹਾਡੇ ਨਾਲ 7 ਤੋਂ 11 RJ ਮੋਹਿਤ ਬਣੇ ਰਹਿਣਗੇ।

ਨਮਸਕਾਰ, ਸ਼ਾਮ ਦੇ 7 ਵਜ ਚੁੱਕੇ ਨੇ। ਐਫਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫਐਮ ਨਿਊਜ਼ ਹੈਡਲਾਈਨਸ ਦਾ। ਭਾਰਤ ਅਤੇ ਫਿਲੀਪੀਨਸ ਨੇ ਦਹਿਸ਼ਤਗਰਦੀ ਦੀ ਇਸ ਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ ਦੀ ਸਪਸ਼ਟ ਤੌਰ ਤੇ ਨਿਖੇਧੀ ਕੀਤੀ ਹੈ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਦਾ ਐਲਾਨ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਰੇਲਵੇ ਦਾ ਵਿਕਾਸ ਬੇਮਿਸਾਲ ਪੱਧਰ ਉੱਤੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਵਿੱਚ ਕਰੀਬ 502 ਕਰੋੜ ਰੁਪਏ ਨਾਲ ਇੱਕ ਵਿਸ਼ਵ ਪੱਧਰੀ ਰੇਲਵੇ ਸਟੇਸ਼ਨ ਦੀ ਯੋਜਨਾ। ਸਰਕਾਰ ਨੇ ਕਿਹਾ ਕਿ 90,000 ਮੀਟ੍ਰਿਕ ਟਨ ਤੋਂ ਵੱਧ ਐਲਪੀਜੀ ਲੈ ਕੇ ਆ ਰਹੇ ਦੋ ਸਮੁੰਦਰੀ ਜਹਾਜ਼ ਬੀਤੀ ਰਾਤ ਹੋਰਮੁਸ ਪਣਜੋੜ ਪਾਰ ਕਰ ਗਏ ਨੇ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਨੇ ਕਿਹਾ ਕਿ ਖੇਤੀਬਾੜੀ ਮੰਤਰਾਲੇ ਨੇ ਦੇਸ਼ ਭਰ ਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਫਿਰੋਜ਼ਪੁਰ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਜਾਣ ਵਾਲੀ ਮੁੱਖ ਸੜਕ ਉੱਤੇ ਪਿੰਡ ਚੌਂਕ ਹਰੀ ਹਰ ਨੇੜੇ ਸੇਮ ਨਾਲੇ ਉੱਤੇ ਬਣੇ ਆਰਜ਼ੀ ਪੁਲ ਦੇ ਰੁੜ ਜਾਣ ਕਾਰਨ ਆਵਾਜਾਈ ਪ੍ਰਭਾਵਿਤ ਹੋ ਗਈ ਹੈ। ਪੰਜਾਬ ਸਰਕਾਰ ਨੇ ਸੂਬੇ 'ਚ ਕਿਤਾਬਾਂ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਬਰਾਬਰ ਦੀ ਗ੍ਰਾਂਟ ਦੇਣ ਦਾ ਪ੍ਰਬੰਧ ਕੀਤਾ। ਗ੍ਰਾਂਟ ਤਹਿਤ ਜਿੰਨੀ ਰਕਮ ਦੀਆਂ ਕਿਤਾਬਾਂ ਕੋਈ ਸੰਸਥਾ ਖਰੀਦੇਗੀ, ਓਨੇ ਮੁੱਲ ਦੀਆਂ ਕਿਤਾਬਾਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ। ਸਰਹੱਦੀ ਸੁਰੱਖਿਆ ਬਲ ਪੰਜਾਬ ਆਪਣੇ ਅਜਨਾਲਾ ਕੈਂਪਸ ਵਿਖੇ ਮਰਦਾਂ ਦੀ ਇੱਕ ਅੰਤਰ ਤਹਿਸੀਲ, ਬਲਾਕ ਅਤੇ ਜ਼ਿਲ੍ਹਾ ਪੱਧਰੀ ਕਬੱਡੀ ਚੈਂਪੀਅਨਸ਼ਿਪ ਸਬੰਧਨ ਲੀਗ 2026 ਕਰਾ ਰਿਹਾ। ਕ੍ਰਿਸ਼ੀ ਵਿਗਿਆਨ ਕੇਂਦਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਆਤਮਾ ਦੇ ਸਹਿਯੋਗ ਨਾਲ ਪਿੰਡ ਪਧਾਈ ਵਿਖੇ ਨਰਮੇ ਦੀ ਕਾਸ਼ਤ ਸਬੰਧੀ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ ਹੈ। ਇਸ ਹੁਣ ਤੱਕ ਦੀਆਂ ਐਫ ਐਮ ਨਿਊਜ਼ ਹੈਡਲਾਈਨਜ਼।

ਪੂਰੇ 50 ਸਾਲ ਹੋ ਗਏ ਨੇ ਇਸ ਮੂਵੀ ਨੂੰ, ਇਸ ਗੀਤ ਨੂੰ, ਪਰ ਅਜੇ ਵੀ ਤੁਸੀਂ ਜੋ ਦੁਬਾਰਾ ਸੁਣੋ ਤੇ ਗਾਣਾ ਬੜਾ ਖੂਬਸੂਰਤ ਲੱਗਦਾ ਹੈ, ਕਿਉਂਕਿ ਇੰਨੇ ਖੂਬਸੂਰਤੀ ਦੇ ਨਾਲ ਫਿਲਮਾਂ, ਗਾਣੇ, ਇਹ ਸਭ ਕੁਝ ਬਣਾਇਆ ਗਿਆ ਸੀਗਾ, ਜਿਹਨਾਂ ਦਾ ਕ੍ਰੈਡਿਟ ਸਿੱਧਾ ਸਿੱਧਾ ਜਾਂਦਾ ਹੈ ਰਾਜ ਕੁਮਾਰ ਬੜਜਾਤੀਆ ਜੀ ਨੂੰ। ਜੀ ਹਾਂ, ਉਸ ਵੇਲੇ ਜਦੋਂ ਇੱਦਾਂ ਦੀਆਂ ਫਿਲਮਾਂ ਬਣਾਉਣੀਆਂ ਕੋਈ ਬਹੁਤਾ ਸੌਖਾ ਕੰਮ ਨਹੀਂ ਸੀਗਾ, ਪਰ ਬੜਜਾਤੀਆ ਜੀ ਨੇ ਚੁਣਿਆ ਹੀ ਕਿ ਬਈ ਮੈਂ ਸਾਫ਼ ਸੁਥਰੀਆਂ ਫਿਲਮਾਂ ਹੀ ਬਣਾਉਣੀਆਂ, ਚੱਲੇ ਨਾ ਚੱਲੇ ਪਰ ਕਿਉਂ ਨਾ ਚੱਲੇ। ਲੋਕ ਜਿਹੜੇ ਨੇ ਉਹ ਚੇਚਾ ਆਪਣੀ ਫੈਮਿਲੀ ਦੇ ਨਾਲ ਉਹਨਾਂ ਦੀਆਂ ਫਿਲਮਾਂ ਨੂੰ ਦੇਖਣਾ ਬਹੁਤ ਬਹੁਤ ਪਸੰਦ ਕਰਦੇ ਸੀ, ਐਂਡ ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕਾਂ ਨੇ ਇਹਨਾਂ ਨੂੰ ਪਿਆਰ ਵੀ ਕੀਤਾ। ਈਵਨ ਇਹਨਾਂ ਨੇ ਵੀ ਆਪਣੀ ਇੱਕ ਜ਼ਿੰਮੇਵਾਰੀ ਸਮਝ ਲਈ ਕਿ ਕਿਉਂ ਨਾ ਲੋਕਾਂ ਦੀਆਂ ਜਿਹੜੀਆਂ ਅਸਲ ਕਹਾਣੀਆਂ ਜਾਂ ਫਿਰ ਉਹਨਾਂ ਨਾਲ ਰਿਲੇਟ ਕਰਦੀਆਂ ਗੱਲਾਂ ਜਾਂ ਗਾਣੇ ਜਿਹੜੇ ਨੇ ਮੈਂ ਉਸ ਤਰੀਕੇ ਨਾਲ ਬਣਾਵਾਂ ਕਿ ਲੋਕ ਖੁਦ ਵੀ ਕਹਿਣ ਕਿ ਇਹ ਗਾਣਾ ਮੇਰੇ ਲਈ ਹੈ, ਇਹ ਸੀਨ ਮੇਰੇ ਲਈ ਹੈ, ਡਾਇਲੋਗ ਮੇਰੇ ਲਈ ਹੈ, ਇਹ ਫਿਲਮ ਮੇਰੇ ਵਰਗੇ ਕਿਰਦਾਰ ਦੇ ਲਈ ਹੈ। ਅਗਲੇ ਗੀਤ ਵਿੱਚ ਵੀ ਕਿਸ਼ੋਰ ਦਾ ਜੋ ਫਰਮਾ ਰਹੇ ਨੇ, ਮਤਲਬ ਸ਼ਾਇਦ ਇਸ ਨੂੰ ਵੀ 54 ਸਾਲ ਹੋ ਚੁੱਕੇ ਨੇ, ਪਰ ਲੱਗਦਾ ਕਿ ਸ਼ਾਇਦ ਇਹ ਗੀਤ ਸਾਡੇ ਲਈ ਹੈ।

ਜੀ ਦੋਸਤੋ ਇੰਜੋਏ ਕਰੇ ਪ੍ਰੋਗਰਾਮ ਫਿਲਮੀ ਦੁਨੀਆ ਐਂਡ ਇਸ ਫਿਲਮ ਦੇ ਗਾਣੇ ਇੱਕ ਗਾਣਾ ਐਡਾ ਖੂਬਸੂਰਤ ਹੈ ਕਿ ਮੇਰਾ ਦਿਲ ਕਰ ਰਿਹਾ ਮੈਂ ਹੋਰ ਵੀ ਇਸ ਫਿਲਮ ਦੇ ਗਾਣੇ ਸੁਣਾਂ ਐਂਡ ਇੱਕ ਤਾਂ ਮੈਂ ਹੋਰ ਸੁਣਾਂਗਾ ਜੀ ਜਦ ਤੱਕ ਮੈਂ ਤੁਹਾਨੂੰ ਹੋਰ ਗੱਲਾਂ ਦੱਸਾਂ ਕਿਉਂਕਿ ਅਗਲੀਆਂ ਵੀ ਫਿਲਮਾਂ ਬਹੁਤ ਖੂਬਸੂਰਤ ਨੇ ਉਹਨਾਂ ਦੇ ਗਾਣੇ ਵੀ ਬੜੇ ਸੋਹਣੇ ਨੇ ਫਿਰ ਇੱਕ ਹੋਰ ਗਾਣਾ ਮੈਂ ਸੁਣਨਾ ਹੈ ਮੇਰੇ ਰੰਗ ਮੇ ਰੰਗ ਮੇ ਵਾਲੀ ਪੋਰੀ ਹੋਈਆਂ ਫਿਰ ਓਕੇ ਸੋ ਮੈਂ ਦੱਸ ਦੇਵਾਂ ਕਿ ਬਹੁਤ ਸਾਰੀਆਂ ਫਿਲਮਾਂ ਪਹਿਲੀ ਗੱਲ ਤਾਂ ਰਾਜਕੁਮਾਰ ਬੜਜਾਤੀਆ ਜੀ ਨੇ ਕੀਤੀ ਪਰ ਫਿਲਮ ਫੇਅਰ ਅਵਾਰਡ ਉਹਨਾਂ ਨੂੰ ਮਿਲਿਆ ਹਮ ਆਪਕੇ ਹੈ ਕੌਣ ਜਿਹਨਾਂ ਬਾਰੇ ਮੈਂ ਅੱਗੇ ਗੱਲ ਕਰਨੀ ਹੈ ਖੈਰ ਆਈਫਾ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੇ ਮਤਲਬ ਆਈਫਾ ਅਵਾਰਡਸ ਵੀ ਉਹਨਾਂ ਨੂੰ ਮਿਲੇ ਨੇ ਨੈਸ਼ਨਲ ਫਿਲਮ ਅਵਾਰਡ ਵੀ ਉਹਨਾਂ ਨੂੰ ਹਮ ਆਪਕੇ ਹੈ ਕੌਣ ਦੇ ਲਈ ਮਿਲਿਆ ਜੋ ਕਿ ਕਹਿ ਸਕਦੇ ਹਾਂ ਕਿ ਪੂਰੀ ਕੰਪਲੀਟ ਹੋਲਸਮ ਐਂਟਰਟੇਨਮੈਂਟ ਮੂਵੀ ਸੀ ਜੋ ਕਿ 1995 ਦੇ ਵਿੱਚ ਸੋਰੀ ਮੂਵੀ 1994 ਦੇ ਵਿੱਚ ਆਉਂਦੀ ਹੈ ਅਵਾਰਡ ਜਿਹੜਾ 1995 ਦੇ ਵਿੱਚ ਮਿਲਦਾ ਇਸ ਤੋਂ ਇਲਾਵਾ ਇਹਨਾਂ ਨੇ ਜਿਹੜਾ ਮੂਵੀ ਸੀ ਮੇਨੇ ਪਿਆਰ ਕੀਆ ਉਹਦੇ ਲਈ ਵੀ ਇਹਨਾਂ ਨੂੰ ਚੰਗਾ ਰੈਕੋਗਨੀਸ਼ਨ ਜਿਹੜੀ ਮਿਲੀ ਹੈ ਹੋਰ ਵੀ ਬਹੁਤ ਸਾਰੇ ਇਨਾਮ ਜਿਹੜੇ ਨੇ ਪੁਰਸਕਾਰ ਜਿਹੜੇ ਨੇ ਇਹਨਾਂ ਨੂੰ ਅਤੇ ਇਹਨਾਂ ਦੀ ਪ੍ਰੋਡਕਸ਼ਨ ਹਾਊਸ ਨੂੰ ਮਿਲੇ ਨੇ ਵੈਸੇ ਉਸ ਸਮੇਂ ਦੇ ਵਿੱਚ ਜ਼ਿਆਦਾ ਅਵਾਰਡਸ ਕਿਉਂਕਿ ਅੱਜ ਕੱਲ੍ਹ ਤਾਂ ਅਵਾਰਡਸ ਹੀ ਬੜੇ ਜ਼ਿਆਦਾ ਹੋ ਗਏ ਨੇ ਬਟ ਹਾਂ ਚੰਗੀ ਰੈਕੋਗਨੀਸ਼ਨ ਬਹੁਤ ਜ਼ਿਆਦਾ ਨਾਮ ਸ਼ਾਇਦ ਉਹਨਾਂ ਨੂੰ ਨਹੀਂ ਮਿਲ ਪਾਇਆ ਉਸ ਟਾਈਮ ਇੰਨਾ ਸੋਸ਼ਲ ਮੀਡੀਆ ਜਾਂ ਇੱਦਾਂ ਦਾ ਮੀਡੀਆ ਜਿਹੜਾ ਹੈ ਖਾਸ ਇਸ ਚੀਜ਼ਾਂ ਨੂੰ ਕਵਰ ਨਹੀਂ ਕਰਦਾ ਸੀਗਾ ਬਟ ਯੈਸ ਵੀ ਆਲ ਨੋ ਕਿ ਕਿੰਨੀਆਂ ਖੂਬਸੂਰਤ ਫਿਲਮਾਂ ਜਿਹੜੀਆਂ ਨੇ ਰਾਜਕੁਮਾਰ ਜੀ ਨੇ ਸਾਨੂੰ ਦਿੱਤੀਆਂ

0: ਮਤਲਬ ਇੱਦਾਂ ਲੱਗਦਾ ਕਿ ਪੇਪਰਾਂ ਦੇ ਵਿੱਚ ਨਾ ਕੋਈ ਮੁੰਡਾ ਪਿੱਛੇ ਬੈਠਾ ਹੈ ਅਤੇ ਉਹਦੇ ਅੱਗੇ ਉਹਦੀ ਫਰੈਂਡ ਬੈਠੀ ਹੋਈ ਹੈ ਅਤੇ ਵਾਰ ਵਾਰ ਉਹਨੂੰ ਹੀ ਕਹੀ ਜਾ ਰਿਹਾ
1: ਮੇਰੇ ਸਵਾਲੋ ਕਾ ਜਵਾਬ ਦੋ ਨਾ ਆਈ ਨੋ
0: ਮੈਂ ਸੋਹਣਾ ਨਹੀਂ ਕਰਦਾ। ਖੈਰ ਇੰਜੋਏ ਕਰੇ ਪ੍ਰੋਗਰਾਮ ਫਿਲਮੀ ਦੁਨੀਆ, ਫਿਲਮੀ ਦੁਨੀਆ ਵਿੱਚ ਅਸੀਂ ਗੱਲ ਕਰ ਰਹੇ ਹਾਂ ਰਾਜਕੁਮਾਰ ਬੜਜਾਤਿਆ ਜੀ ਬਾਰੇ। ਸੋ ਜਨਾਬ, ਅਗਲੀ ਫਿਲਮ ਜੇ ਅਗਰ ਹਮ ਆਪਕੇ ਮੈਨੇ ਪਿਆਰ ਕੀਆ ਦੇ ਵਿੱਚ ਅਸੀਂ ਇੰਨੇ ਜ਼ਿਆਦਾ ਖੋ ਗਏ ਹਾਂ ਤਾਂ ਜਨਾਬ ਹਮ ਆਪਕੇ ਹੈ ਕੌਣ। ਜੀ ਹਾਂ, ਇੱਕ ਐਸੀ ਫਿਲਮ ਨਹੀਂ, ਮੈਂ ਕਹਿੰਦਾ ਕਿ ਭਾਰਤੀ ਵਿਆਹਾਂ ਦਾ ਇੱਕ ਤਿਉਹਾਰ ਜਿਹੜਾ ਸੀਗਾ ਉਹ ਸੀਗਾ ਹਮ ਆਪਕੇ ਹੈ ਕੌਣ, ਕਿਉਂਕਿ ਹਰ ਪਹਿਲੀ ਗੱਲ ਤਾਂ ਪੂਰੀ ਫਿਲਮ ਦੇ ਵਿੱਚ ਵਿਆਹ ਹੀ ਹੋ ਰਿਹਾ, ਐਂਡ ਵਿਆਹ ਵੀ ਕਿੰਨਾ ਜ਼ਬਰਦਸਤ ਹੁੰਦਾ, ਕਿੰਨੀਆਂ ਵੱਖਰੀ ਵੱਖਰੀਆਂ ਚੀਜ਼ਾਂ, ਫਿਰ ਗਾਣੇ, ਫਿਰ ਵੱਖਰੇ ਵੱਖਰੇ ਸ਼ਗਨ, ਸਲਮਾਨ ਖਾਨ, ਮਾਧੁਰੀ ਦੀਕਸ਼ਿਤ, ਆਹਾ ਕਿਆ ਬਾਤ ਹੈ। ਮੈਂ ਕਹਿੰਦਾ ਪਹਿਲਾਂ ਹੀ ਪਹਿਲੀ ਗੱਲ ਤਾਂ ਇਸ ਫਿਲਮ ਦੇ ਸਾਰੇ ਹੀ ਗਾਣੇ ਬੜੇ ਖੂਬਸੂਰਤ ਨੇ, ਫਿਲਮ ਨੂੰ ਫਿਲਮ ਦਾ ਨਾਮ ਲੈਂਦੇ ਹੀ ਲੋਕਾਂ ਦੇ ਜ਼ਹਿਨ ਵਿੱਚ ਬੜੇ ਸਾਰੇ ਸੀਨ ਆ ਜਾਂਦੇ ਨੇ ਕਿ ਕਿੱਦਾਂ ਮਾਧੁਰੀ ਦੀਕਸ਼ਿਤ ਦੇ ਜਿਹੜਾ ਉਹ ਮਾਰਿਆ ਜਾਂਦਾ ਹੈ, ਫੁੱਲ ਜਿਹਾ ਮਾਰਿਆ ਜਾਂਦਾ ਹੈ, ਇਸ ਤੋਂ ਇਲਾਵਾ ਸਲਮਾਨ ਖਾਨ ਕਿਵੇਂ ਉਸਨੂੰ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕਰਦਾ, ਐਂਡ ਵਿੱਚ ਉਹ ਕਿਵੇਂ ਉਹਨਾਂ ਦੀ ਭਾਬੀ ਜਿਹੜੀ ਹੈ ਪੌੜੀਆਂ ਤੋਂ ਗਿਰ ਜਾਂਦੀ, ਉਹ ਵੀ ਬੜਾ ਆਈਕੋਨਿਕ ਸੀਨ ਜਿਹਾ ਰਿਹਾ। ਪਰ ਬਹੁਤ ਸਾਰੇ ਗਾਣੇ ਇਸ ਫਿਲਮ ਦੇ ਮੇਰੇ ਫੇਵਰੇਟ ਨੇ, ਪਰ ਇਸ ਸਮੇਂ ਜੋ ਮੌਸਮ ਹੈ ਉਹਨੂੰ ਥੋੜ੍ਹਾ ਰਿਲੇਟ ਕਰੀਏ ਅੱਜ ਦੇ ਪ੍ਰੋਗਰਾਮ ਦੇ ਨਾਲ। ਯੇ ਮੌਸਮ ਕਾ ਜਾਦੂ ਹੈ ਮਿਤਵਾ, ਜੀ ਹਾਂ, ਇਹ ਵੀ ਗਾਣਾ ਇਸੇ ਫਿਲਮ ਦਾ ਹੈ, ਐਂਡ ਮੈਂ ਕਹਿੰਦਾ ਕਿ ਸ਼ਾਇਦ ਬੜਜਾਤਿਆ ਜੀ ਨੂੰ ਬੜਾ ਜ਼ਿਆਦਾ ਖਾਸ ਪਿਆਰ ਸੀਗਾ ਬਾਲਾ ਸੁਬਰਮਨੀਅਮ ਜੀ ਦੇ ਨਾਲ, ਕਿਉਂਕਿ ਹਰ ਫਿਲਮ ਦੇ ਵਿੱਚ ਜਿੱਥੇ ਸਲਮਾਨ ਖਾਨ ਅਗਰ ਹੀਰੋ ਨੇ ਤਾਂ ਉਹਨਾਂ ਦੀ ਆਵਾਜ਼ ਜਿਹੜੀ ਉਹ SP ਬਾਲਾ ਸੁਬਰਮਨੀਅਮ ਜੀ ਨੇ ਹੀ ਦਿੱਤੀ ਹੈ। ਇੰਜੋਏ ਕਰਦੇ ਹਾਂ ਇਸ ਫਿਲਮ ਦਾ ਖੂਬਸੂਰਤ ਗੀਤ, ਅਤੇ ਹੋਰ ਵੀ ਗੱਲਾਂ ਕਰਾਂਗੇ ਇਸ ਫਿਲਮ ਬਾਰੇ, ਅਤੇ ਹੋਰ ਵੀ ਸੁਣਾਂਗੇ ਗਾਣੇ ਇਸ ਫਿਲਮ ਦੇ।

ਜੀ ਮੌਸਮ ਕਾ ਜਾਦੂ ਤਾਂ ਸੀ ਹੀ, ਇਸ ਦੇ ਨਾਲ ਹੀ ਜਾਦੂ ਸੀਗਾ ਪਿਓ ਪੁੱਤਰ ਦੀ ਇੱਕ ਐਸੀ ਜੋੜੀ ਦੀ ਜਿਸਨੇ, ਪਿਓ ਪੁੱਤਰ ਕਿਉਂ, ਮੈਂ ਕਹਾਂਗਾ ਕਿ ਤਿੰਨ ਜਨਰੇਸ਼ਨ ਦੀ ਇੱਕ ਜੋੜੀ ਸੀ, ਜੋੜੀ ਕਹਿ ਲਓ, ਤਿੱਕੜੀ ਕਹਿ ਲਓ, ਜਿਹਨਾਂ ਨੇ ਵਾਕਈ ਬੋਲੀਵੁੱਡ ਦੇ ਵਿੱਚ ਇੱਕ ਜਾਦੂ ਜਿਹੜਾ ਹੈ ਉਹ ਕਰ ਦਿੱਤਾ ਸੀਗਾ। ਜਿਵੇਂ ਕਿ ਅਸੀਂ ਗੱਲ ਕਰ ਰਹੇ ਹਾਂ ਰਾਜਕੁਮਾਰ ਬੜਜਾਤੀਆ ਜੀ, ਰਾਜਕੁਮਾਰ ਬੜਜਾਤੀਆ ਜਿਹੜੇ ਨੇ ਆਪਣੇ ਪਿਤਾ ਜੀ ਦੀ ਹੀ ਕੰਪਨੀ ਰਾਜਸ਼੍ਰੀ ਦੇ ਵਿੱਚ ਉਸਨੂੰ ਟੇਕ ਓਵਰ ਕਰਦੇ ਨੇ, ਯਾਨੀ ਕਿ ਉਸਦਾ ਖਿਆਲ ਰੱਖਦੇ, ਉਸਦੇ ਵਿੱਚ ਨਵੀਆਂ ਨਵੀਆਂ ਫਿਲਮਾਂ ਪ੍ਰੋਡਿਊਸ ਕਰਦੇ ਨੇ, ਐਂਡ ਅੱਗੋਂ ਉਹਨਾਂ ਦੇ ਪੁੱਤਰ ਜਿਹੜੇ ਨੇ ਸੂਰਜ ਬੜਜਾਤੀਆ ਉਹ ਵੀ ਡਾਇਰੈਕਸ਼ਨ ਬਤੌਰ ਡਾਇਰੈਕਸ਼ਨ ਦੇ ਵਿੱਚ ਆਪਣਾ ਹੱਥ ਅਜ਼ਮਾਉਂਦੇ ਨੇ ਅਤੇ ਬਹੁਤ ਸੋਹਣੀਆਂ ਫਿਲਮਾਂ ਬਣਾਉਂਦੇ ਨੇ, ਸ਼ੁਰੂਆਤ ਕਰਦੇ ਨੇ ਮੈਨੇ ਪਿਆਰ ਕੀਆ, ਐਂਡ ਉਸ ਤੋਂ ਬਾਅਦ ਹਮ ਆਪ ਕਹੇ ਕੌਣ। ਜੀ ਹਾਂ, ਤਿੰਨਾਂ ਦੀ ਤਿੱਕੜੀ ਕੈਸੀ ਤਿੱਕੜੀ ਸੀਗੀ, ਰਾਜਸ਼੍ਰੀ ਬੈਨਰ ਦੇ ਹੇਠ ਕੈਸੇ ਜੁਗਨੂ ਸੀਗੇ ਜਿਹੜੇ ਬੋਲੀਵੁੱਡ ਦੇ ਵਿੱਚ ਜਿਹੜੀ ਨੇ ਵੱਖਰੀ ਵੱਖਰੀ ਰੋਸ਼ਨੀ ਜਿਹੜੀ ਹੈ ਉਹ ਕਰ ਰਹੇ ਸੀਗੇ।

ਜੀ ਹਾਂ, ਖੂਬਸੂਰਤ ਫਿਲਮ ਅਸੀਂ ਗੱਲ ਕਰ ਰਹੇ ਹਾਂ ਹਮ ਆਪਕੇ ਹੈ ਕੌਣ ਦੀ। ਹੁਣ ਅਸੀਂ ਅੱਗੇ ਵਧਦੇ ਹਾਂ ਕਿਉਂਕਿ ਬਹੁਤ ਸਾਰੀਆਂ ਫਿਲਮਾਂ ਫੈਮਿਲੀ ਓਰੀਐਂਟਡ ਫਿਲਮਾਂ ਜਿਹੜੀਆਂ ਨੇ ਉਹਨਾਂ ਨੇ ਬਣਾਈਆਂ, ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਹਮ ਸਾਥ ਸਾਥ ਹੈ। ਜੀ ਹਾਂ, ਇੱਕ ਮਲਟੀ ਸਟਾਰਰ ਮੂਵੀ ਜਿਹਦੇ ਵਿੱਚ ਕਿੰਨੇ ਹੀ ਸਾਰੇ ਕਰੈਕਟਰ ਨੇ, ਸੈਫ ਅਲੀ ਖਾਨ, ਸਲਮਾਨ ਖਾਨ, ਮੈਨੂੰ ਸ਼ਾਇਦ ਸਾਰਿਆਂ ਦੇ ਨਾਮ ਵੀ ਨਾ ਮੈਂ ਲੈ ਪਾਵਾਂ, ਬਟ ਹਾਂ ਹਰ ਇੱਕ ਦੀ ਇੱਕ ਵੱਖਰੀ ਸਟੋਰੀ ਚੱਲਦੀ ਹੈ, ਕਿਵੇਂ ਸਾਰੇ ਇਕੱਠੇ ਹੁੰਦੇ ਨੇ, ਕਿਵੇਂ ਵਿਆਹ ਦੇ ਮਾਹੌਲ ਦੇ ਵਿੱਚ ਜੁੜਦੇ ਨੇ, ਉਸ ਤੋਂ ਬਾਅਦ ਕਿਵੇਂ ਵੀ ਨਿੱਕੀ ਨਿੱਕੀ ਗੱਲ ਤੋਂ ਉਹਨਾਂ ਦੇ ਵਿਚਕਾਰ ਇੱਕ ਮਿਸਅੰਡਰਸਟੈਂਡਿੰਗ ਪੈਦਾ ਹੁੰਦੀ ਹੈ, ਫਿਰ ਕੁਝ ਦਰਾਰਾਂ ਆ ਜਾਂਦੀਆਂ ਨੇ, ਪਰ ਦੁਬਾਰਾ ਇੱਕ ਦੂਜੇ ਨਾਲ ਕਿਵੇਂ ਜੁੜਦੇ ਨੇ, ਐਂਡ ਉਹ ਜਿਹੜਾ ਇੱਕ ਲਿੰਕ ਹੈ, ਇੱਕ ਪਿਆਰ, ਇੱਕ ਮੁਹੱਬਤ ਹੈ, ਉਹ ਕਿਵੇਂ ਬਰਕਰਾਰ ਰਹਿੰਦੀ ਹੈ ਅਤੇ ਕਿਵੇਂ ਉਹਦੇ ਨਾਲ ਹੀ ਅੱਗੇ ਵੱਧਦੇ ਨੇ। ਸੋ ਬੇਸਿਕਲੀ ਭਾਰਤੀ ਪਰਿਵਾਰਾਂ ਦੇ ਕਿੱਸਿਆਂ ਨੂੰ ਬੜੇ ਵੱਡੇ ਪਰਦੇ 'ਤੇ ਦਿਖਾਉਣਾ ਰਾਜਸ਼੍ਰੀ ਫਿਲਮਾਂ ਦਾ ਇਹੀ ਕੰਮ ਸੀ।

ਚੋਣ ਕਮਿਸ਼ਨ ਨੇ ਪੰਜਾਬ ਸਮੇਤ 16 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਤੀਜੇ ਗੇੜ 'ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ ਕਰਾਉਣ ਦਾ ਐਲਾਨ ਕੀਤਾ। ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਰੇਲਵੇ ਦਾ ਬੇਮਿਸਾਲ ਵਿਕਾਸ ਹੋ ਰਿਹਾ। ਉਨ੍ਹਾਂ ਅੱਜ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਅਤੇ ਪੱਛਮੀ ਬੰਗਾਲ ਵਿੱਚ ਨਿਊ ਜਪਲੈਗੁਰੀ ਵਿਚਕਾਰ ਹਫ਼ਤਾਵਾਰੀ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਕਾਂਗਰਸ ਦੇ ਸ੍ਰੀ ਵੀ ਡੀ ਸਤੀਸਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਵਿੱਚ ਕੱਚੇ ਤੇਲ ਐਲਪੀਜੀ ਅਤੇ ਕੁਦਰਤੀ ਗੈਸ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਗਏ ਨੇ। 90,000 ਮੀਟ੍ਰਿਕ ਟਨ ਤੋਂ ਵੱਧ ਐਲਪੀਜੀ ਲੈ ਕੇ ਆ ਰਹੇ ਦੋ ਸਮੁੰਦਰੀ ਜਹਾਜ਼ ਬੀਤੀ ਰਾਤ ਹੋਰਮੂਸ ਪਨਚੋੜ ਪਾਰ ਕਰ ਚੁੱਕੇ ਨੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੀਜਿੰਗ ਵਿੱਚ ਗੱਲਬਾਤ ਦੌਰਾਨ ਵਪਾਰ, ਤਕਨਾਲੋਜੀ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਤਣਾਅ ਦੇ ਬਾਵਜੂਦ ਸਹਿਯੋਗ ਦੀ ਲੋੜ ਉੱਤੇ ਜ਼ੋਰ ਦਿੱਤਾ। ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਿਤਾਬਾਂ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਮੈਚਿੰਗ ਗ੍ਰਾਂਟ ਦੇਣ ਦਾ ਪ੍ਰਬੰਧ ਕੀਤਾ ਗਿਆ। ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ। ਆਈਪੀਐਲ ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਨਮਸਕਾਰ ਦੋਸਤੋ, ਰਾਤ ਦੇ 8 ਵਜ ਚੁੱਕੇ ਨੇ ਤੇ ਐਫਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿਚ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲੈਣ ਵਾਲੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਹਾਲ ਹੀ ਦੇ ਟਕਰਾਵਾਂ ਨੇ ਗੱਲਬਾਤ ਅਤੇ ਕੂਟਨੀਤੀ ਦੀ ਮਹੱਤਤਾ ਨੂੰ ਹੋਰ ਵਧਾ ਦਿੱਤਾ।

0: ਤੁਸੀਂ ਕਿਹੜੀ ਆਵਾਜ਼ ਜਿਹੜੀ ਹੈ ਉਹ ਤੁਸੀਂ ਸੋਹਣੀ ਕੱਢ ਲੈਂਦੇ ਹੋ, ਕਿਉਂਕਿ ਉਹ ਬੱਲੇ ਅੱਜ ਆਵਾਜ਼ ਵੀ ਆ ਗਈ ਇਹਦੀ। ਓਕੇ ਜੀ, ਹੈਲੋ
1: ਹੈਲੋ
0: ਹੈਲੋ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
1: ਮੈਂ ਪਿਊਸ਼ ਗੱਲ ਕਰ ਰਿਹਾ।
0: ਪਿਊਸ਼ ਜੀ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਜਲੰਧਰ ਤੋਂ।
0: ਪਿਊਸ਼ ਜੀ ਕੀ ਕਰਦੇ ਹੋ?
1: ਮੈਂ ਜੌਬ ਕਰਦੇ।
0: ਜੌਬ ਕਰਦੇ ਹੋ? ਕਿੰਨੇ ਸਾਲ ਹੋ ਗਏ ਜੌਬ ਕਰਦੇ ਨੂੰ?
1: ਜੌਬ ਕਰਦੇ ਨੂੰ ਮੈਨੂੰ ਹੋ ਗਏ ਆਲਮੋਸਟ 12 ਸਾਲ।
0: 12 ਸਾਲ ਤੇ ਰੇਡੀਓ ਸੁਣਦੇ ਨੂੰ ਕਿੰਨਾ ਟਾਈਮ ਹੋ ਗਿਆ?
1: ਰੇਡੀਓ ਸੁਣਦੇ ਨੂੰ ਮੈਨੂੰ ਤਾਂ ਹਾਰਡਲੀ 2-3 ਮਹੀਨੇ ਹੀ ਹੋਏ ਆ।
0: ਅੱਛਾ, ਨਵੇਂ ਨਵੇਂ ਜੁੜੇ ਹੋ? ਠੀਕ ਹੈ ਜੀ। ਪਿਊਸ਼ ਜੀ ਤੁਹਾਡਾ ਫਿਰ ਮੈਂ ਆਫੀਸ਼ੀਅਲੀ ਸਵਾਗਤ ਕਰਦਾ ਈ ਆਕਾਸ਼ਵਾਣੀ ਹੈ ਐਫਐਮ ਰੇਨਬੋ ਦੇ ਵਿੱਚ। ਕੀ ਹਾਲ ਚਾਲ, ਸਭ ਠੀਕ ਠਾਕ ਨੇ?
1: ਆਲ ਵੈਲ, ਆਲ ਵੈਲ, ਬਾਈ ਗੋਡ ਗ੍ਰੇਸ, ਆਲ ਵੈਲ।
0: ਚਲੋ ਗੁੱਡ ਜੀ। ਜਿਵੇਂ ਕਿ ਤੁਸੀਂ ਸੋਹਣੀ ਲਿਆ ਕਿ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਟੋਪਿਕ ਲੈ ਕੇ ਆਇਆ ਹਾਂ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੋਈ ਆਵਾਜ਼ ਕੱਢਣੀ ਹੈ ਜਿਹੜੀ ਤੁਹਾਡੀ ਮਨਪਸੰਦ ਹੈ, ਤੁਸੀਂ ਹਮੇਸ਼ਾ ਕੱਢਦੇ ਹੋ, ਈਵਨ ਤੁਹਾਡੇ ਦੋਸਤ, ਤੁਹਾਡੇ ਫੈਮਿਲੀ ਮੈਂਬਰ ਵੀ ਜਦੋਂ ਪੂਰੀ ਮਸਤੀ ਦੇ ਮਾਹੌਲ ਦੇ ਵਿੱਚ ਬਹਿੰਦੇ ਨੇ ਤਾਂ ਕਹਿੰਦੇ ਨੇ ਕਿ ਯਾਰ ਪਿਊਸ਼ ਯਾਰ, ਯਾਰ ਇੱਕ ਵਾਰੀ ਆਵਾਜ਼ ਕੱਢੀ ਯਾਰ, ਤੂੰ ਬਹੁਤ ਸੋਹਣੀ ਕੱਢਦਾ, ਤੇ ਉਹ ਕਿਹੜੀ ਆਵਾਜ਼ ਹੈ ਪਿਊਸ਼?
1: ਸੁਣੋ ਸਰ, ਮੈਂ ਆਪਣੀ ਆਵਾਜ਼ ਤਾਂ ਨਹੀਂ ਗਾਲੂੰਗਾ, ਮੈਂ ਆਪਣੀ ਬੀਵੀ ਦੀ ਆਵਾਜ਼
0: ਨਹੀਂ। ਰੋਟੀ ਖਾ ਲਈ ਘਰ ਦੀ ਕਿ ਨਹੀਂ ਪਹਿਲਾਂ ਦੱਸੋ ਮੈਨੂੰ, ਐਂ ਨਾ ਵੀ ਬਾਅਦ ਚ ਰੋਟੀ ਨਾ ਮਿਲੇ।
1: ਮੈਂ ਕਹਿ ਰਿਹਾ ਕਿ ਮਤਲਬ ਬੀਵੀ ਮੇਰੀ ਬੜੀ ਮਿਮਿਕ ਕਰਦੀ ਹੈ, ਇੱਕ ਸਾਡੇ ਗਲੀ ਚ ਨਾ ਉਹ ਟਿੱਕੀ ਵੇਚਣ ਵਾਲਾ ਆਉਂਦਾ।
0: ਅੱਛਾ ਅੱਛਾ।
1: ਤੇ ਉਹ ਜਿੱਦਾਂ ਬੋਲਦਾ ਤੇ ਮੇਰੀ ਬੀਵੀ ਉਹਨੂੰ ਮਿਮਿਕ ਕਰਦੀ ਹੈ।
0: ਪਹਿਲੀ ਗੱਲ ਤੁਸੀਂ ਮਤਲਬ ਹੈਂਡਸ ਫ੍ਰੀ ਕੀਤਾ ਹੋਇਆ ਆਈ ਹੋਪ ਤੁਸੀਂ?
1: ਹਾਂਜੀ ਹਾਂਜੀ, ਆਫ ਕੋਰਸ, ਡੈਫੀਨੇਟਲੀ।
0: ਠੀਕ ਹੈ, ਚਲੋ ਦੱਸੋ ਫਿਰ ਭਾਬੀ ਜੀ ਕਿਵੇਂ ਆਵਾਜ਼ ਕਰਦੇ ਨੇ? ਚਲੋ ਬਾਕੀ ਪੂਰਾ ਪ੍ਰੋਗਰਾਮ ਸੁਣਿਓ, ਮੰਨਿਆ ਭਾਵੇਂ ਤੁਸੀਂ ਥੋੜੇ ਦਿਨ ਮਿੰਟਾਂ ਚ ਘਰ ਪਹੁੰਚ ਜਾਣਾ ਜੇ, ਤੇ ਪ੍ਰੋਗਰਾਮ ਸੁਣਿਓ ਕਿਉਂਕਿ ਬਹੁਤ ਸਾਰੇ ਲੋਕ ਬੜੀਆਂ ਸਾਰੀਆਂ ਆਵਾਜ਼ਾਂ ਕੱਢਣਗੇ ਅੱਜ। ਠੀਕ ਹੈ ਜੀ, ਥੈਂਕ ਯੂ ਸੋ ਮਚ ਫੋਰ ਬੀਇੰਗ ਮਾਈ ਫਸਟ ਕਾਲਰ ਐਂਡ ਬਹੁਤ ਸੋਹਣਾ ਤੁਸੀਂ ਨਿਭਾਇਆ, ਥੈਂਕ ਯੂ ਸੋ ਮਚ ਪਿਊਸ਼।
1: ਥੈਂਕ ਯੂ ਸੋ ਮਚ, ਥੈਂਕ ਯੂ।
0: ਲਓ ਜੀ, ਪਿਊਸ਼ ਜੀ ਨੇ ਦੱਸ ਦਿੱਤਾ ਕਿ ਬਈ ਉਹਨਾਂ ਦੀ ਜਿਹੜੀ ਧਰਮ ਪਤਨੀ ਹੈ, ਹਾਂਜੀ, ਉਹ ਕਿਵੇਂ ਟਿੱਕੀ ਦੀ ਜਿਹੜੀ ਟਿੱਕੀ ਵਾਲੇ ਭਾਈ ਦੀ ਨਕਲ ਜਿਹੜੀ ਹੈ ਉਹ ਕਰਦੇ ਨੇ। ਖੈਰ ਜ਼ਰੂਰੀ ਨਹੀਂ ਕਦੇ ਟਿੱਕੀ ਦੇ ਭਾਈ ਜੀ, ਤੁਸੀਂ ਕਿਸੇ ਦੇ ਵੀ ਕਰ ਸਕਦੇ, ਚਰਾ ਗਰਮ ਮੱਕੀ ਛੋਲੇ ਛੱਲੀ, ਜੋ ਵੀ ਵੇਚਣਾ ਚਾਹੁੰਦੇ ਹੋ, ਚਾਹੇ ਬੱਸ ਦੀ ਗੱਲ ਹੈ, ਚਾਹੇ ਮੈਂ ਕਹਿੰਦਾ ਕੋਈ ਫਿਲਮੀ ਕਿਰਦਾਰ ਵੀ ਤੁਸੀਂ ਕਰ ਸਕਦੇ ਹੋ, ਜ਼ਰੂਰੀ ਨਹੀਂ ਕਿ ਬਸ ਆਪਾਂ ਜਿਹੜੇ ਵੈਂਡਰਸ ਨੇ ਉਹਨਾਂ ਦੀ ਹੀ ਨਕਲ ਕਰਨੀ ਹੈ, ਤੁਸੀਂ ਕਿਸੇ ਦੀ ਨਕਲ ਵੀ ਕਰ ਸਕਦੇ ਹੋ, ਤੁਸੀਂ ਕਿਸੇ ਫਿਲਮ ਅਭਿਨੇਤਾ ਦੀ ਨਕਲ ਕਰ ਸਕਦੇ ਹੋ। ਪੋਲੀਟੀਕਲ ਨਹੀਂ ਕਰਾਂਗੇ, ਪੋਲੀਟੀਕਲ ਬਿਲਕੁਲ ਨਹੀਂ ਕਰਾਂਗੇ, ਬਿਲਕੁਲ ਬਿਲਕੁਲ ਬਿਲਕੁਲ ਵੀ ਨਹੀਂ ਕਰਾਂਗੇ। ਠੀਕ ਹੈ ਜੀ, ਅਤੇ ਚਲੋ ਜੀ ਇੱਕ ਗਾਣਾ ਸੁਣਦੇ ਹਾਂ, ਗਾਣੇ ਤੋਂ ਬਾਅਦ ਆਪਾਂ ਹੋਰ ਦੋਸਤਾਂ ਨੂੰ ਲਵਾਂਗੇ।

0: ਇੱਕ ਵਾਰੀ ਨਾ ਆਵਾਜ਼ ਕੱਢੀ ਸੀਗੀ ਆਪਣੇ ਅਜੀਤ ਸਾਹਿਬ ਦੀ,
1: ਓਹੋ
0: ਸ਼ਾਇਦ ਤੁਸੀਂ ਵੀ ਕੱਢ ਸਕਦੇ ਹੋ। ਕੋਈ ਵੀ ਪਰਸਨ ਆ ਇਸ ਟਾਈਮ, ਕੋਈ ਵੀ ਲਿਸਨਰ ਆ ਸੁਣਦਾ ਪਿਆ, ਕਿਉਂਕਿ ਆਵਾਜ਼ ਜਿਹੜੀ ਹੈ ਨਾ ਇਹ ਸਿਰਫ ਮਿਹਨਤ ਆ, ਔਰ ਤੁਸੀਂ ਕੋਈ ਵੀ ਕੱਢ ਸਕਦਾ ਹੈ। ਇੱਕ ਡਾਇਲੋਗ ਸੀਗਾ ਆਪਣੇ ਕਿਹੜੇ ਕਾਲੀ ਚੰਨ ਫਿਲਮ ਦਾ ਗਾਣਾ ਸੀਗਾ, ਡਾਇਲੋਗ ਸੀਗਾ, ਉਹ ਕਿਸ ਤਰ੍ਹਾਂ ਬੋਲਦੇ ਨੇ ਆਪਣੇ ਅਜੀਤ ਸਾਹਿਬ, ਸਾਰਾ ਸ਼ਹਿਰ ਮੁਝੇ ਲਾਇਨ ਕਾ ਨਾਮ ਸੇ ਜਾਣਤਾ ਹੈ,
1: ਨਾਈਸ,
0: ਮੋਨਾ ਕਹਾਂ ਹੈ ਸੋਨਾ।
1: ਸੋਨਾ ਸਰਕਾਰ ਨੇ ਮਨਾ ਕੀਤਾ ਖਰੀਦਣ ਲਈ।
0: ਗੱਬਰ ਸਿੰਘ ਦੀ ਆਵਾਜ਼ ਵਿੱਚ ਜੇ ਆਪਾਂ ਗੱਲ ਕਰੀਏ, ਚਲੋ ਜੋ ਪਹਿਲੇ ਲਿਸਨਰ ਆਏ ਸੀ, ਚਲੋ ਉਹਨਾਂ ਨੇ ਆਪਣੀ ਉਹਨਾਂ ਦੀ ਆਵਾਜ਼ ਵਿੱਚ ਮਿਕਸ ਹੋ ਰਹੀ ਸੀ।
1: ਹਾਂ ਹਾਂ, ਉਹ ਉਹਨਾਂ ਨੇ ਆਪ ਕਿਹਾ ਕਿ ਮੈਂ ਮਿਮਿਕਰੀ ਨਹੀਂ ਕਰ ਸਕਦਾ, ਪਰ ਮੈਨੂੰ ਪਸੰਦ ਸੀ ਉਹਨਾਂ ਦਾ ਡਾਇਲੋਗ।
0: ਕਿਉਂਕਿ ਇਹ ਨਾ ਦੇਖੋ, ਅਗਰ ਮੰਨ ਲਓ ਵੀ ਸਪੋਜ਼ ਕਰੋ ਵੀ ਆਪਾਂ ਆ ਮੇਰੀ ਹੁਣ ਨੋਰਮਲ ਆਵਾਜ਼ ਆ, ਤੁਹਾਡੀ ਵੀ ਨੋਰਮਲ ਆਵਾਜ਼ ਆ ਜੋ ਤੁਸੀਂ ਰੇਡੀਓ ਤੇ ਪਲੇ ਕਰਦੇ ਹੋ,
1: ਰਾਈਟ ਰਾਈਟ,
0: ਉਹ ਜਿਹੜੀ ਆਵਾਜ਼ ਆ ਤੁਹਾਡੀ, ਉਹ ਕੋਈ ਵੀ ਤੁਸੀਂ ਕਿਰਦਾਰ ਨਿਭਾ ਰਹੇ ਹੋ ਉਹਦੇ ਵਿੱਚ ਮਿਕਸ ਨਹੀਂ ਹੋਣੀ ਚਾਹੀਦੀ। ਉਹ ਸੀਗਾ ਗੱਬਰ ਸਿੰਘ ਦਾ ਸੀਗਾ ਡਾਇਲੋਗ, ਔਰ ਉਹ ਸਾਬਾ ਕਿਤਨਾ ਨਾਮ ਰੱਖਾ ਹੈ ਸਰਕਾਰ ਹਮ ਪਰ, ਪੂਰੇ 50,000, ਸੁਣਾ ਪੂਰੇ 50,000, ਯੇ ਨਾਮ ਇਸ ਲਈ ਹੈ ਕਿ ਜਹਾਂ ਸੇ 50-50 ਕੋਸ ਦੂਰ ਜਬ ਕੋਈ ਬੱਚਾ ਰੋਤਾ ਹੈ ਤੋ ਮਾਂ ਕਹਿਤੀ ਹੈ ਬੇਟੇ ਸੋ ਜਾ ਨਹੀਂ ਤੋ ਗੱਬਰ ਸਿੰਘ ਆ ਜਾਏਗਾ।
1: ਕਿਆ ਬਾਤ ਹੈ।
0: ਫਿਰ ਆਪਾਂ ਗੱਲ ਕਰੀਏ, ਆਪਾਂ ਥੋੜਾ ਜਿਹਾ ਟਾਈਮ ਜ਼ਿਆਦਾ ਨਹੀਂ ਟਾਈਮ ਲੈ ਰਹੇ, ਇੱਕ
1: ਮਿੰਟ ਲੈ ਲਓ, ਕੋਈ ਨਾ ਇੱਕ ਮਿੰਟ ਲੈ ਲਓ,
0: ਇੱਕ ਮਿੰਟ ਇੰਨਾ ਤਾਂ ਬਹੁਤ ਘੱਟ ਹੈ ਫਿਰ ਤਾਂ।
1: ਨਹੀਂ ਨਹੀਂ ਕੋਈ ਗੱਲ ਨਹੀਂ, ਫਿਰ ਆਪਾਂ ਰਹਿਬਸ ਕਰਦੇ ਹਾਂ ਕਿਉਂਕਿ ਹੋਰ ਵੀ ਦੋਸਤਾਂ ਦੇ ਇੰਤਜ਼ਾਰ ਕਰ ਰਹੇ ਹੋਣਗੇ। ਬਟ ਜਨਾਬ, ਤੁਸੀਂ ਹਮੇਸ਼ਾ ਬਹੁਤ ਜ਼ਿਆਦਾ ਮਤਲਬ ਰੌਣਕਾਂ ਲਾ ਦਿੰਦੇ ਹੋ ਅਤੇ ਬੜਾ ਜ਼ਿਆਦਾ ਮਤਲਬ ਆਵਾਜ਼ਾਂ ਤੁਸੀਂ ਸਿਖਾ ਵੀ ਦਿੰਦੇ ਹੋ ਨਾਲੋਂ ਨਾਲ।
0: ਇੱਕ ਇੱਕ ਨਾ ਲਾਸਟ ਆ, ਸਿਰਫ ਇੱਕੋ ਹੀ ਆ, ਸ਼ਾਇਦ ਤੁਸੀਂ ਸੁਣੀ ਵੀ ਹੋਏਗੀ, ਉਹ ਆਵਾਜ਼ ਸੀਗੀ ਕਰੋੜੀ ਮੱਲ ਦੀ, ਸੁਣੀ ਤੁਸੀਂ ਆਵਾਜ਼ ਮੇਰੀ?
1: ਹਾਂ ਮੈਂ ਸੁਣੀ ਹੋਈ ਹੈ।
0: ਕਦੋਂ ਸੁਣੀ ਸੀਗੀ? ਮੈਨੂੰ ਤਾਂ ਦੱਸਿਆ ਨਹੀਂ,
1: ਤੁਸੀਂ ਦੁਬਾਰਾ ਦੱਸੋ, ਕਹਾਂਗਾ ਹੁਣੇ ਸੁਣੀ ਆ ਜੀ।
0: ਉਹ ਸੀਗੇ ਆਦਮਪੁਰ ਤੋਂ।
1: ਅੱਛਾ ਜੀ,
2: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ,
2: ਹੋ ਜੀ ਕਿਦਾਂ?
1: ਠੀਕ ਆ,
2: ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ,
2: ਆਦਮਪੁਰ ਤੋਂ ਬੋਲਿਆ ਕਰੋੜੀ ਵਾਲਾ, ਹਾਂ ਚਾਹ ਬਣਾਉਣਾ ਚਾਹ?
1: ਆ ਤੁਹਾਡੇ ਪੁੱਤ ਬਣ ਗਿਆ।
0: ਖੁਸ਼ ਰਹੋ ਮੋਹਿਤ ਸਾਹਿਬ, ਖੁਸ਼ ਰਹੋ, ਹਮੇਸ਼ਾ ਇਸ ਤਰ੍ਹਾਂ ਪ੍ਰੋਗਰਾਮ ਪੇਸ਼ ਕਰਦੇ ਰਹੋ, ਔਰ ਹਮੇਸ਼ਾ ਪਰਮਾਤਮਾ ਕਰੇ ਤੁਹਾਡੀ ਨਾ, ਮੇਰੇ ਖਿਆਲ ਵੀ ਚਲੋ 100 ਸਾਲ ਕਹਿ ਸਕਦੇ ਆਪਾਂ, ਮੋਸਟਲੀ 100 ਸਾਲ ਉਮਰ ਹੋਵੇ, ਔਰ ਤੁਸੀਂ ਹਮੇਸ਼ਾ ਤੰਦਰੁਸਤ ਰਹੋ।
1: ਥੈਂਕ ਯੂ ਸੋ ਮਚ, ਐਂਡ ਸੇਮ ਟੂ ਯੂ, ਸੇਮ ਟੂ ਆਲ। ਬਹੁਤ ਬਹੁਤ ਸ਼ੁਕਰੀਆ ਬਿੱਟੂ ਜੀ, ਬਹੁਤ ਵਧੀਆ ਲੱਗਾ।
0: ਮਿਹਰਬਾਨੀ ਮਿਹਰਬਾਨੀ।
1: ਲਓ ਜੀ, ਚੰਗੀਆਂ ਰੌਣਕਾਂ, ਚਾਹੇ ਕਿੱਕਰ ਸਿੰਘ ਹੋਵੇ ਤੇ ਬਾਅਦ ਵਿੱਚ ਭਾਵੇਂ ਕਰੋੜੀ ਮੱਲ ਹੋਵੇ, ਪੂਰੀ ਪੂਰੀ ਰੌਣਕਾਂ ਜਿਹੜੀਆਂ ਮਿੰਟੂ ਜੀ ਲਾ ਦਿੰਦੇ ਨੇ। ਸੋ ਜਨਾਬ, ਜ਼ਰੂਰੀ ਨਹੀਂ ਤੁਸੀਂ ਇਕੱਲੀ ਨਕਲ ਉਡਾਉਣੀ ਹੈ, ਤੁਸੀਂ ਕਿਸੇ ਵੀ ਵੈਂਡਰਸ ਦੀ ਜਿਹੜੀ ਆਵਾਜ਼ ਹੈ ਤੁਸੀਂ ਕੱਢ ਸਕਦੇ ਹੋ, ਜੋ ਵੀ ਤੁਹਾਨੂੰ ਪਸੰਦ ਹੈ, ਕਿਉਂਕਿ ਚਾਹੇ ਕੋਈ ਸਬਜ਼ੀ ਵੇਚ ਰਿਹਾ, ਕੋਈ ਫਰੂਟ ਵੇਚ ਰਿਹਾ, ਕੋਈ ਕੁਛ ਵੀ, ਕੋਈ ਸੁਰਮੇਦਾਨੀ ਵੇਚ ਰਿਹਾ, ਕੁਛ ਵੀ ਤੁਸੀਂ ਕਰ ਸਕਦੇ ਹੋ ਆਵਾਜ਼ ਤੁਸੀਂ ਪ੍ਰੋਗਰਾਮ ਦੇ ਵਿੱਚ, ਯਾਨੀ ਕਿ ਫੋਨ ਜਦੋਂ ਮੈਂ ਮਿਲਾ ਕੇ, ਜਦੋਂ ਤੁਸੀਂ ਫੋਨ ਮਿਲਾਓਗੇ, ਮੈਂ ਜਦੋਂ ਫੋਨ ਚੁੱਕਾਂਗਾ, ਮੈਂ ਨਹੀਂ ਕਹਾਂਗਾ ਕਿ ਬਈ ਕੌਣ ਗੱਲ ਕਰ ਰਿਹਾ, ਮੈਂ ਪੁੱਛਾਂਗਾ ਕੌਣ ਭਾਈ ਕੀ ਵੇਚਣ ਆਇਆ ਹੈ, ਕੀ ਵੇਚਣ ਆਇਆ। ਨੰਬਰ ਜੀ 081-23-42-174।

0: ਸਾਨੂੰ ਖੁਦ ਨਹੀਂ ਪਤਾ ਕਿ ਸਾਡੇ ਵਿੱਚ ਹੁਣ ਕਿਹੜੀ ਆਇਆ ਜਾਂ ਕਿਹੜਾ ਆਇਆ ਐਂਡ ਕੀ ਵੇਚਣ ਆਇਆ, ਸਾਨੂੰ ਬਿਲਕੁਲ ਨਹੀਂ ਪਤਾ। ਸਿੱਧਾ ਅਸੀਂ ਫੋਨ ਚੁੱਕਦੇ ਹਾਂ, ਦੇਖਦੇ ਹਾਂ ਕਿ ਕੌਣ ਭਾਈ, ਕੌਣ ਹੈ ਭਾਈ, ਕੀ ਵੇਚਣ ਆਇਆ।
1: ਹੈਲੋ
0: ਹੈਲੋ ਜੀ, ਕੌਣ ਹੈ ਭਾਈ?
1: ਸਤਿ
0: ਸ਼੍ਰੀ ਅਕਾਲ ਜੀ, ਕੌਣ, ਕਿੱਥੋਂ ਆਏ?
1: ਮੈਂ ਜੀ ਪਿੰਡ ਕੰਦੋਲੇ ਤੋਂ ਕੁਲਵਿੰਦਰ ਟੇਲਰ ਬਾਤ ਕਰ ਰਿਹਾ ਜੀ।
0: ਟੇਲਰ ਸਾਹਿਬ ਗੱਲ ਕਰ ਰਹੇ ਨੇ?
1: ਹਾਂਜੀ ਟੇਲਰ ਸਾਹਿਬ,
0: ਕੀ ਹਾਲ
1: ਚਾਲ, ਕਿੱਦਾਂ ਜੀ, ਠੀਕ ਠਾਕ ਹੋ?
0: ਮੈਂ ਵਧੀਆ ਜੀ, ਮੈਂ ਵਧੀਆ। ਅੱਜ ਫਿਰ ਕਿਹੜੀ ਆਵਾਜ਼ ਸੁਣਾਉਣਾ ਚਾਹੋਗੇ ਕੁਲਵਿੰਦਰ ਸਾਹਿਬ?
1: ਅੱਜ ਆਵਾਜ਼ ਨਿਕਲ ਜਾਂਦੀਆਂ ਹੁਣ ਜਿੱਦਾਂ ਦੀਆਂ ਹੋਣੀਆਂ, ਹੁਣ ਪਤਾ ਨੀ ਬਿਨੀਆਂ ਟੇੜੀਆਂ ਕਿੱਦਾਂ ਦੀਆਂ ਹੈਗੀਆਂ।
0: ਨਹੀਂ ਨਹੀਂ, ਸੋਹਣੀ ਸੋਹਣੀ ਕਰਦੇ, ਸੋਹਣੀ ਕਰਦੇ, ਸੋਹਣੀ ਕਰਦੇ।
1: ਹਾਂਜੀ, ਉਹ ਭੰਡਾ ਦੀ ਗੱਲ ਕਰਦੇ ਜੀ।
0: ਅੱਛਾ ਅੱਛਾ, ਭੰਡਾ ਜੀ, ਠੀਕ ਹੈ।
1: ਲਿਆ ਜਮਾਨਾ, ਲਿਆ ਮਹਾਰਾਜ ਰਾਜੀ ਰੱਖੇ, ਸਾਨੂੰ ਵੀ ਵਧਾਈ ਤੁਸੀਂ ਦੇ ਛੱਡ, ਦੇ ਛੱਡ ਭਾਈ।
0: ਕਿਆ ਬਾਤ ਹੈ,
1: ਸਾਨੂੰ ਵੀ ਜਮਾਨਾ, ਸਾਨੂੰ ਵੀ ਵਧਾਈ, ਦੇ ਛੱਡ ਮਹਾਰਾਜ ਰਾਜ ਰੱਖੇ, ਹਵੇਲੀ ਨੂੰ ਭਾਗ ਲੱਗੇ ਰਹੇ, ਆ ਦੇ ਛੱਡ ਗਰੀਬਾਂ ਨੂੰ।
0: ਉਹ ਕਿਆ ਬਾਤ ਹੈ, ਹਵੇਲੀ ਨੂੰ ਭਾਗ ਲੱਗੇ ਰਹਿਣ, ਕਰਨ ਸਾਗ ਲੱਗੇ ਰਹਿਣ, ਲਓ ਜੀ ਲਓ ਜੀ ਆਓ,
1: ਕਿਤੇ ਕੋਹਣੀ ਨੂੰ ਸਾਗ ਲੱਗੇ ਰਹਿਣ, ਕਿਸੇ ਮੁੱਚਾਂ ਨੂੰ ਸਾਗ ਲੱਗੇ ਰਹਿਣ।
0: ਕਿਆ ਬਾਤ ਹੈ, ਕਿਆ ਬਾਤ ਹੈ, ਵਧੀਆ।
1: ਤੇ ਉਹ ਕਹਿੰਦੇ ਨੇ ਬਾਹਰੀ ਵਰਜੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਵਧਾਈ, ਸਾਰੀ ਵਰਤੀ ਕੱਢਣ ਗਿਆ ਸੀ, ਖੱਟ ਕੇ ਲਿਆਂਦੀ ਵਧਾਈ, ਪਿਓ ਤੁਹਾਡਾ ਠੰਡ ਚ ਮਰ ਗਿਆ ਤੇ ਕੁੱਤਿਆਂ ਤੇ ਦਿਨੇ ਰਜਾਈ, ਲਿਆ ਮਹਾਰਾਜ ਰਾਜ ਰੱਖਿਆ, ਦੇ ਛੱਡ ਵਧਾਈ।
0: ਵੈਸੇ ਇੱਕ ਗੱਲ ਆ, ਸਾਡੇ ਹੀ ਸਮਾਜ ਦੇ ਇੱਕ ਕਰੈਕਟਰ ਨੇ, ਸਾਡੇ ਸਮਾਜ ਦਾ ਬੜਾ ਸੋਹਣਾ ਹਿੱਸਾ ਹੈ, ਤੇ ਪਰ ਮਤਲਬ ਉਹ ਗੱਲਾਂ ਵੀ ਸੱਚੀਆਂ ਕਰ ਜਾਂਦੇ ਨੇ, ਤੇ ਟੌਂਚ ਵੀ ਮਾਰ ਜਾਂਦੇ ਨੇ, ਹਾਸਾ ਵੀ ਪਾ ਦਿੰਦੇ ਨੇ, ਸੋਚਣ ਨੂੰ ਮਜਬੂਰ ਵੀ ਕਰ ਜਾਂਦੇ ਨੇ, ਕਿ ਨਹੀਂ?
1: ਹਾਂ ਸਹੀ ਗੱਲ ਆ ਜੀ, ਬਹੁਤ ਵਧੀਆ। ਆਪਾਂ ਇੱਕ ਜਿੱਦਾਂ ਕਹਿੰਦੇ ਹੁੰਦੇ ਬਈ ਨਜ਼ਾਰਾ ਹੀ ਆ ਜਾਂਦਾ ਪੂਰਾ, ਜਾ ਕੇ ਸਾਰੇ ਨਾਲੇ ਤਾਂ ਹਾਸਾ ਹੱਸ ਕੇ ਬੱਕੀਆਂ ਚੱਲਦਾ ਦਿੰਦੇ ਹੈਗੇ ਆ।
0: ਵੇਖਿਆ ਜਾਵੇ ਨਾ, ਰੌਣਕ, ਹਾਸਾ, ਖੇਡ, ਇਹ ਸਾਰੇ ਨਾ ਸਾਡੇ ਆਲੇ ਦੁਆਲੇ ਹੀ ਆ, ਬਸ ਦੇਖਣ ਦੀ ਲੋੜ ਆ, ਸਮਝਣ ਦੀ ਲੋੜ ਆ।
1: ਹਾਂ ਭਾਜੀ, ਬਿਲਕੁਲ ਜੀ,
0: ਠੀਕ ਹੈ ਜੀ। ਕੁਲਵਿੰਦਰ ਜੀ, ਬਾਕੀ ਕੋਈ ਹੋਰ
1: ਖੁਸ਼ੀਆਂ ਲੱਭਣੀਆਂ ਪੈਂਦੀਆਂ ਆ ਨਾ,
0: ਇੰਗਲਿਸ਼
1: ਦੇ ਮੌਕੇ ਲੱਭਣੇ ਪੈਂਦੇ ਆ ਨਾ।
0: ਇੰਗਲਿਸ਼ ਇੰਗਲਿਸ਼ ਕਿਹਾ ਜਾਂਦਾ ਹੈਪੀਨੈਸ ਇਜ਼ ਅ ਚੁਆਇਸ।
1: ਹਾਂਜੀ,
0: ਅੱਛਾ, ਕੋਈ ਹੋਰ ਆਵਾਜ਼ ਤੁਸੀਂ, ਕੋਈ ਕੋਈ ਸਬਜ਼ੀ ਵੇਚਣ ਵਾਲਾ ਆ, ਕੋਈ ਵੀ ਐਸੀ ਆਵਾਜ਼ ਜਿਹੜੀ ਤੁਹਾਡੇ ਰੋਜ਼ ਕੰਨਾਂ 'ਚ ਪੈਂਦੀ ਹੈ, ਤੁਸੀਂ ਉਹਨੂੰ ਹੁਣ ਚੇਤੇ ਹੀ ਕਰ ਲਿਆ ਕਿ ਭਾਈ ਇਹਨੇ ਇੰਨੇ ਵਜੇ ਆਉਣਾ, ਜਾਂ ਬੱਸ ਵਿੱਚ ਆ ਭਾਈ ਇਹ ਇਹੀ ਚੀਜ਼ ਵੇਚਦਾ, ਜਾਂ ਕੋਈ ਵੀ ਕੋਈ ਹੋਰ ਆਵਾਜ਼ ਅਗਰ ਤੁਹਾਨੂੰ ਲੱਗਦਾ ਹੈ, ਨਹੀਂ ਤਾਂ ਤੁਸੀਂ ਦੋ ਆਵਾਜ਼ਾਂ ਕੱਢੀਆਂ, ਦੋਵੇਂ ਸੋਹਣੇ ਕੱਢੀਆਂ ਨੇ, ਪਰ ਫਿਰ ਅਗਰ ਕੁਛ
1: ਇੱਕ ਭਰੀ ਨਿਕਲ ਜਾਂਦਾ ਹੁੰਦਾ, ਇੱਕ ਕਰਦਾ ਹੁੰਦਾ, ਇੱਕ ਗੁੜ ਦੇ ਗੁੜ ਦਿੰਦਾ ਹੁੰਦਾ ਭਾਜੀ, ਉਹ ਪਤਾ ਹੀ ਲਾਦਾ ਸਵੇਰ ਨੂੰ, ਮਤਲਬ ਇੱਥੇ ਹੁੰਦਾ ਛੋਟੀ ਜਿਹੀ ਵਿੱਕੀ ਜਿਹੀ ਤੇ, ਤੇ ਉਹਨੂੰ ਕਹਿਣਾ ਇੱਕੋ ਵਾਰੀ ਗੁੜ ਗੁੜ ਗੁੜ,
0: ਫੋਨ ਕਰਕੇ ਕਿਸੇ ਨਾ ਕਿਸੇ ਦੀ ਨਕਲਾਂ ਕਰ ਰਹੇ ਨੇ, ਇੱਕ ਸੈਕਿੰਡ ਸੋਚੋ ਕਿ ਬਾਏ ਚਾਂਸ ਉਹ ਵੀ ਲੋਕੀ ਰੇਡੀਓ ਸੁਣਦੇ ਹੋਣ, ਉਹ ਹਾਸਾ ਚ ਪੁੱਠੇ ਹੋ ਜਾਣਗੇ, ਹੈ ਅਸੀਂ ਏਦਾਂ ਦੀ ਆਵਾਜ਼ਾਂ ਕੱਢਦੇ ਹਾਂ,
1: ਪਤਾ ਲੱਗ ਜਾਊਗਾ ਜੀ, ਰੋਕੇ ਜਾਇਆ ਕਰਾਂਗੇ ਭਾਜੀ ਅਸੀਂ, ਇਹ ਤਾਂ ਗੁੜ ਕਹਿੰਦੇ ਅਸੀਂ ਤਾਂ ਬਾਹਰ ਨਿਕਲੀਦਾ ਤੇ ਉਹ ਨਿਕਲ ਜਾਂਦੇ, ਦੌੜ ਜਾਂਦੇ ਆ ਗੁੜ ਲੈ ਕੇ, ਹਨਾ, ਅਸੀਂ ਪਿੱਛੇ ਬਾਜਾ ਮਾਰਦੇ ਰਹਿੰਦੇ। ਅੱਜ ਕੱਲ ਹਾਲਾਤ ਇਹ ਹੀ ਆ ਭਾਜੀ, ਹੁਣ ਸਬਜ਼ੀਆਂ ਵਾਲੇ ਸਾਰੇ ਉੱਤੇ ਬਾਈਕਾਂ ਤੇ ਹੈਗੇ ਆ, ਹਨਾ, ਤੇ ਜਦੋਂ ਜਾਂਦੇ ਆ ਬਸ ਉਹੀ ਬਸ ਕੋਈ ਹੁੰਦਾ, ਇੱਕ ਕਹਿੰਦਾ ਹੁੰਦਾ ਜੀ, ਹਾਂਜੀ ਸਬਜ਼ੀ ਲਾ, ਤਾਜ਼ਾ ਸਬਜ਼ੀ, ਸਬਜ਼ੀ ਆ ਗਈ ਬਈ, ਤਾਜ਼ਾ ਸਬਜ਼ੀ, ਇੱਕ ਮੇਰਾ ਭਾਜੀ ਆ ਉਹ ਆਦ ਪੁੱਤੋਂ, ਸਬਜ਼ੀ ਲਾਓ ਬਈ, ਤਾਜ਼ਾ ਸਬਜ਼ੀ, ਮੈਂ ਕਿਹਾ ਹੁਣੇ ਤੋੜ ਕੇ ਲਿਆਏ ਆ,
0: ਹੁਣੇ ਹੁਣੇ ਤੁਹਾਡੇ ਲਈ ਸਪੈਸ਼ਲ। ਠੀਕ ਹੈ ਜੀ, ਥੈਂਕ ਯੂ ਸੋ ਮਚ ਕੁਲਵਿੰਦਰ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਪ੍ਰੋਗਰਾਮ ਚ ਗੱਲ ਕਰਕੇ, ਬਹੁਤ ਰੌਣਕ,
1: ਸ਼ੁਕਰੀਆ, ਥੈਂਕ ਯੂ ਸੋ ਮਚ
0: ਜੀ। ਹਾਂਜੀ, ਵੈਸੇ ਅੱਜ ਕੱਲ੍ਹ ਤਾਂ ਕਿੱਥੋਂ ਆਉਂਦੇ ਨੇ ਭਾਂਡੇ ਕਲੀ ਕਰਾ ਲਓ ਕਰਾਉਣ ਵਾਲੇ, ਬਟ ਹਾਂ ਹੈਗੇ ਨੇ ਕਈ ਵਾਰੀ ਪਿੰਡਾਂ 'ਚ, ਹਜੇ ਵੀ ਲੋਕ ਨੇ ਤੁਹਾਨੂੰ ਸਾਈਕਲ 'ਤੇ ਜਾਂ ਗੱਡੀਆਂ 'ਚ ਲੱਭ ਜਾਣਗੇ। ਪਰ ਜਨਾਬ, ਤੁਸੀਂ ਵੀ ਕੁਝ ਕਰਾਉਣਾ ਚਾਹੁੰਦੇ ਹੋ, ਤੁਸੀਂ ਵੀ ਕੁਝ ਵੇਚਣਾ ਚਾਹੁੰਦੇ ਹੋ, ਆਓ ਜਾਓ ਪ੍ਰੋਗਰਾਮ ਦੇ ਵਿੱਚ, ਫੋਨ ਬੁਲਾਓ 081-23-42-174।

0: ਫੜਾਵਾਂ ਭਾਂਡੇ ਜੋ ਪੁਰਾਣੇ ਮੋਇਆਂ ਦੇ ਵਿੱਚ ਜਾਨ ਪਾ ਦਿਆਂ ਕਰਾਂ ਸਜਾਖੇ ਕਾਣੇ ਸ਼ਾਹਕੋਟ ਫਲੌਰ ਬਠਿੰਡਾ ਮੇਰੇ ਕੰਮ ਦਾ ਪਾਣੀ ਭਰਦੇ ਅੰਮ੍ਰਿਤਸਰ ਜਲੰਧਰ ਏੜੀਏ ਮੇਰੀਆਂ ਸਿਫਤਾਂ ਕਰਦੇ
1: ਜੀ ਬਾਕੀ ਅੰਮ੍ਰਿਤਸਰ ਤੇ ਜਲੰਧਰ ਵਾਲੇ ਅਗਰ ਸਿਫਤਾਂ ਕਰਦੇ ਨੇ ਆਪਾਂ ਉਹਨਾਂ ਕੋਲ ਸੁਣਨਾ ਚਾਹਾਂਗੇ ਫਿਲਹਾਲ ਅਸੀਂ ਸੁਣਨਾ ਚਾਹਾਂਗੇ ਅਗਲੇ ਕਾਲਰ ਜਿਹੜੇ ਨੇ ਉਹ ਕਿਹੜੇ ਆਏ ਨੇ ਕੀ ਵੇਚ ਰਹੇ ਨੇ ਹੈਲੋ
2: ਹੈਲੋ ਰੂਬਲ ਸਰ ਜੀ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਕੌਣ ਸਾਹਿਬ ਗੱਲ ਕਰ ਰਹੇ ਨੇ ਕੁਲਦੀਪ ਸਿੰਘ ਜੀ ਕੀ ਹਾਲ ਚਾਲ ਨੇ ਰੌਣਕਾਂ ਲਾ ਰਹੇ ਨੇ ਚੰਗੀਆਂ ਲੱਗ ਰਹੀਆਂ ਤੁਹਾਨੂੰ
2: ਬਹੁਤ ਹੀ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ
1: ਹਾਂ ਸ਼ੁਕਰੀਆ ਜੀ ਤੇ ਮੰਨਿਆ ਤੁਸੀਂ ਥੋੜੇ ਮਤਲਬ ਤੁਹਾਡੀ ਚੰਗੀ ਉਮਰ ਹੈ ਪਰ ਕੀ ਤੁਸੀਂ ਵੀ ਛੋਟੀ ਜੀ ਕੋਈ ਕੁਲਦੀਪ ਜੀ ਸਾਡੇ ਨਾਲ ਜੁੜੇ ਨੇ ਪਰ ਕੀ ਮੈਂ ਗੁਸਤਾਖੀ ਕਰ ਸਕਦਾ ਤੁਹਾਨੂੰ ਕਹਿ ਕੇ ਕਿ ਬਈ ਤੁਸੀਂ ਵੀ ਕੋਈ ਆਵਾਜ਼ ਕੱਢ ਕੇ ਸੁਣਾ ਦਿਓ ਸਾਨੂੰ ਕੋਈ ਚਲੋ ਫਿਰ ਅੱਜ ਪਤਾ ਲੱਗ ਜਾਵੇ ਸਾਰਿਆਂ ਨੂੰ ਕਿ ਲੋ ਜੀ ਸਿਆਣੇ ਵੀ ਫਿਰ ਐਵੇਂ ਨੀ ਵਾਲ ਚਿੱਟੇ ਹੋਏ ਕੁਲਦੀਪ ਜੀ ਸਾਨੂੰ ਕੁਲਫੀਆਂ ਜਿਹੜੀਆਂ ਨੇ ਠੰਡੀ ਮਿੱਠੀ ਕੁਲਫੀ ਜਿਹੜੀ ਹੈ ਉਹ ਸਾਨੂੰ ਦੇ ਰਹੇ ਸੀਗੇ ਬਹੁਤ ਬਹੁਤ ਸ਼ੁਕਰੀਆ ਐਂਡ ਸ਼ਾਇਦ ਟੈਕਨੀਕਲ ਕੋਈ ਕਾਰਨ ਰਿਹਾ ਹੋਏਗਾ ਕਿ ਫੋਨ ਜਿਹੜਾ ਹੈ ਬੱਚੇ ਕੱਟਿਆ ਗਿਆ ਪਰ ਵਧੀਆ ਮਜ਼ਾ ਆ ਰਿਹਾ ਸੀ ਇਹਨਾਂ ਦਾ ਤੇ ਕੋਈ ਗੱਲ ਨਹੀਂ ਹੈਲੋ
2: ਹੈਲੋ
1: ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਮੈਂ ਕਹਿੰਦਾ ਕਿੰਨੀ ਸੋਹਣੀ ਕਿਸਮਤ ਦੁਬਾਰਾ ਫਿਰ ਤੁਹਾਡੀ ਲੱਗ ਗਈ ਮੈਂ ਇਹੀ ਕਹਿ ਰਿਹਾ ਸੀਗਾ ਮੈਂ ਕਿਹਾ ਸੋਹਣੀ ਠੰਡੀ ਮਿੱਠੀ ਜਿਹੜੀ ਆਈਸਕ੍ਰੀਮ ਸਾਨੂੰ ਆਈਸਕ੍ਰੀਮ ਕੁਲਫੀ ਜਿਹੜੀ ਵੇਚ ਰਹੇ ਸਨ ਕੁਲਦੀਪ ਜੀ ਓਕੇ ਜੀ ਅੱਛਾ ਫਿਰ ਫਿਰ ਕੱਲੀ ਆਹੀ ਸੁਣੀ ਆਵਾਜ਼ ਜਾਂ ਕੋਈ ਹੋਰ ਵੀ ਕੱਢ ਸਕਦੇ ਜੇ ਕੋਈ ਹੋਰ ਆਵਾਜ਼ ਕੋਈ ਹੋਰ ਕਿਸੇ ਦੀ ਅੱਛਾ ਦੇਖ ਲੋ ਮੈਂ ਜ਼ਮਾਨਾ ਚਲੋ ਕੋਈ ਗੱਲ ਨੀ ਤੁਸੀਂ ਤੁਹਾਡੇ ਵੱਲੋਂ ਕੋਈ ਕਮੀ ਨੀ ਤੁਹਾਡਾ ਜਿਹੜਾ ਸੋਚ ਤੁਹਾਡਾ ਜਿਹੜਾ
2: ਜੱਟ ਸਰ ਬਹੁਤ ਮਿਹਨਤ ਕਰਦਾ ਜੀ
1: ਬਿਲਕੁਲ
2: ਇੱਕ ਕਰ ਦਿੰਦਾ ਸਾਪਾਂ ਦੀਆਂ ਸਿਰਗੀਆਂ ਲੈਂਦਾ ਜੀ
1: ਬਿਲਕੁਲ ਬਿਲਕੁਲ
2: ਮਿਹਨਤ ਦਾ ਮੈਨੂੰ ਪੈਣਾ ਚਾਹੀਦਾ ਸਰ
1: ਬਿਲਕੁਲ ਪੈਣਾ ਚਾਹੀਦਾ ਬਿਲਕੁਲ ਪੈਣਾ ਚਾਹੀਦਾ ਬਾਕੀ ਤੁਹਾਡੀ ਕਾਲ ਦਾ ਵੀ ਪੂਰਾ ਮੁੱਲ ਪਿਆ ਜੀ ਕਿਸਮਤ ਦੇਖੋ ਮੈਂ ਬੜਾ ਘੱਟ ਵੇਖਿਆ ਇੱਦਾਂ ਕਿ ਕਿਸੇ ਦੀ ਫੋਨ ਕੱਟਿਆ ਜਾਵੇ ਤੇ ਦੁਬਾਰਾ ਫਿਰ ਉਹਦਾ ਹੀ ਲੱਗ ਜਾਵੇ ਤੇ ਬਾਕੀ ਬੜਾ ਚੰਗਾ ਲੱਗਾ ਕੁਲਦੀਪ ਜੀ
2: ਬਹੁਤ ਬਹੁਤ ਪਰਮਾਤਮਾ ਤਰੱਕੀਆਂ ਬਖਸ਼ੇ
1: ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਓਕੇ ਜੀ ਸੋ ਪ੍ਰੋਗਰਾਮ ਚੱਲ ਰਿਹਾ ਜੀ ਪੂਰਾ ਅੱਧਾ ਸਮਾਂ ਹੋ ਚੁੱਕਿਆ 8:30 ਜਿਹੜੇ ਨੇ ਹੋ ਚੁੱਕੇ ਨੇ ਬੜੇ ਪਿਆਰੇ ਪਿਆਰੇ ਦੋਸਤ ਸਾਨੂੰ ਫੋਨ ਮਿਲਾ ਰਹੇ ਨੇ ਅਸੀਸਾਂ ਦੇ ਰਹੇ ਨੇ ਵੱਖਰੀਆਂ ਪਰ ਜਿਹੜੀਆਂ ਆਵਾਜ਼ਾਂ ਕੱਢ ਰਹੇ ਨੇ ਉਹਦਾ ਤਾਂ ਫਿਰ ਮਜ਼ਾ ਹੀ ਵੱਖਰਾ
0: ਕਾਣੇ ਸ਼ਾਹਕੋਟ ਫਲੌਰ ਬਠਿੰਡਾ ਮੇਰੇ ਕੰਮ ਦਾ ਪਾਣੀ ਭਰਦੇ ਅੰਮ੍ਰਿਤਸਰ ਜਲੰਧਰ ਏੜੀਏ ਮੇਰੀਆਂ ਸਿਫਤਾਂ ਕਰਦੇ
1: ਫਟਾਫਟ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵੋ 081-23-42-174 ਨੰਬਰ ਡਾਇਲ ਕਰਕੇ
0: ਦਖਲਾਵਾਂ ਨਾ

0: ਮਸਤੀ ਜੰਕਸ਼ਨ ਦੇ ਵਿੱਚ ਮਸਤੀ ਕਰਨ ਜਾਂ ਫਿਰ ਕੋਈ ਵੱਖਰੀ ਆਈਟਮ ਵੇਚਣ ਕੌਣ ਸਾਡੇ ਨਾਲ ਜੁੜ ਰਿਹਾ? ਹੈਲੋ
1: ਹੈਲੋ ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਨੇ?
1: ਸਰ ਮੈਂ ਪ੍ਰਭਜੋਤ ਕੌਰ ਜਲੰਧਰ ਅਮਾ ਮੰਡੀ ਤੋਂ।
0: ਪ੍ਰਭਜੋਤ ਜੀ, ਤੁਸੀਂ ਕੀ ਵੇਚਣਾ ਚਾਹੋਗੇ?
1: ਸਰ ਸਾਡੇ ਨਾ ਇੱਥੇ ਇੱਕ ਉਹਦੇ ਹੁੰਦੇ ਜਿੱਦਾਂ ਕੋਈ ਵੇਚਣ ਵਾਲਾ ਚੱਪਲ ਜਿੱਦਾਂ ਜੁੱਤੀ ਜਾਂਦੇ ਹੁੰਦੇ ਆ, ਤੇ ਉਹ ਕਹਿੰਦਾ ਇੱਦਾਂ ਮਤਲਬ ਕਿ ਉਹ ਕਹਿੰਦੇ ਹੁੰਦੇ ਕਹਿੰਦੇ ਚੱਪਲ ਲੈ ਲਓ, ਕਨੇਡਾ ਵਾਲੀ ਚੱਪਲ ਲੈ ਲਓ, ਚੱਪਲ ਪਾ ਕੇ ਜਾਓ ਕਨੇਡਾ।
0: ਸਹੀ ਹੈ, ਸਹੀ ਹੈ। ਮਤਲਬ ਅੱਜ ਕੱਲ੍ਹ ਲੋਕਾਂ ਨੇ ਰੈਫਰੈਂਸ ਵੀ ਉਹ ਦੇਣੀ ਸ਼ੁਰੂ ਕਰਤੀ ਕਿ ਮਤਲਬ ਲੋਕਾਂ ਨੂੰ, ਲੋਕਾਂ ਦਾ ਧਿਆਨ ਖਿੱਚਣ ਵਾਸਤੇ। ਦੇਖੋ ਇਹ ਵੀ ਸਟ੍ਰੈਟਜੀ ਹੈ, ਧਿਆਨ ਨਾਲ ਵੇਖਿਆ ਜਾਵੇ ਤੇ ਇਹ ਵੀ ਨਵੀਆਂ ਸਕੀਮਾਂ ਹੀ ਹੈ ਤਾਂ ਜੋ ਲੋਕਾਂ ਦਾ ਧਿਆਨ ਖਿੱਚਿਆ ਜਾਵੇ ਕਿ ਅੱਛਾ ਕੈਨੇਡਾ ਵਾਲੇ।
1: ਹਾਂਜੀ ਹਾਂਜੀ, ਸਾਨੂੰ ਬੜਾ ਇਦਾਂ ਹਾਸਾ ਜਿਹਾ ਹੁੰਦਾ ਰਹਿੰਦਾ ਉਹਦੀ ਇਦਾਂ ਸੁਣ ਕੇ। ਦੇਖੋ
0: ਅੱਛਾ, ਕੋਈ ਹੋਰ ਫਿਲਮਾਂ ਦਾ ਕੋਈ ਵੀ ਡਾਇਲੋਗ, ਕੋਈ ਹੋਰ ਗੋਲਗੱਪੇ ਵਾਲਾ ਭਾਈ, ਕੁਛ ਨਾ ਕੁਛ ਤਾਂ ਹੋਰ ਵੀ ਨਾਮ ਹੋਣਗੇ ਕਿਉਂਕਿ ਇੱਦਾਂ ਮੰਨਿਆ ਅਚਾਨਕ ਪੁੱਛ ਲਿਆ ਤੇ ਸ਼ਾਇਦ ਤੁਹਾਨੂੰ ਕੁਛ ਚੇਤੇ ਨਹੀਂ ਆਉਂਦੇ ਆ, ਪਰ ਮੈਂ 15-20 ਨਾਮ ਦੱਸ ਦਾਂ ਕਿ ਮੈਨੂੰ ਉਹਨਾਂ ਦੀ ਆਵਾਜ਼ ਚੰਗੀ ਲੱਗਦੀ ਹੈ। ਕੋਈ ਪ੍ਰੋਫੈਸਰ ਦੀ, ਕੋਈ ਟੀਚਰ ਦੀ, ਕੋਈ ਐਕਟਰ ਦੀ ਜਾਂ ਕੋਈ ਸਿੰਗਰ ਦੀ, ਕੋਈ ਵੀ। ਤੁਸੀਂ ਉਹਦੀ ਕੱਢ ਨਹੀਂ ਨਾ ਸਕਦੇ, ਤੁਸੀਂ ਉਹਨਾਂ ਦੀ ਆਵਾਜ਼ ਕੱਢ ਨਹੀਂ ਨਾ ਸਕਦੇ। ਚਲੋ ਆਪਣੇ ਘਰਦਿਆਂ ਵਿੱਚੋਂ, ਆਪਣੇ
1: ਵਧੀਆ ਲੱਗਦੇ ਆ,
0: ਚਲੋ ਆਪਣੇ ਘਰਦਿਆਂ ਵਿੱਚੋਂ ਵੀ ਕੋਈ ਐਸਾ ਕਰੈਕਟਰ ਜਿਹਨਾਂ ਦੀ ਆਵਾਜ਼ ਤੁਸੀਂ ਕੱਢ ਸਕਦੇ ਹੋ, ਤੇ ਤੁਹਾਨੂੰ ਜਦੋਂ ਤੁਹਾਡੇ ਸਾਰਾ ਪਰਿਵਾਰ ਬੈਠਦਾ ਹੋਵੇ ਤੇ ਕਹਿੰਦੇ ਹੋਣਗੇ ਪ੍ਰਭ ਇੱਕ ਵਾਰੀ ਉਹਦੀ ਆਵਾਜ਼ ਕੱਢ ਦੇ ਪੁੱਤਰ, ਹੈ ਕੋਈ ਘਰ ਦਾ?
1: ਸਰ ਜਿੱਦਾਂ ਮੈਂ ਬੱਚਿਆਂ ਦੇ ਨਾਲ ਥੋੜੀ ਮਤਲਬ ਕਿ ਫਨੀ ਜਾਂ ਜਦੋਂ ਬੱਚੇ ਬੋਲਦੇ ਫਿਰ ਮੇਰੇ ਨਾਲ ਮੋਦੀ ਬੋਲਦੀ ਹੁੰਦੀ ਆ।
0: ਤੁਸੀਂ ਬੱਚਿਆਂ ਨਾਲ, ਬੱਚਿਆਂ ਵਾਲੀ ਭਾਸ਼ਾ 'ਚ ਵੀ ਗੱਲ ਕਰਦੇ ਹੀ ਹੋਣੇ ਨਾ, ਓ ਮਤਲਬ ਬੀਬੀ ਕਿ ਜਿਗ। ਚਲੋ ਉਹੀ ਕਰ ਦਿਓ, ਬੱਚੇ ਸਾਰੇ ਖੁਸ਼ ਹੋ ਜਾਣਗੇ।
1: ਜਿੱਦਾਂ ਮਤਲਬ ਕਿ ਇਹਨਾਂ ਨੂੰ ਕਹਿਣਾ ਕਿ ਰੋਟੀ ਖਾ ਲਓ, ਇਹ ਕਹਿੰਦੇ ਨਹੀਂ, ਫਿਰ ਜਦੋਂ ਮੈਂ ਬੱਚਾ ਵਾ ਮੈਂ ਥੋੜਾ ਟ੍ਰੀਟ ਕਰਦੀ ਇਹਨਾਂ ਨੂੰ, ਫਿਰ ਕਰ ਲੈਂਦੇ
0: ਜਿਵੇਂ ਆਪਾਂ ਹੁਣੇ ਰੀਸੈਂਟਲੀ। ਹਾਂ, ਮੋਹੀ ਕਹਿ ਲਗਾ ਸੀ, ਮੋਹੀ ਕਹਿ ਲਗਾ ਸੀ ਰੀਸੈਂਟਲੀ ਆਪਾਂ ਹੁਣੇ ਮਦਰਸ ਡੇ ਸੈਲੀਬ੍ਰੇਟ ਕੀਤਾ, ਤੇ ਇੱਕ ਮਾਂ ਕਿੱਦਾਂ ਬੱਚਿਆਂ ਨੂੰ ਟ੍ਰੀਟ ਕਰਦੀ, ਸਾਰੇ ਸੁਣ ਕੇ ਖੁਸ਼ ਹੋਣ ਜਾਣਗੇ। ਤੁਸੀਂ ਦੁਬਾਰਾ ਬੋਲੋ।
1: ਕਿੰਨੀ
0: ਚਿਰ ਹੋ ਗਈ?
1: ਸਰ ਮੈਨੂੰ ਕਾਫੀ ਚਿਰ ਤੋਂ ਹੋ ਗਏ। ਪਹਿਲਾਂ ਸਰ ਜੀ ਜਿੱਦਾਂ ਮਤਲਬ ਕਿ ਅਸੀਂ ਪਟਿਆਲੇ ਸ਼ਿਫਟ ਸੀਗੇ, ਫਿਰ ਉੱਥੇ ਵੀ ਪਹਿਲਾਂ ਮੈਂ ਰੇਡੀਓ ਸੀਗੀ, ਮਤਲਬ ਕਿ ਸੁਣੀਦਾ ਹੁੰਦਾ ਸੀਗਾ ਪ੍ਰੋਗਰਾਮ,
0: ਠੀਕ ਹੈ,
1: ਤੇ ਫਿਰ ਅਸੀਂ ਫਿਰ ਇੱਧਰ ਜਲੰਧਰ ਆ ਗਏ, ਹੁਣ ਇੱਧਰ ਸ਼ਿਫਟ ਹੋ ਗਏ, ਤੇ ਫਿਰ ਇੱਧਰ ਵੀ ਸੁਣੀਦਾ ਮਤਲਬ ਕਿ ਹੋ ਗਏ, ਮਤਲਬ ਕਿ 10 ਸਾਲ ਹੋਏ ਸਰ।
0: ਠੀਕ ਹੈ ਜੀ, ਠੀਕ ਹੈ, ਠੀਕ ਹੈ, ਥੈਂਕ ਯੂ ਸੋ ਮਚ ਪ੍ਰਭਜੋਤ ਜੀ, ਐਦਾਂ ਹੀ FM ਰੇਨਬੋ ਨਾਲ ਜੁੜੇ ਰਹੋ। ਬਹੁਤ ਬਹੁਤ ਸ਼ੁਕਰੀਆ,
1: ਥੈਂਕ ਯੂ ਸਰ।
0: ਓਕੇ ਜੀ।

0: ਇੱਕ ਦੋਸਤ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੌਣ ਨੇ, ਕਿੱਥੋਂ ਨੇ, ਕੀ ਵੇਚਣਾ ਚਾਹੁੰਦੇ ਨੇ? ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
1: ਸਰ ਜੀ, ਮੈਂ ਬੋਲਦਾ ਬਠਿੰਡਾ ਦੇ ਬੱਸ ਅੱਡੇ ਤੋਂ, ਮਾਨਸਾ ਵਾਇਆ ਭਿੱਖੀ ਸੁਨਾਮ ਪਟਿਆਲਾ।
0: ਹੈਂ, ਪਟਿਆਲਾ? ਮਤਲਬ ਕਿੱਦਾਂ ਤੁਸੀਂ ਮਾਨਸਾ ਵਾਲੇ ਪਹੁੰਚੇ, ਫਿਰ ਤੁਸੀਂ ਬਠਿੰਡੇ ਵੱਲ ਉੱਧਰ, ਫਿਰ ਮਤਲਬ ਕਿੱਥੇ?
1: ਜੀ, ਬਠਿੰਡੇ ਤੋਂ ਬੱਸ ਲੈ ਕੇ ਚੱਲੇ ਆ ਤੇ ਹੋਕਾ ਚੱਲ ਰਿਹਾ ਹੁਣ, ਵਾਇਆ ਮਾਨਸਾ ਭਿੱਖੀ ਸੁਨਾਮ ਪਟਿਆਲਾ, ਕੋਈ ਰਾਹ ਦੀ ਸਵਾਰੀ ਨਾ ਹੋਵੇ।
0: ਠੀਕ ਹੈ, ਠੀਕ ਹੈ। ਸਰ, ਤੁਹਾਡਾ ਨਾਮ ਕੀ ਹੈ?
1: ਸਰ ਜੀ, ਮੇਰਾ ਨਾਮ ਹੈ ਜਗਦੀਸ਼ ਰਾਏ ਗਰਗ।
0: ਜਗਦੀਸ਼ ਰਾਏ ਗਰਗ
1: ਜੀ ਸਰ,
0: ਠੀਕ ਹੈ। ਤੁਹਾਡਾ ਮੇਨ ਸ਼ਹਿਰ ਕਿਹੜਾ?
1: ਮਾਨਸਾ ਜੀ, ਮਾਨਸਾ।
0: ਮਾਨਸਾ, ਠੀਕ ਹੈ ਜੀ।
1: ਕਨੈਕਟਰੀ ਕਰੀ ਦੀ ਹੈ ਜੀ ਬਠਿੰਡੇ ਤੋਂ ਫਿਰ ਪਟਿਆਲੇ ਤੱਕ ਦੀ।
0: ਅੱਛਾ, ਸੱਚੀ ਕਨੈਕਟਰ ਦੇ ਤੁਸੀਂ?
1: ਬਸ ਸੱਚੀ ਮਿੱਚੀ ਲਾਓ ਜੀ।
0: ਫਿਰ ਜੇ ਸੱਚੀ ਮੁੱਚੀ ਆ, ਫਿਰ ਤੁਹਾਡੇ ਕੋਲ ਤਾਂ ਬੜੇ ਸਾਰੇ ਐਸੇ ਕਰੈਕਟਰ ਹੋਣੇ ਆ ਜਿਹੜੇ ਮੰਨਿਆ ਤੁਸੀਂ, ਭਾਵੇਂ ਲੋਕਾਂ ਨੂੰ ਟਿਕਟਾਂ ਦੇ ਲੈ ਰਹੇ ਹੁੰਦੇ ਹੋਵੋਗੇ, ਪਰ ਤੁਸੀਂ ਜਦੋਂ ਆਪ ਮਹਿਸੂਸ ਕਰਦੇ ਹੋਣਗੇ ਕੋਈ ਪਾਪੜ ਵਾਲਾ ਚੜ੍ਹਿਆ,

0: हाँ जी जनाब, गाना थोड़ा जिहा लंबा तां हो गया क्योंकि प्रोग्राम दे विच आपां जिहड़ा ना गल कर रहे सीगे अपने कंडक्टर वीर जी सन ਅਤੇ ਜਿਹਨਾਂ ਨੇ ਸਾਨੂੰ ਕੋਲ ਮਿਲਾਈ ਸੀਗੀ ਮਾਨਸਾ ਤੋਂ ਜਗਦੀਸ਼ ਰਾਏ ਗਰਗ ਜੀ ਸਾਨੂੰ ਕੋਲ 'ਚ ਗੱਲ ਕਰ ਰਹੇ ਸੀਗੇ ਅਚਾਨਕ ਟੈਕਨੀਕਲ ਪ੍ਰੋਬਲਮ ਆਈ ਕਿਉਂਕਿ ਬਾਹਰ ਮੌਸਮ ਵੀ ਸ਼ਾਇਦ ਕੁਛ ਸ਼ਾਇਦ ਇਸ ਤਰ੍ਹਾਂ ਦਾ ਹੀ ਹੈ ਅਤੇ ਕੋਲਾਂ ਦੀ ਕੱਟੀ ਗਈ ਪਰ ਇੱਕ ਹੋਰ ਦੋਸਤ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹੈਲੋ
1: ਹੈਲੋ ਵੀਰ ਜੀ ਨਮਸਕਾਰ
0: ਨਮਸਕਾਰ ਜੀ ਕੌਣ ਸਾਹਿਬ ਗੱਲ ਕਰ ਰਹੇ ਨੇ
1: ਸੁਖਬੀਰ ਸਿੰਘ ਪਿੰਡ ਛਾਜਰੀ ਜ਼ਿਲ੍ਹਾ ਸੰਗਰੂਰ
0: ਸੁਖਬੀਰ ਜੀ ਗੱਲ ਕਰ ਰਹੇ ਸੁਖਬੀਰ ਜੀ ਕੀ ਕੰਮ ਕਰਦੇ ਹੋ ਮਿਹਨਤ ਮਜ਼ਦੂਰੀ ਕਰਦੇ ਹੋ ਠੀਕ ਹੈ ਤੁਸੀਂ ਪ੍ਰੋਗਰਾਮ ਸੁਣ ਰਹੇ ਸੀਗੇ
1: ਪ੍ਰੋਗਰਾਮ
0: ਨਹੀਂ ਸੁਣ ਰਹੇ
1: ਸੁਣ ਵੀ ਦਿੰਦੇ ਜੀ ਸੋ ਕਦੇ
0: ਨਹੀਂ ਆਹ ਵਾਲਾ ਹੁਣ ਨਹੀਂ ਸੁਣ ਰਹੇ ਨਾ
1: ਹਾਂਜੀ
0: ਹੁਣ ਮੈਂ ਕਿਹਾ ਨਹੀਂ ਸੁਣ ਰਹੇ ਸੀ ਨਾ ਅਲੱਗ ਅਲੱਗ ਜਿਹੜੇ ਲੋਕੀ ਸਮਾਨ ਵੇਚਦੇ ਨੇ ਚਾਹੇ ਬੱਸਾਂ ਦੇ ਵਿੱਚ ਜਾਂ ਗਲੀਆਂ ਦੇ ਵਿੱਚ ਜਾਂ ਕਿਤੇ ਵੀ ਤਾਂ ਅਲੱਗ ਅਲੱਗ ਨਾ ਆਵਾਜ਼ਾਂ ਕੱਢਦੇ ਨੇ ਚਾਹੇ ਸਬਜ਼ੀ ਵੇਚਣ ਵਾਲਾ ਹੈ ਚਾਹੇ ਚਾਹ ਵੇਚਣ ਵਾਲਾ ਹੈ ਚਾਹੇ ਤਾਂ ਅਸੀਂ ਪੁੱਛ ਰਹੇ ਹਾਂ ਕਿ ਉਹ ਆਵਾਜ਼ਾਂ ਜਿਹੜੀਆਂ ਨੇ ਜਿਹੜੀਆਂ ਤੁਸੀਂ ਅਸੀਂ ਸਾਰੇ ਸੁਣਦੇ ਹਾਂ ਕਿ ਕੀ ਤੁਸੀਂ ਕਿਸੇ ਦੀ ਆਵਾਜ਼ ਦੀ ਨਕਲ ਕਰ ਸਕਦੇ ਹੋ ਅਸੀਂ ਉਹ ਪੁੱਛ ਰਹੇ ਹਾਂ ਅਤੇ ਤੁਸੀਂ ਦੱਸੋ ਤੁਸੀਂ ਤੁਸੀਂ ਸੁਖਵੀਰ ਜੀ ਕਿਹਦੀ ਆਵਾਜ਼ ਕਰਨਾ ਚਾਹੁੰਦੇ ਹੋ
1: ਕਾਪੀ ਕਰਨਾ ਕਹਿੰਦੇ ਹੋ ਜੀ
0: ਹਾਂਜੀ ਹਾਂਜੀ
1: ਕਰ ਸਕਦੇ
0: ਹਾਂਜੀ ਹਾਂਜੀ ਕਿਹਦੀ ਆਵਾਜ਼ ਕਾਪੀ ਕਰ ਸਕਦੇ ਹੋ ਵੀਰ ਜੀ
1: ਪਿੰਡਾਂ 'ਚ ਵੀ ਬਹੁਤ ਵੇਚਦੇ ਨੇ ਸਬਜ਼ੀ ਵਗੈਰਾ
0: ਹਾਂ ਕੋਈ ਐਸਾ ਕੋਈ ਸੱਚੀ ਮੁੱਚੀ ਕੋਈ ਐਸੀ ਆਵਾਜ਼ ਜੋ ਵਾਕਈ ਤੁਹਾਡੇ ਆਲੇ ਦੁਆਲੇ ਤੁਹਾਡੇ ਘਰਾਂ ਦੇ ਵਿੱਚ ਤੁਹਾਡੀ ਗਲੀ 'ਚ ਲੰਘਦਾ ਅਤੇ ਤੁਹਾਨੂੰ ਉਹਦੀ ਆਵਾਜ਼ ਮਤਲਬ ਭਾਵੇਂ ਕਦੀ ਕਦੀ ਤੰਗ ਆ ਜਾਂਦੇ ਹੋਵੋਗੇ ਪਰ ਤੁਹਾਨੂੰ ਤੁਹਾਨੂੰ ਹਾਸਾ ਆ ਜਾਂਦਾ ਕਿ ਯਾਰ ਇਹ ਫਿਰ ਆ ਗਈ
1: ਆਉਂਦੇ ਰਹਿੰਦੇ ਨੇ ਜੀ ਪਿੰਡਾਂ 'ਚ ਤਾਂ ਬਹੁਤ ਜ਼ਿਆਦੇ
0: ਹਾਂ ਫਿਰ ਕਿਹਦੀ ਆਵਾਜ਼ ਕੱਢਣੀ ਚਾਹੋਗੇ ਅੱਜ
1: ਕਵਾਰੀ ਆ ਬਥੇਰੇ ਆਉਣੀ ਸਲਾਬ ਸਬਜ਼ੀ ਆਏ ਵਾਧੂ
0: ਕਿੱਦਾਂ ਕਿੱਦਾਂ ਬੋਲਦੇ ਨੇ
1: ਲੈ
0: ਤੁਸੀਂ ਉਹੀ ਕਹਿੰਦਾ ਤੁਸੀਂ ਪ੍ਰੋਗਰਾਮ ਸੁਣਿਆ ਨਹੀਂ ਇੱਥੇ ਐਡੇ ਐਡੇ ਲੋਕ ਜਿਹੜੇ ਨੇ ਉਹ ਸਾਰਿਆਂ ਨੇ ਕਈਆਂ ਨੇ ਸੁਰਮੇ ਵਾਲਾ ਦੀ ਆਵਾਜ਼ ਲਾਈ ਹੈ ਕਿਸੇ ਨੇ ਛੱਲੀ ਵੇਚਣ ਵਾਲੀ ਆਵਾਜ਼ ਲਾਈ ਹੈ ਕਿਸੇ ਨੇ ਚਾਹ ਵੇਚਣ ਵਾਲੀ ਆਵਾਜ਼ ਲਾਈ ਹੈ ਕਿਸੇ ਨੇ ਟਿੱਕੀਆਂ ਵੇਚਣ ਵਾਲੀ ਆਵਾਜ਼ ਲਾਈ ਹੈ
1: ਹਾਂਜੀ
0: ਤੁਸੀਂ ਵੀ ਕੋਸ਼ਿਸ਼ ਕਰ ਦਿਓ ਕੋਈ ਗੱਲ ਨਹੀਂ
1: ਅੱਛਾ ਚਲੋ ਮੈਂ ਆਲੂ ਦੋ ਗੋਭੀ ਦੋ
0: ਠੀਕ ਹੈ ਜੀ ਠੀਕ ਹੈ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਸਾਨੂੰ ਮਨਜ਼ੂਰ ਹੈ ਇਹ ਵੀ ਮਨਜ਼ੂਰ ਹੈ ਠੀਕ ਹੈ ਜੀ
1: ਹਾਂਜੀ ਬਾਕੀ ਸਰ ਜੀ ਮੇਨ ਚੈਨਲ ਨਾਲ ਥੋੜਾ ਜ਼ਿਆਦਾ ਹੈ ਜੀ
0: ਅੱਛਾ ਅੱਛਾ ਠੀਕ ਹੈ
1: ਹਾਂ ਹੁਣ ਚਲੋ ਤੁਸੀਂ ਕਹਿ ਤਾ ਐਫਐਮ ਰੈਂਬੋ ਸੁਣ ਲਿਆ ਕਰਾਂਗੇ ਜੀ
0: ਕੋਈ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਸੁਖਬੀਰ ਜੀ
1: ਠੀਕ ਹੈ ਵੀਰੇ ਸ਼ੁਕਰੀਆ
0: ਥੈਂਕ ਯੂ ਓਕੇ ਜੀ ਓਕੇ ਜੀ ਦੋਸਤੋ ਇੰਜੋਏ ਕਰੇ ਪ੍ਰੋਗਰਾਮ ਮਸਤੀ ਜੰਕਸ਼ਨ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ ਅਤੇ

ਬਹੁਤ ਸਾਰੇ ਦੋਸਤਾਂ ਨੂੰ ਮੈਂ ਆਲਰੇਡੀ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਚੁੱਕਿਆ, ਪਰ ਮੇਰੀ ਜਿਹੜੀ ਭੁੱਖ ਹੈ ਉਹ ਹਜੇ ਮਿੱਟੀ ਨਹੀਂ, ਯਾਨੀ ਕਿ ਮੈਂ ਹੋਰਾਂ ਦੋਸਤਾਂ ਨੂੰ ਵੀ ਪ੍ਰੋਗਰਾਮ ਵਿੱਚ ਲਵਾਂਗਾ। ਸੋ ਫਟਾਫਟ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਨੰਬਰ ਡਾਇਲ ਕਰੋ 0181 3042 0182 3421 74।

0: ਉਹ ਤੂੰ ਤੱਕ ਤੂੰ ਤੱਕ ਤੂੰ ਤੱਕ ਤੂਤੀਆਂ, ਕਈ ਕਹਿੰਦੇ ਹਈ ਜਮਾ ਲਓ, ਕਈ ਮੇਰੇ ਵਰਗੇ ਬੋਲਦੇ ਨੇ ਦਹੀਂ ਜਮਾ ਲਓ। ਹੈਲੋ, ਹੈਲੋ ਜੀ, ਕੌਣ ਗੱਲ ਕਰ ਰਿਹਾ ਜੀ?
1: ਜੋਗਿੰਦਰਪਾਲ ਬੋਲਦੇ ਆ ਜੀ ਸਰ।
0: ਜੋਗਿੰਦਰਪਾਲ ਕਿੱਥੋਂ ਗੱਲ ਕਰ ਰਹੇ ਨੇ? ਜ਼ਿਲ੍ਹਾ ਜਲੰਧਰ ਤੋਂ। ਜੋਗਿੰਦਰਪਾਲ ਜੀ, ਕਿੰਨੇ ਸਾਲ ਹੋ ਗਏ ਨੇ ਰੇਡੀਓ ਸੁਣਦੇ ਨੂੰ?
1: ਹਾਂਜੀ,
0: ਕਿੰਨੇ ਸਾਲ ਹੋ ਗਏ ਨੇ ਰੇਡੀਓ ਸੁਣਦੇ ਨੂੰ?
1: ਬਚਪਨ ਤੋਂ ਸੁਣਦੇ ਸਰ ਜੀ, ਮੇਰੇ ਡੈਡੀ ਨੂੰ ਸੁਣਦਾ ਸੀ, ਫਾਦਰ ਸਾਹਿਬ।
0: ਕੀ ਬਾਤ ਹੈ,
1: ਨਾਮ ਸੁਣੀਦਾ ਸੀਗਾ, ਰਾਤ ਪਈ ਆ ਹੁਣ ਸੁਣੀ ਜਾਈਦਾ ਜੀ।
0: ਕੰਮ ਕਾਜ ਕੀ ਕਰਦੇ ਹੋ?
1: ਕੰਮ ਕਾਜ ਫੋਟੋਆਂ ਸੀ ਨਾ ਜੀ।
0: ਠੀਕ ਹੈ ਜੀ, ਜੋਗਿੰਦਰਪਾਲ ਜੀ, ਫਿਰ ਤਾਂ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੇਡੀਓ ਤਾਂ ਸੁਣ ਹੀ ਰਹੇ ਹੋ, ਪਰ ਜਿਹੜੇ ਗਲੀ 'ਚ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਵੀ ਸੁਣਦੇ ਹੋਵੋਗੇ? ਮਰੂੰਡੇ ਵਾਲੇ ਵੀ ਆਉਂਦੇ ਹੁੰਦੇ ਸੀ ਨਾ, ਛਾਬੜੀ ਵਾਲੇ। ਇੱਕ ਫਿਲਮ ਵੀ ਸੀਗੀ ਛਾਬੜੀ ਵਾਲਾ, ਹਜੇ ਵੀ ਆਉਂਦੇ ਨੇ? ਹੈਲੋ, ਓ ਹੋ, ਇੱਕ ਤਾਂ ਮੌਸਮ ਨੇ ਜਿਹੜਾ ਕੰਮ ਖਰਾਬ ਕਰ ਰਹੇ ਨਾ ਬਾਰ ਬਾਰ। ਹੈਲੋ, ਓ ਯਾਰਾ, ਚਲੋ ਠੀਕ ਹੈ ਜੀ, ਕੋਈ ਗੱਲ ਨਹੀਂ। ਮੌਸਮ ਸਰਕਾਰ ਨੇ ਕਿਹਾ ਹੈ ਬਈ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ ਕਿ ਥੋੜ੍ਹਾ ਜਿਹਾ ਹੁਣ ਇੱਕ ਹੋਰ ਦੋਸਤ ਜਿਹੜੇ ਨੇ ਜੁੜ ਚੁੱਕੇ ਨੇ, ਗੱਲ ਤਾਂ ਅਧੂਰੀ ਹੋਈ ਹੈ। ਹੈਲੋ,
2: ਹੈਲੋ,
0: ਹੈਲੋ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ?
2: ਰੋਸ਼ਨ ਲਾਲ ਤਿਲਕ ਨਗਰ ਜੀ।
0: ਰੋਸ਼ਨ ਲਾਲ,
2: ਰੋਸ਼ਨ ਲਾਲ ਤਿਲਕ ਨਗਰ,
0: ਤਿਲਕ ਨਗਰ ਤੋਂ।
2: ਹਾਂਜੀ ਹਾਂਜੀ,
0: ਤਿਲਕ ਨਗਰ ਕਿੱਥੋਂ?
2: ਤਿਲਕ ਨਗਰ ਪੰਜਾਬ।
0: ਆਹੋ, ਉਹੀ ਤਿਲਕ ਨਗਰ ਕਿੱਥੇ ਕਰਕੇ? ਮਾਡਲ ਹਾਊਸ, ਮੈਨੂੰ ਪਤਾ ਦਿਓਲ ਨਗਰ ਦੇ ਲਾਗੇ। ਕੀ ਗੱਲ ਕਰਤੀ ਜਨਾਬ? ਰੋਸ਼ਨ ਜੀ, ਕਿੱਦਾਂ ਫਿਰ ਰੋਸ਼ਨੀ ਕਰ ਦੋ ਸਾਡੇ ਪ੍ਰੋਗਰਾਮ ਦੇ ਵਿੱਚ ਵੀ, ਕਿਹਦੀ ਆਵਾਜ਼ ਕਰਨਾ ਚਾਹੁੰਦੇ ਹੋ?
2: ਮੈਂ ਕਿਹਾ ਮਹਾਰਾਜ ਰਾਜ ਸਬਜ਼ੀ ਵਾਲੇ ਆਉਂਦੇ ਆਉਂਦੇ। ਹਾਂਜੀ ਭਾਈਆ, ਕੈਸੇ ਹੋ ਸਬਜ਼ੀ ਹੋ? ਹਾਂ, ਕੈਸੇ ਹਾਲੋ? ਹਾਂ, ਕੀ ਹੋ ਸਬਜ਼ੀ ਹੋ?
0: ਉਹ ਤੁਸੀਂ ਤਾਂ ਬੰਗਾਲੀ ਬੋਲਣ ਲੱਗ ਪਏ, ਕੀ ਹੋ ਸਬਜ਼ੀ ਹੋ? ਰੋਸ਼ਨ ਜੀ, ਤੁਸੀਂ ਕੀ ਕੰਮ ਕਰਦੇ ਹੋ?
2: ਮੈਂ
0: ਹੇਅਰ ਕਟਦਾ। ਠੀਕ ਹੈ ਜੀ, ਚਲੋ ਵਧੀਆ ਵਧੀਆ ਕੰਮ ਚੱਲਦਾ ਜੀ?
2: ਕੰਮ ਠੀਕ ਹੈ, ਬਹੁਤ ਵਧੀਆ, ਕਿਰਪਾ ਜੀ ਤੁਹਾਡੀ ਬਹੁਤ ਜ਼ਿਆਦਾ।
0: ਠੀਕ ਹੈ ਜੀ, ਚਲੋ ਥੈਂਕ ਯੂ ਜੀ ਰੋਸ਼ਨ ਜੀ ਪ੍ਰੋਗਰਾਮ ਵਿੱਚ। ਠੀਕ, ਮੌਸਮ ਕਿਵੇਂ ਬਾਹਰ? ਮੈਂ ਤਾਂ ਸਟੂਡੀਓ ਬੈਠਾ, ਬਾਹਰ ਦੱਸੋ ਮੌਸਮ ਕਿਵੇਂ ਆ?
2: ਮੌਸਮ ਸੁੰਦਰ ਆ,
0: ਸੁੰਦਰ ਹੈ,
2: ਠੰਡਾ ਮੌਸਮ ਆ।
0: ਠੀਕ ਹੈ ਠੀਕ ਹੈ, ਚਲੋ ਠੀਕ ਹੈ ਜੀ, ਥੈਂਕ ਯੂ ਸੋ ਮਚ ਜੀ।
2: ਰੋਜ਼ ਹੁੰਦਾ ਸਵੇਰੇ 8 ਵਜੇ ਲੈ ਕੇ ਰਾਤ 9 ਵਜੇ ਤੱਕ ਮੈਂ ਹੁੰਦਾ, ਹੁਣ 9 ਵਜੇ ਚੱਲੇ ਆ।
0: ਮੇਰੀ ਗੱਲ ਸੁਣੋ, 9 ਤੋਂ 10 ਤੱਕ ਸਭ ਤੋਂ ਘੈਂਟਲਾ ਪ੍ਰੋਗਰਾਮ ਹੁੰਦਾ।
2: ਉਹ ਵੀ ਆਪ ਸੁਣੀ ਤਾਂ ਕਰਤੀ ਆਪਾਂ।
0: ਹਾਂ, ਉਹ ਤਾਂ ਮਿਸ ਹੀ ਨਹੀਂ ਕਰੀਦਾ, ਪਾਪ ਚੜਦਾ ਦਿਲ ਚਾਹਤਾ ਹੈ ਮਿਸ ਕਰ ਦੋ ਤਾਂ।
2: ਹਾਂਜੀ ਹਾਂਜੀ, ਉਹ ਮੈਂ ਸੁਣਦਾ ਘਰ ਜਾ ਕੇ 9 ਵਜੇ ਦੁਬਾਰਾ।
0: ਹਾਂ, ਸੁਣਨਾ ਹੈ, ਠੀਕ ਹੈ।
2: ਮੈਂ ਸੁਣਦਾ ਪੱਕਾ ਜੀ, ਮੇਰਾ ਤੇ ਐਫਐਮ ਨੇ ਇੱਕ ਨਾ ਦਿਲਦਾ ਰੂਹ ਰੂਹ ਮੇਰੀ।
0: ਕੀ ਬਾਤ ਹੈ, ਤੁਹਾਨੂੰ ਪਤਾ ਤੁਹਾਡੀ ਰੂਹਦਾਰੀ ਜਿਹੜਾ ਨਾ ਹੈਗੀ ਐਫ ਐਮ ਦੇ ਨਾਲ, ਉਹ ਆਕਾਸ਼ਵਾਣੀ ਦੇ ਨਾਲ 90 ਸਾਲ ਪੂਰੇ ਕਰਤੇ ਆਪਾਂ। ਚਲੋ ਠੀਕ, ਮੈਂ ਕਿਹਾ ਫਿਰ ਦੱਸ ਦਈਏ ਕਿ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ 90 ਸਾਲਾਂ ਦਾ ਸਫ਼ਰ ਜਿਹੜਾ ਹੈ ਬੜਾ ਖੂਬਸੂਰਤ ਲੰਘ ਰਿਹਾ, ਅਤੇ ਇੱਦਾਂ ਹੀ ਬਸ ਆਪਾਂ ਸੈਂਚਰੀ ਵੀ ਪੂਰੀ ਕਰ ਲੈਣੀ ਹੈ, ਫਿਰ ਡਬਲ ਸੈਂਚਰੀ ਵੀ ਮਾਰਨੀ ਹੈ। ਅਸੀਂ ਰਵਾਂਗੇ ਨਹੀਂ ਰਵਾਂਗੇ, ਪਰ ਆਕਾਸ਼ਵਾਣੀ ਦਾ ਪਿਆਰ, ਤੁਹਾਡੇ ਸਾਰੇ ਲੋਕਾਂ ਦਾ ਪਿਆਰ ਇੱਦਾਂ ਹੀ ਬਣਿਆ ਰਹੇਗਾ।
2: ਆਪਣਾ ਨਾ ਐਫਐਮ ਜਿਹੜਾ ਬਹੁਤ ਇੱਕ ਫੇਵਰਟ ਆ, ਮੈਂ ਕਹਿੰਦਾ ਮਜ਼ਾ ਹੀ ਆ,
0: ਮਜ਼ਾ ਹੀ ਆਇਆ ਜਨਾਬ, ਮਜ਼ੇ ਮਜ਼ਾ ਹੀ ਆਇਆ ਨਾ ਮਜ਼ੇ। ਥੈਂਕ ਯੂ, ਥੈਂਕ ਯੂ ਸੋ ਮਚ ਰੋਸ਼ਨ ਜੀ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ,
3: ਮਜ਼ਾ ਹੀ ਆ ਗਿਆ, ਮੈਂ ਕਿਹਾ ਨਜ਼ਾਰਾ ਹੀ ਆ ਗਿਆ।
0: ਜੀ ਹਾਂ ਦੋਸਤੋ, ਸਾਡੇ ਕੋਲ ਸਮਾਂ ਰਹੇਗਾ ਸਿਰਫ

9 ਮਿੰਟ 9 ਮਿੰਟਾਂ ਵਿੱਚ ਕਿੰਨੇ ਦੱਸ ਆ ਜਾਣਗੇ। ਵੈਸੇ ਫਿਲਹਾਲ ਹੁਣ ਤੱਕ ਮੈਂ ਹਾਜ਼ਰੀ ਲਾਵਾਂ, ਜੇ ਤੁਹਾਨੂੰ ਪਤਾ ਮਾਸਟਰ ਤਾਂ ਹਾਂ ਹੀ ਹੈ ਅਤੇ ਰੋਲ ਨੰਬਰ 10 ਤੱਕ ਲੋਕ ਆਪਾਂ ਗਵਾ ਗਏ ਹਾਂ। ਮੈਂ ਦੇਖ ਰਿਹਾ ਜੀ ਬੱਚੇ ਥੋੜ੍ਹੇ ਅੱਜ ਕੱਲ੍ਹ ਕਿਉਂਕਿ ਕੱਲ੍ਹ ਰਿਜ਼ਲਟ ਆਇਆ ਅਤੇ ਥੋੜ੍ਹੇ ਇੱਧਰ ਉੱਧਰ ਹੋ ਗਏ ਨੇ, ਪਰ ਕੋਸ਼ਿਸ਼ ਕਰੋ ਪ੍ਰੋਗਰਾਮ ਵਿੱਚ ਹਜੇ ਵੀ ਆਓ। ਨੰਬਰ ਤੁਹਾਨੂੰ ਪਤਾ ਹੀ ਹੈ 0 81 23 95 174, ਫਟਾਫਟ ਹਾਜ਼ਰੀ ਲਾਓ, ਮਾਸਟਰ ਬੜਾ ਕੱਬਾ ਤੁਹਾਡਾ।

0: ਲੱਗਦਾ ਕੋਈ ਵਾਕਈ ਉੱਠ ਗਿਆ ਤੇ ਸਾਨੂੰ ਫੋਨ ਮਿਲਾ ਕੇ ਬਹਿ ਗਿਆ। ਹੈਲੋ,
1: ਹੈਲੋ ਸਰ ਜੀ,
0: ਕੌਣ ਗੱਲ ਕਰ ਰਿਹਾ?
1: ਨਮਸਤੇ ਜੀ।
0: ਨਮਸਤੇ, ਮੈਂ ਕਿਹਾ ਕੌਣ ਗੱਲ ਕਰ ਰਿਹਾ?
1: ਸਰ ਜੀ, ਰਮੇਸ਼ ਕੁਮਾਰ ਗੱਲ ਕਰ ਰਹੇ।
0: ਰਮੇਸ਼ ਜੀ ਕਿੱਥੋਂ ਗੱਲ ਕਰ ਰਹੇ ਹੋ?
1: ਜਲੰਧਰ ਕੈਂਟ ਜੀ।
0: ਜਲੰਧਰ ਕੈਂਟ ਤੋਂ ਗੱਲ ਕਰ ਰਹੇ ਹੋ?
1: ਹਾਂਜੀ ਸਰ ਜੀ।
0: ਰਮੇਸ਼ ਜੀ ਕੀ ਕਰਦੇ ਨੇ?
1: ਸਰ ਜੀ 5 ਮਿੰਟ ਪਏ ਸੀ, ਮੈਂ ਕਿਹਾ ਫੋਨ ਮਿਲਾ ਕੇ ਦੇ ਦੇ, ਮਿਲ ਗਿਆ।
0: ਮਿਲ ਗਿਆ
1: ਤੁਸੀਂ?
2: ਬ੍ਰੈਡ ਦੇ ਦਿਓ। ਚਲੋ ਦੱਸੋ ਫਿਰ ਰਮੇਸ਼ ਜੀ ਕਿੱਦਾਂ, ਫਿਰ ਕਿੱਦਾਂ ਹੋ ਕੇ ਲਾਂਦੇ ਹੋ? ਮੈਨੂੰ ਬੜੀ ਖੁਸ਼ੀ ਹੋਈ, ਪਹਿਲੀ ਵਾਰ ਤਾਂ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਸਾਡੇ ਨਾਲ ਜੁੜੇ ਹੋ। ਕੋਈ ਗੱਲ ਨੀ, ਜਿਵੇਂ ਵੀ ਤੁਸੀਂ ਕਰਦੇ ਹੋ ਸਾਨੂੰ ਬਿਲਕੁਲ ਮਨਜ਼ੂਰ ਹੈ। ਕਿਆ ਬਾਤ ਹੈ ਰਮੇਸ਼ ਜੀ, ਮੈਨੂੰ ਦੱਸਿਓ ਤੁਸੀਂ ਸਾਰਾ ਕੁਛ ਆਪ ਹੱਥੀ ਬਣਾਉਂਦੇ ਹੋ? ਬਣੇ ਬਣਾਏ ਆਉਂਦੇ ਨੇ, ਠੀਕ ਹੈ। ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਇਸ ਬਿਜ਼ਨਸ ਦੇ ਵਿੱਚ? ਕਿਆ ਬਾਤ ਹੈ, ਬਹੁਤ ਬਹੁਤ ਸ਼ੁਕਰੀਆ ਜੀ। ਤੁਸੀਂ ਘਰ ਘਰ ਲੋਕਾਂ ਨੂੰ ਉਹਨਾਂ ਦਾ ਬ੍ਰੇਕਫਾਸਟ ਜਿਹੜਾ ਹੈ ਉਹ ਪਹੁੰਚਾਉਂਦੇ ਹੋ, ਤੇ ਮਤਲਬ ਉਹੀ ਗੱਲ ਹੋ ਗਈ, ਤੁਸੀਂ ਦੁਕਾਨਾਂ ਤੱਕ ਪਹੁੰਚਾਉਂਦੇ ਹੋ, ਦੁਕਾਨਾਂ ਤੋਂ ਘਰ ਜਾਂਦਾ ਹੈ ਜਨਾਬ। ਹਾਂਜੀ, ਪਰ ਬਹੁਤ ਚੰਗਾ ਲੱਗਾ ਜੀ ਤੁਸੀਂ ਖੁਦ ਪ੍ਰੋਗਰਾਮ ਵਿੱਚ ਪਹਿਲੀ। ਥੈਂਕ ਯੂ ਸੋ ਮਚ ਰਮੇਸ਼ ਜੀ, ਪਹਿਲੀ ਵਾਰੀ ਪ੍ਰੋਗਰਾਮ 'ਚ ਜੁੜੇ ਹੋ? ਕਿਸੇ ਵੀ ਪ੍ਰੋਗਰਾਮ ਪਹਿਲੀ ਵਾਰ ਮਿਲੋ, ਬਹੁਤ ਬਹੁਤ ਸ਼ੁਕਰੀਆ। ਅਤੇ ਅੱਗੇ ਤੋਂ ਇੱਦਾਂ ਹੀ ਐਫ ਐਮ ਨਾਲ ਜੁੜੇ ਰਹੋ ਜੀ, ਪਿਆਰ ਬਣਾਏ ਰੱਖੋ ਜੀ, ਠੀਕ ਹੈ ਜੀ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਓਕੇ ਜੀ, ਓਕੇ ਰਮੇਸ਼ ਜੀ, ਬਹੁਤ ਬਹੁਤ ਸ਼ੁਕਰੀਆ, ਕਿਆ ਬਾਤ ਹੈ ਜੀ। ਸੋ ਪਿਆਰੇ ਪਿਆਰੇ ਦੋਸਤ ਪ੍ਰੋਗਰਾਮ 'ਚ ਜੁੜਦੇ ਨੇ ਅਤੇ ਵਾਕਈ ਬੜੀ ਜ਼ਿਆਦਾ ਖੁਸ਼ੀ ਜਿਹੜੀ ਹੈ ਹੁੰਦੀ ਹੈ। ਸੋ ਓਕੇ ਜੀ, ਇੱਕ ਹੋਰ ਲਓ ਜੀ, ਇੱਕ ਹੋਰ ਆਏ ਨੇ, ਮਾਸਟਰ ਦੀ ਗੱਲ ਮੁੜਦੀ ਨਹੀਂ ਹੈ ਤਾਂ। ਹੈਲੋ, ਹੈਲੋ, ਹੈਲੋ,
3: ਹੈਲੋ,
2: ਹੈਲੋ ਜੀ, ਕੌਣ ਸਾਹਿਬ ਗੱਲ ਕਰ ਰਹੇ ਨੇ? ਕੀ ਕੌਣ ਗੱਲ ਕਰ ਰਹੇ ਸੀ?
3: ਜੋਗਿੰਦਰਪਾਲ ਜੀ।
2: ਹਾਂਜੀ ਜੋਗਿੰਦਰਪਾਲ ਜੀ, ਮੈਂ ਕਿਹਾ ਤੁਹਾਡੀ ਕਾਲ ਕੱਟੀ ਗਈ ਵਿੱਚ ਜੀ, ਹੈਨਾ?
3: ਹਾਂਜੀ, ਦੁਆ ਤੋਂ ਲਈ ਜੀ।
2: ਹਾਂ ਚਲੋ ਜੀ, ਆਪਾਂ ਕਿਹੜੀ ਗੱਲ ਕਰ ਰਹੇ ਸੀਗੇ?
3: ਆਪਾਂ ਹੀ ਕੰਮ ਕਰ ਦੀ ਫੁੱਟਬਾਲ।
2: ਹਾਂ ਫੁੱਟਬਾਲ ਦੀ। ਅੱਛਾ ਫਿਰ ਮੈਂ ਕਿਹਾ ਕਿਹੜੀ ਆਵਾਜ਼ਾਂ ਤੁਹਾਡੇ ਕੰਨਾਂ ਤੱਕ ਆਉਂਦੀਆਂ ਤੇ ਕਿਹੜੀਆਂ ਆਵਾਜ਼ਾਂ ਕੱਢਣਾ ਚਾਹੁੰਦੇ ਹੋ?
3: ਹਾਂ ਜੀ, ਕੁਆਰੀਏ ਹੋਏ ਜਾਂ ਕੁਲਫੀ ਵਾਲੇ ਹੋਏ।
2: ਅੱਛਾ, ਕਿਸੇ ਇੱਕ ਦੀ ਆਵਾਜ਼ ਜਿਹੜੀ ਤੁਸੀਂ ਸੋਹਣੀ ਖੂਬਸੂਰਤੀ ਨਾਲ ਕੱਢ ਸਕਦੇ ਹੋ?
3: ਹਾਂ ਜੀ, ਕੁਲਫੀ ਵਾਲਾ ਕੋਈ ਵਾਰੀ ਕੁਲਫੀ ਠੰਡੀ ਠਾਰ,
2: ਠੀਕ ਹੈ,
3: ਵਾਲੀ ਮਲਾਈ ਵਾਲੀ।
2: ਸਾਡੇ ਵਾਲੇ ਵੀ ਪਹਿਲਾਂ ਆਉਂਦੇ ਹੁੰਦੇ ਸੀ ਕਿ ਉਹ ਏਦਾਂ ਬੋਲਦਾ ਹੁੰਦਾ ਸੀਗਾ, ਕੋਈ ਮਲਾਈ ਵਾਲੀ ਕੁਲਫੀ। ਠੀਕ ਹੈ, ਥੈਂਕ ਯੂ ਸੋ ਮਚ ਜੀ ਜੋਗਿੰਦਰਪਾਲ ਜੀ। ਮੈਨੂੰ ਲੱਗਦਾ ਕਿ ਅੱਜ ਸਾਰਿਆਂ ਨੇ ਜਿੰਨੇ ਜਿੰਨੇ ਭਾਈ ਵੇਚਣ ਦੀ ਕੋਸ਼ਿਸ਼, ਮਤਲਬ ਭਾਈ ਬਣਨ ਦੀ ਕੋਸ਼ਿਸ਼ ਕੀਤੀ ਨਾ, ਆਲੇ ਦੁਆਲੇ ਅਗਰ ਘਰ ਦੇ ਸੁਣਦੇ ਹੋਣਗੇ ਕਹਿੰਦੇ ਹੋਣਗੇ ਆ ਕਮਲੇ ਹੋ ਗਏ ਨੇ, ਚੰਗੇ ਭਰੇ ਬੈਠੇ ਸਬਜ਼ੀਆਂ ਵਿੱਚ ਆਉਂਦੇ ਨੇ। ਥੈਂਕ ਯੂ ਸੋ ਮਚ ਜੋਗਿੰਦਰਪਾਲ ਜੀ, ਤੁਸੀਂ ਦੁਬਾਰਾ ਪ੍ਰੋਗਰਾਮ ਵਿੱਚ ਜੁੜੇ ਅਤੇ ਸਾਡੇ ਨਾਲ ਗੱਲ ਪੂਰੀ ਮੁਕੰਮਲ ਕੀਤੀ ਹੈ, ਬਹੁਤ ਬਹੁਤ ਸ਼ੁਕਰੀਆ।
3: ਥੈਂਕ ਯੂ ਸਰ, ਮੇਰਾ ਫੋਨ ਚੱਕਣਾ।
2: ਹਾਂਜੀ ਹਾਂਜੀ ਹਾਂਜੀ, ਲਓ ਜੀ, ਇੱਕ ਇੱਕ ਹੋਰ ਲਾਸਟ ਕੋਸ਼ਿਸ਼ ਪਿਆ ਕਰਦੇ ਹਾਂ। ਮੈਂ ਚਾਹੁੰਦਾ ਕਿ ਜਨਾਬ ਇੱਕ ਹੋਰ ਕਾਲ ਵੀ ਅਗਰ ਹੋ ਜਾਵੇ, ਕਿਉਂਕਿ ਆਪਾਂ ਕੋਲ 11 ਦੀ ਹਾਜ਼ਰੀ ਲੱਗ ਗਈ ਹੈ, ਅਤੇ ਲਾਲਚੀ ਅਤੇ ਥੋੜ੍ਹਾ ਬਹੁਤਾ ਮੈਂ ਹੈਗਾ ਹੀ ਹਾਂ ਫਿਰ। ਹੈਲੋ,
4: ਹੈਲੋ,
2: ਹੈਲੋ ਜੀ, ਕੌਣ ਕਾਲ ਕਰ ਰਹੇ ਨੇ?
4: ਹਾਂਜੀ,

0: ਅੰਮ੍ਰਿਤਸਰ ਤੋਂ ਬੋਲ ਰਿਹਾ।
1: ਸੁਰਿੰਦਰ ਕੁਮਾਰ ਸੂਰੀ ਅੰਮ੍ਰਿਤਸਰ ਤੋਂ, ਠੀਕ ਹੈ ਜੀ। ਸੁਰਿੰਦਰ ਜੀ, ਤੁਸੀਂ ਕੰਮ ਕਾਜ ਕੀ ਕਰਦੇ ਹੋ?
0: ਮੈਂ ਕੋਕੇ ਵੇਚਦਾ ਜੀ।
1: ਉਹ ਕਿਆ ਬਾਤ ਹੈ, ਕੋਕੇ ਜੜ ਕੋਕੇ ਜੜਦੇ ਹੋ ਫਿਰ?
0: ਕੋਕੇ ਵੇਚਣ ਜਾਈਦਾ, ਬਾਹਰ ਜਾਈਦਾ ਕੋਕੇ ਵੇਚਣ।
1: ਤੁਸੀਂ ਤਾਂ ਚਲੋ ਕੀ ਹੋਕੇ ਲਾਣੇ ਹੋਣਗੇ, ਪਰ ਚਲੋ ਕਿਸੇ ਦੀ ਵੀ ਆਵਾਜ਼ ਕੱਢ ਕੇ ਸੁਣਾਓ ਸਾਨੂੰ ਫਿਰ।
0: ਮੈਂ ਸਾਡੇ ਨਾ ਇੱਥੇ ਪਤੀਸਾ ਵੇਚਣ ਆਉਣਾ ਹੁੰਦਾ ਸੀ ਪਹਿਲੇ।
1: ਅੱਛਾ,
0: ਗੋਟੇ ਪਿੱਤਲ ਤੋਂ ਪਤੀਸਾ ਬਚਪਨ ਦੇ ਵਿੱਚ।
1: ਅੱਛਾ ਅੱਛਾ ਅੱਛਾ।
0: ਉਸ ਤੋਂ ਬਾਅਦ ਫਿਰ ਇੱਕ ਹੁੰਦਾ ਸੀ ਗੋਲ ਗੱਪੇ ਵੇਚਣਾ, ਕਾਂਜੀ ਵਾਲੇ ਗੋਲ ਗੱਪੇ।
1: ਠੀਕ ਹੈ
0: ਚਲੋ,
1: ਠੀਕ ਹੈ ਸੁੰਦਰ ਜੀ, ਏਦਾਂ ਹੀ ਪਿਆਰ ਬਣਾਏ ਰੱਖੋ, ਏਦਾਂ ਹੀ ਪ੍ਰੋਗਰਾਮ ਚ ਜੁੜਦੇ ਰਿਹਾ ਕਰੋ। ਬਹੁਤ ਬਹੁਤ ਸ਼ੁਕਰੀਆ। ਕੁਛ ਹੋਰ ਆਵਾਜ਼ ਕੱਢ ਸਕਦੇ ਕੱਢ ਲਓ।
0: ਆਹੋ, ਇੱਕ ਆਉਂਦਾ ਸੀ ਕਬਾੜੀਆ ਸਾਡੇ ਉੱਥੇ ਗਲੀ ਚ, ਕਹਿੰਦਾ ਟੁੱਟੀਆਂ ਭੱਜੀਆਂ ਪਲਾਸਟਿਕ ਦੀਆਂ ਚੱਪਲਾਂ ਵੇਚ ਲਓ, ਟੀਨ ਡੱਬਾ ਖਾਲੀ ਬੋਤਲ ਵੇਚ ਲਓ, ਟੁੱਟਾ ਭੱਜਾ ਲੋਹਾ ਵੇਚ ਲਓ।
1: ਠੀਕ ਹੈ ਠੀਕ ਹੈ, ਥੈਂਕ ਯੂ ਸੋ ਮਚ ਸੁੰਦਰ ਜੀ, ਥੈਂਕ ਯੂ ਸੋ ਮਚ। ਰਹਿੰਦੇ ਕਿੱਥੇ? ਅੰਮ੍ਰਿਤਸਰ।
0: ਅੰਮ੍ਰਿਤਸਰ ਸੁਲਤਾਨਵਿੰਡ ਰੋਡ, ਅੰਮ੍ਰਿਤਸਰ
1: ਸੁਲਤਾਨਵਿੰਡ ਰੋਡ। ਠੀਕ ਹੈ ਠੀਕ ਹੈ, ਥੈਂਕ ਯੂ।
0: ਨੰਬਰ ਹੈਗਾ ਭਾਜੀ ਵਰਿੰਦਰ ਭਾਜੀ ਕੋਲ ਵੀ ਹੈਗਾ ਵਾ, ਆਪਣਾ ਸੁਖਜੀਤ ਮੈਡਮ ਜੀ ਕੋਲ ਵੀ ਹੈਗਾ।
1: ਠੀਕ ਹੈ ਠੀਕ ਹੈ ਠੀਕ ਹੈ, ਬਹੁਤ ਠੀਕ ਹੈ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਵਿੱਚ ਜੁੜਨ ਲਈ, ਬੜਾ ਚੰਗਾ ਲੱਗਾ। ਅਰੇ ਜਨਾਬ, ਰੇਡੀਓ ਤੇ ਬੋਲ ਚੁੱਕੇ ਆਪਾਂ, ਲਾਈਵ ਚੱਲਦਾ ਹੈ ਮੋਹਿਤ ਰੂਪਾ ਦਾ ਪ੍ਰੋਗਰਾਮ, ਬਿਲਕੁਲ ਲਾਈਵ ਚੱਲਦਾ ਹੈ। ਓਕੇ ਜੀ, ਥੈਂਕ ਯੂ ਸੋ ਮਚ। ਮੈਨੂੰ ਸਭ ਤੋਂ ਵਧੀਆ ਲੱਗਾ ਉਹ, ਮੈਂ ਉਹ ਵੀ ਹੈਲੋ ਕਹਿਣ ਦਾ, ਵੀ ਹੈਲੋ ਕਹਿਣਾ, ਕਹਿੰਦੇ ਆਵਾਜ਼ ਵਾਪਸ ਹੀ ਆ ਰਹੀ ਹੈ। ਓਕੇ ਜੀ ਬਈ, ਮੈਂ ਤਾਂ ਬਹੁਤ ਜ਼ਿਆਦਾ ਮਸਤੀ ਕੀਤੀ ਹੈ ਮਸਤੀ ਜੰਕਸ਼ਨ ਵਿੱਚ, ਕਿਉਂਕਿ ਮੈਂ ਵੈਸੇ ਵੀ ਮਸਤੀ ਕਰਦਾ ਰਹਿੰਦਾ, ਉਹ ਤਾਂ ਪ੍ਰੋਗਰਾਮ ਦਾ ਨਾਮ ਵੀ ਇਹੋ ਜਿਹਾ ਮਿਲ ਗਿਆ ਜਨਾਬ, ਫਿਰ ਤਾਂ ਡਬਲ ਮਸਤੀ ਹੋ ਗਈ ਹੈ। ਚਲੋ ਜੀ, ਮਸਤੀ ਆਪਾਂ ਕਾਫੀ ਕਰ ਲਈ ਹੈ, ਹੁਣ ਥੋੜ੍ਹਾ ਜਿਹਾ ਅਸੀਂ ਹੁਣ ਕੋਈ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਅਸੀਂ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈ ਦਿਲ ਚਾਹਤਾ ਹੈ ਉਹਦੇ ਲਈ ਵੀ ਚੰਗੀ ਤਰ੍ਹਾਂ ਆਪਣੀ ਕਮਰ ਜਿਹੜੀ ਹੈ ਕੱਸ ਲੈਂਦੇ ਹਾਂ, ਠੀਕ ਹੈ ਜੀ। ਸੋ ਲਓ ਜੀ, ਵੇਟ ਕਰੋ ਫਿਰ ਅਗਲੇ ਪ੍ਰੋਗਰਾਮ ਦੀ।
2: ਪਿਆਰ ਕੀ ਹੋਣੀ
3: ਦਿਲ ਬੋਲੇ ਤੋ
4: ਹਾਰਟ ਹਾਰਟ
5: ਆਵਾ ਯਾਰ ਸੌਦਾ ਸੌਦਾ
3: ਓਹੋ
2: ਦੋਨੋਂ ਡੀਲ ਕਰਸੀ
3: ਟਾਈਟ ਟਾਈਟ ਵੈਰੀ ਟਾਈਟ।

ਸਾਲ ਵਿਕਾਸ ਹੋ ਰਿਹਾ। ਉਹਨਾਂ ਅੱਜ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਅਤੇ ਪੱਛਮੀ ਬੰਗਾਲ ਵਿੱਚ ਨਿਊ ਜਲਪਾਈਗੁੜੀ ਵਿਚਕਾਰ ਹਫ਼ਤਾਵਾਰੀ ਅੰਮ੍ਰਿਤ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਕਾਂਗਰਸ ਦੇ ਸ੍ਰੀ ਵੀ ਡੀ ਸਤੀਸਨ ਕੇਰਲਮ ਦੇ ਨਵੇਂ ਮੁੱਖ ਮੰਤਰੀ ਹੋਣਗੇ। ਸਰਕਾਰ ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਕੱਚੇ ਤੇਲ ਐਲ ਪੀ ਜੀ ਅਤੇ ਕੁਦਰਤੀ ਗੈਸ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਰਹੇ ਨੇ। 90,000 ਮੀਟ੍ਰਿਕ ਟਨ ਤੋਂ ਵੱਧ ਐਲ ਪੀ ਜੀ ਲੈ ਕੇ ਆ ਰਹੇ ਦੋ ਸਮੁੰਦਰੀ ਜਹਾਜ਼ ਬੀਤੀ ਰਾਤ ਹੋਰਮੁਸ ਪਨਚੋੜ ਚ ਪਾਰ ਕਰ ਗਏ ਨੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੀਜਿੰਗ ਵਿੱਚ ਗੱਲਬਾਤ ਦੌਰਾਨ ਵਪਾਰ, ਤਕਨਾਲੋਜੀ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਤਣਾਅ ਦੇ ਬਾਵਜੂਦ ਸਹਿਯੋਗ ਦੀ ਲੋੜ ਤੇ ਜ਼ੋਰ ਦਿੱਤਾ। ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਿਤਾਬਾਂ ਦੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਲਈ ਮੈਚਿੰਗ ਗ੍ਰਾਂਟ ਦੇਣ ਦਾ ਪ੍ਰਬੰਧ ਕੀਤਾ। ਮੌਸਮ ਵਿਭਾਗ ਵੱਲੋਂ ਪੰਜਾਬ ਤੇ ਹਰਿਆਣਾ ਵਿੱਚ 16 ਤੋਂ 19 ਮਈ ਤੱਕ ਜ਼ਬਰਦਸਤ ਗਰਮੀ ਪੈਣ ਦਾ ਯੈਲੋ ਅਲਰਟ ਜਾਰੀ। IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿੱਚ ਪੰਜਾਬ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋ ਰਿਹਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਰਮਤਾ ਜੋਗੀ ਰਮਤਾ ਜੋਗੀ ਓਏ ਓਏ ਓਏ ਓਏ ਓਏ ਓਏ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਦਿਲ ਚਾਹਤਾ ਓਏ ਓਏ ਓਏ ਓਏ ਓਕੇ ਜੀ ਅਗਲਾ ਮੈਸੇਜ ਨਮਸਕਾਰ ਵੜਿੰਗਖੇੜਾ ਓਏ ਓਏ ਬਸ ਕਰ ਨਮਸਕਾਰ ਵੜਿੰਗਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਆਰਤੀ ਅਰੋੜਾ ਕੋਈ ਵੀ ਗੀਤ ਸੁਣਾ ਦਿਓ ਥੈਂਕ ਯੂ ਜੀ ਥੈਂਕ ਯੂ ਜੀ ਅਗਲਾ ਮੈਸੇਜ ਪ੍ਰੇਮ ਪੂਰਵਕ ਆਦਾਬ ਕੁਮਾਰ ਹੇੜਾ ਗਾਓ ਸੇ ਸਹਾਰਨਪੁਰ ਸੇ ਸੈਦ ਮਸਰੂਰ ਸ਼ਾਇਨਾ ਹਸਨ ਅਕਸਾ ਨਾਜ਼ੀ ਆਫੀਆ ਇਬਰਾਹਿਮ ਸੱਦਾਮ ਅਦੀਬ ਹਸਨ ਥੈਂਕ ਯੂ ਸੋ ਮਚ ਜੀ ਐਨੀ ਸੌਂਗ ਓਕੇ ਜੀ ਕਾਰਜਕ੍ਰਮ ਦਿਲ ਚਾਹਤਾ ਹੈ ਫਿਲਮ ਆਉਂਦੀ ਸਵਰੀ ਲਤਾ ਜੀ ਕੇ ਔਰ ਕਿਸ਼ੋਰ ਜੀ ਕੇ ਔਰ ਫਰਮਾਇਸ਼ ਕਰਤਾ ਹੈ ਰਿੰਗਨੀ ਛੱਤੀਸਗੜ੍ਹ ਸੇ ਦਿਨੇਸ਼ ਵਰਮਾ ਕਰੁਣਾ ਵਰਮਾ ਠੀਕ ਹੈ ਜੀ ਥੈਂਕ ਯੂ ਸੋ ਮਚ ਅਗਲਾ ਮੈਸੇਜ ਆਇਆ ਹੈ ਮਾਰੇ ਪਾਸ ਦਿਲ ਚਾਹਤਾ ਹੈ ਸਵਪ੍ਰੇਮ ਨਮਸਕਾਰ ਜੀ ਆਪ ਕੈਸੇ ਹੈ ਮੂਵੀ ਦਿਲ ਹੈ ਬੇਤਾਬ ਸੌਂਗ ਕਿਆ ਤੁਹਾਨੂੰ ਪਤਾ ਹੈ ਗੁਲਸ਼ਨ ਮੈਂ ਦਿਲਬਰ ਆਨੇ ਵਾਲੇ ਹੈ ਕਲਗਿਆਂ ਨਾ ਬਿਛਾ ਓਕੇ ਨਰਗੋੜਾ ਛੱਤੀਸਗੜ੍ਹ ਸੇ ਮਹਾਰਾਜ ਕੀਰਤਨਪੁਰੀ ਗੋਸਵਾਮੀ ਲਕਸ਼ਮਣ ਦੇਵੀ ਗੋਸਵਾਮੀ ਜੋਗੇਸ਼ਪੁਰੀ ਟਵਿੰਕਲ ਡਿੰਪਲ ਮਨਾਕਸ਼ੀ ਨਿਸ਼ਾ ਤੁਲਸੀਓ ਦਿਸ਼ਾ ਗੋਸਵਾਮੀ ਮਾਈ ਰੇਡੀਓ ਮਾਈ ਲਾਈਫ ਓਕੇ ਅਗਲਾ ਮੈਸੇਜ ਨਮਸਕਾਰ ਜੀ ਮਜਨੂ ਕਟੇਲਾ ਸੇ ਕਮਲਾ ਬਲੂਜਾ ਮਧੂ ਬਲੂਜਾ ਸਾਗਰ ਔਰ ਸਤਨਾ ਐਮ ਪੀ ਸੇ ਉਮੰਗ ਆਕਾਂਸ਼ਾ ਮਾਹੀ ਮਲਿਕ ਓਕੇ ਜੀ ਅਗਲਾ ਮੈਸੇਜ ਫਿਲਮ ਚੋਰ ਮਚਾਏ ਸ਼ੋਰ ਬੋਲ ਲੈ ਜਾਏਂਗੇ ਦਿਲਵਾਲੇ ਦੁਲਹਾਨੀਆਂ ਵਾਈ ਜਾਏਂਗੇ ਵੀ ਹਾਂ ਉੱਤਮ ਨਗਰ ਦਿੱਲੀ ਸੇ ਬੋਧਰਾਜ ਖੋਰਵਾਲ ਕਮਲਾ ਰਾਣੀ ਗੀਤਿਕਾ ਖੋਰਵਾਲ ਭਾਨੂ ਪ੍ਰਕਾਸ਼ ਅਗਲਾ ਮੈਸੇਜ ਆਦਰਨੀ ਪ੍ਰਸਾਰਕ ਜੀ ਨਮਸਕਾਰ ਆਦਰਨੀ ਪ੍ਰਸਾਰਕ ਜੀ ਆਪ ਹਮਾਰੀ ਫਰਮਾਇਸ਼ ਕਿਸੇ ਵੀ ਗੀਤ ਪੇ ਸਾਥ ਸ਼ਾਮਿਲ ਕਰੇ ਆਪਕਾ ਤਹਿ ਦਿਲ ਸੇ ਸ਼ੁਕਰੀਆ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਬਿਰ ਰਾਹੀ ਮਹਿਰਾਜ ਹਾਂ ਆਜ਼ਾਦ ਨਗਰ ਲਕਸ਼ਰ ਹਰਿਦੁਆਰ ਸੇ ਓਕੇ ਜੀ ਅਗਲਾ ਮੈਸੇਜ ਚੱਕ

14 PSB ਜ਼ਿਲ੍ਹਾ ਸ਼੍ਰੀ ਗੰਗਾਨਗਰ ਸੇ ਕੁਲਦੀਪ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ ਸਿੰਘ, ਮਨਰਾਜ ਵਿਰਕ ਦੇ ਵੱਲੋਂ ਸਤਿ ਸ਼੍ਰੀ ਅਕਾਲ, ਦਿਲ ਚਾਹਤਾ ਹੈ ਪ੍ਰੋਗਰਾਮ 'ਚ ਸ਼ਾਮਿਲ ਕਰੋ ਜੀ। ਕਰ ਲਿਆ ਜਨਾਬ, ਕਰ ਲਿਆ। ਦਿਲ ਚਾਹਤਾ ਹੈ ਪਿੰਡ ਮੂਰੀਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ, ਪਿਆਰ ਭਰੀ ਨਮਸਕਾਰ। ਵਿਨੋਦ ਕਾਠਪਾਲ, ਪ੍ਰਵੀਨ, ਹਨੀ, ਦੀਕਸ਼ਾ, ਜੰਨਤ ਕਾਠਪਾਲ, ਫਿਲਮ ਪ੍ਰੇਮ ਰੋਗ ਦਾ ਕੋਈ ਵੀ ਗੀਤ ਜਿਹੜਾ ਹੈ ਅਸੀਂ ਸੁਣਨਾ ਚਾਹਾਂਗੇ। ਓਕੇ ਜੀ, ਪ੍ਰੇਮ ਰੋਗ ਦਾ ਕੋਈ ਵੀ ਗੀਤ, ਜੇ ਪਿਆਰ ਥਾ ਜਾਂ ਕੁਛ ਹੋਰ, ਜੇ ਗਲੀਆਂ ਜੇ ਚੁਬਾਰਾਂ, ਇਹ ਦਿਨ ਕਿਉਂ ਨਹੀਂ ਨਿਕਲਦਾ, ਭਾਵਰੇ ਨੇ ਭਵਰੇ ਨੇ ਖਿਲਾਇਆ ਫੂਲ, ਮੇਰੀ ਕਿਸਮਤ ਮੈਂ ਤੂੰ ਨਹੀਂ ਸ਼ਾਇਦ। ਜੀ ਆਪ ਸੁਣ ਰਹੇ ਹੈਂ ਮੂਵੀ ਪ੍ਰੇਮ ਰੋਗ 1982 ਮੇਂ ਰਿਲੀਜ਼ ਹੋਈ ਕਾ ਯੇ ਗੀਤ, ਜਿਸੇ ਗਾਇਆ ਹੈ ਲਤਾ ਮੰਗੇਸ਼ਕਰ ਜੀ ਨੇ ਔਰ ਸੁਰੇਸ਼ ਵਾਡਕਰ ਜੀ ਨੇ। ਪ੍ਰੋਗਰਾਮ ਆਪ ਸੁਣ ਰਹੇ ਹੈਂ ਆਪਣੇ ਦੋਸਤ ਮੋਹਿਤ ਰੂਪਲ ਕੇ ਸਾਥ।

ਜੀ ਦੋਸਤੋ ਇੰਜੋਏ ਕਰੇ ਪ੍ਰੋਗਰਾਮ ਦਿਲ ਚਾਹਤਾ ਹੈ ਐਂਡ ਬਹੁਤ ਸਾਰੇ ਦੋਸਤ ਪਿਆਰੇ ਪਿਆਰੇ ਮੈਸੇਜ ਭੇਜ ਰਹੇ ਨੇ ਸੋ ਬਹੁਤ ਬਹੁਤ ਸ਼ੁਕਰੀਆ ਨੰਬਰ ਫਿਰ ਅਨਾਊਂਸ ਕਰ ਦੇਵਾਂ 0181 23 42 174 ਇੱਕ ਛੋਟੀ ਜੀ ਗੁਜ਼ਾਰਿਸ਼ ਜਿਹੜੇ ਲੋਕ ਸਿਰਫ ਪ੍ਰੋਗਰਾਮ ਸੁਣਦੇ ਨੇ ਹਰ ਰੋਜ਼ ਕਦੀ ਕਦਾਏ ਇੱਕ ਵਾਰੀ ਮੈਸੇਜ ਭੇਜ ਕੇ ਦੇਖੋ ਸਹੀ ਮਤਲਬ ਕੋਸ਼ਿਸ਼ ਕਰੋ ਮਤਲਬ ਹਾਜ਼ਰੀ ਤਾਂ ਲਾਓ ਪਤਾ ਤਾਂ ਲੱਗੇ ਕਿ ਕੌਣ ਪ੍ਰੋਗਰਾਮ ਜਿਹੜਾ ਹੈ ਉਹ ਸਾਨੂੰ ਸੁਣ ਰਿਹਾ ਅਤੇ ਅੱਗੇ ਵਧਦੇ ਹਾਂ ਜੀ ਆਦਰਨੇ ਪ੍ਰਸਾਰਕ ਜੀ ਸਵਪ੍ਰੇਮ ਨਮਸਕਾਰ ਫਿਲਮਾਨ ਮਿਲੋ ਸੱਜਣਾ ਗੀਤ ਜਵਾਨੀ ਔਰ ਦੀਵਾਨੀ ਤੋਂ ਜ਼ਿੰਦਾਬਾਦ ਗਾਇਕ ਮੰਨਾ ਡੇ ਅਨਾਰਕਲੀ ਬਾਜ਼ਾਰ ਜਗਰਾਓਂ ਸੇ ਸੁਨੀਲ ਪਾਠਕ ਕਮਲ ਪਾਠਕ ਦੀਪਿਕਾ ਮਲਹੋਤਰਾ ਗਾਵੇ ਮਲਹੋਤਰਾ ਬਾਈ ਸੁੱਚਾ ਸਿੰਘ ਪਾਠਕ ਵਿਨੋਦਪੁਰੀ ਅਤੇ ਬਹੁਤ ਸਾਰੇ ਦੋਸਤ ਓਕੇ ਜੀ ਅਗਲਾ ਮੈਸੇਜ ਸ਼੍ਰੀ ਗੰਗਾਨਗਰ ਰਾਜਸਥਾਨ ਸੋ ਮੇਹਰ ਅਰੋੜਾ ਮਮਤਾ ਅਰੋੜਾ ਕੀਰਤੀ ਅਰੋੜਾ ਭੂਮਿਕਾ ਅਰੋੜਾ ਫਿਲਮ ਮੇਰਾ ਸਾਇਆ ਆਪਕੇ ਪਹਿਲੂ ਮੇ ਆ ਕਰ ਰੋ ਦੇ ਠੀਕ ਹੈ ਥੈਂਕ ਯੂ ਜੀ ਅਗਲਾ ਮੈਸੇਜ ਫਿਲਮ ਦੋ ਰਾਸਤੇ ਗੀਤ ਖਿਜ਼ਾਂ ਕੇ ਫੂਲ ਸੇ ਆਤੀ ਜਲਾਲਾਬਾਦ ਵੈਸਟ ਸੇ ਸੁਰੇਸ਼ ਗਗਨੇਜਾ ਪੂਨਮ ਗਗਨੇਜਾ ਵਿਸ਼ਾਲ ਪ੍ਰਿਆ ਦਿਸ਼ਾਨੀ ਔਰ ਨਿਮਿਤ ਆਹੂਜਾ ਥੈਂਕ ਯੂ ਜੀ ਅਗਲਾ ਮੈਸੇਜ ਆਇਆ ਜੀ ਓਕੇ ਸੋ ਪ੍ਰੇਮ ਨਮਸਕਾਰ ਕਿਸੇ ਵੀ ਗੀਤ ਮੈਂ ਸ਼ਾਮਿਲ ਕਰੇ ਹਨੂੰਮਾਨਗੜ੍ਹ ਫਾਜ਼ਿਲਕਾ ਸੇ ਰਮਨ ਵਰਮਾ ਅਮਨ ਵਰਮਾ ਦਿਵਿਆਂਸ਼ ਵਰਮਾ ਡਾਕਟਰ ਮਦਨ ਲਾਲ ਵਰਮਾ ਠੀਕ ਹੈ ਜੀ ਥੈਂਕ ਯੂ ਸੋ ਮਚ ਅਗਲਾ ਮੈਸੇਜ ਫਿਲਮ ਪਲਕੋਂ ਕੀ ਛਾਂ ਮੇ ਗੀਤ ਡਾਕੀਆ ਡਾਕ ਲਾਇਆ ਗਾਇਕ ਕਿਸ਼ੋਰ ਕੁਮਾਰ ਫਰਮਾਇਸ਼ ਕਰਤਾ ਗਾਓਂ ਕਲਾਨਾ ਤਹਿਸੀਲ ਬਹਾਦਰਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਸੇ ਵਿਕਰਮ ਕੜਵਾਸਰਾ ਸਚਿਨ ਕੜਵਾਸਰਾ ਸਤੀਸ਼ ਕੜਵਾਸਰਾ ਔਰ ਯੋਗੇਸ਼ ਕੜਵਾਸਰਾ ਠੀਕ ਹੈ ਜੀ ਇਹ ਫਰਮਾਇਸ਼ ਬਹੁਤ ਬਹੁਤ ਚਿਰੋਂ ਕੇ ਬਾਅਦ ਆਈ ਹੈ ਤੋ ਯੇ ਮੈਂ ਲਗਾਣੇ ਕੀ ਕੋਸ਼ਿਸ਼ ਕਰਤਾ ਹੂੰ ਪਲਕੋਂ ਕੀ ਛਾਓਂ ਮੇਂ ਅਗਰ ਤੂੰ ਮਿਲ ਜਾਏ ਪਲਕੋਂ ਕੀ ਛਾਓਂ ਮੇਂ ਮਿਲ ਗਿਆ ਡਾਕੀਆ ਡਾਕ ਵੀ ਲੈ ਆਇਆ ਆਈਏ ਕਰਤੇ ਹੈ ਇਸ ਗਾਣੇ ਕੋ ਏਕ ਸਾਥ ਇੰਜੋਏ ਐਫ ਐਮ ਰੇਨਬੋ ਕੇ ਪ੍ਰੋਗਰਾਮ ਦਿਲ ਚਾਹਤਾ ਹੈ ਮੈਂ

ਜੀ ਤੁਹਾਡਾ ਵੀ ਪਿਆਰ ਅਗਰ ਕਿਸੇ ਨੂੰ ਪੁਕਾਰ ਰਿਹਾ ਹੈ ਤੇ ਕਿਉਂ ਨਾ ਗੀਤ ਦੇ ਜ਼ਰੀਏ ਗਾਣੇ ਦੇ ਜ਼ਰੀਏ ਸਾਨੂੰ ਦੱਸੋ ਕਿ ਬਈ ਕਿਹਨੂੰ ਪੁਕਾਰਨਾ ਚਾਹੁੰਦੇ ਹੋ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਜਾਓ। ਸਾਡਾ ਵਟਸਐਪ ਨੰਬਰ ਹੈ 9855101027। ਅੱਗੇ ਵਧਦੇ ਹਾਂ, ਅਗਲਾ ਮੈਸੇਜ ਆਇਆ ਜੀ, ਨਮਸਤੇ ਜੀ, ਫਿਲਮ ਸ਼ਾਲੀਮਾਰ ਗਾਣੇ ਕਾ ਬੋਲ ਹੈ ਹਮ ਬੇਵਫਾ ਹਰ ਕਿਸਨਾ ਤੇ, ਕਿਆ ਬਾਤ ਹੈ ਬਈ। ਇਹ ਹੁਣ ਉਹ ਗਾਣੇ ਦੀ ਫਰਮਾਇਸ਼ ਆ ਰਹੀ ਹੈ ਜਿਹੜੇ ਕਿ ਮੈਨੂੰ ਬੜੇ ਪਸੰਦ ਨੇ, ਠੀਕ ਹੈ। ਸੋ ਮੈਂ ਤਾਂ ਫਿਰ ਲਗਾਵਾਂਗਾ ਨਾ ਫਿਰ ਮੈਂ ਤਾਂ ਓਕੇ। ਰਜਿੰਦਰਪਾਲ ਰਾਣਾ, ਸੰਜੂ ਰਾਣਾ, ਸ਼ਰੂਤੀ ਰਾਣਾ, ਪਿੰਡ ਬੁਲਾਰਾ, ਲੁਧਿਆਣਾ, ਠੀਕ ਹੈ ਜੀ, ਥੈਂਕ ਯੂ ਸੋ ਮੱਚ। ਅਗਲਾ ਮੈਸੇਜ ਆਇਆ ਜੀ, ਪਿੰਡ ਹੀਰਾਵਲੀ, ਜ਼ਿਲ੍ਹਾ ਫਾਜ਼ਿਲਕਾ ਤੋਂ ਪੱਕੇ ਸਰੋਤੇ ਸੁਭਾਸ਼ ਗੁਦਾਰਾ, ਬਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦਿਲਚਸਪਤਾ ਲਾਈਵ ਸੁਣ ਰਿਹਾ ਜੀ, ਰਾਤ ਨੂੰ ਸਾਰੇ ਕੰਮ ਨਿਪਟਾ ਕੇ ਇਸ ਪ੍ਰੋਗਰਾਮ ਨਾਲ ਜੁੜ ਜਾਂਦੇ ਹਾਂ, ਅੱਜ ਕੋਈ ਵੀ ਗੀਤ ਸੁਣਾ ਦਿਓ, ਠੀਕ ਹੈ ਜੀ, ਧੰਨਵਾਦ ਜੀ। ਅਗਲਾ ਮੈਸੇਜ ਆਇਆ ਜੀ, ਨਮਸਕਾਰ ਜੀ, ਸੀਮਾ ਮਿੱਤਲ ਭਾਰਗੋ ਨਗਰ ਜਲੰਧਰ ਤੋਂ, ਸੌਂਗ ਕਹਤੇ ਧਰਤੀ ਹੋ ਦਿਲ ਮੇ ਮਰਤੀ ਹੋ। ਅੱਛਾ ਠੀਕ ਹੈ ਜੀ, ਥੈਂਕ ਯੂ ਸੋ ਮੱਚ ਜੀ। ਅਗਲਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ, ਕਰਨਵੀਰ ਹਾਊਸ ਪੁੱਛੋ ਕੈਂਚੀਆ ਬਠਿੰਡਾ ਪੰਜਾਬ ਤੋਂ, ਨਮਸਕਾਰ ਲੇਖਰਣੇ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ, ਅਭਿਜੋਤ, ਕਿਸੇ ਵੀ ਗੀਤ ਮੇ ਸ਼ਾਮਿਲ ਕਰੇ, ਠੀਕ ਹੈ ਜੀ। ਅਗਲਾ ਮੈਸੇਜ ਆਇਆ, ਥੈਂਕਸ ਮੋਹਿਤ ਰੂਬਲ ਜੀ, ਅਰੇ ਸ਼ੁਕਰੀਆ ਜੀ, ਸ਼ੁਕਰੀਆ। ਅਗਲਾ ਮੈਸੇਜ, ਪ੍ਰੋਗਰਾਮ ਦਿਲ ਚਾਹਤਾ ਹੈ, ਪਿੰਡ ਕਲਿਆਣ ਮਲਕਾ, ਜ਼ਿਲ੍ਹਾ ਬਠਿੰਡਾ ਤੋਂ, ਅੰਮ੍ਰਿਤਪਾਲ ਸਿੰਘ ਰਾਮਗੜੀਆ, ਪਰਮਿੰਦਰ, ਸਚਨੂਰ ਅਤੇ ਮਨਿੰਦਰ, ਫਰਮਾਇਸ਼ ਸੌਂਗ ਇਹ ਰਾਤ ਫਿਲਹਾਲ ਇਸ ਗੀਤ ਕੋ ਇੰਜੋਏ ਕਰਤੇ ਹੈ, ਫ੍ਰੋਮ ਦੀ ਮੂਵੀ ਸ਼ਾਲੀਮਾਰ, ਜਿਸੇ ਗਾਇਆ ਹੈ ਕਿਸ਼ੋਰ ਦਾ ਨੇ, ਔਰ ਖੂਬਸੂਰਤ ਗੀਤ ਕੋ ਇੰਜੋਏ ਕਰੇਂਗੇ।

ਇੱਕ ਹੋਰ ਫਰਮਾਇਸ਼ ਆਈ ਸੀ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ, ਦੁਬਾਰਾ ਮੈਂ ਅਸੀਂ ਪੜ੍ਹ ਦਿੰਦਾ, ਪਿੰਡ ਕਲਿਆਣ ਮਲਕਾ ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ ਰਾਮਗੜੀਆ, ਪਰਪਿੰਦਰ ਸਚਨੂਰ ਅਤੇ ਮਨਿੰਦਰ, ਐਂਡ ਬੜੀ ਸੋਹਣੀ ਗਾਣੇ ਦੀ ਫਰਮਾਇਸ਼ ਕੀਤੀ ਸੀ, ਉਹ ਗਾਣਾ ਮੈਂ ਹੁਣ ਪਲੇ ਕਰਨ ਜਾ ਰਿਹਾ, ਤੁਸੀਂ ਇੰਜੋਏ ਕਰੋਗੇ ਇਸ ਗੀਤ ਨੂੰ ਮੇਰੇ ਨਾਲ। ਪ੍ਰੋਗਰਾਮ ਦਾ ਨਾਮ ਹੈ ਜੀ ਦਿਲ ਚਾਹਤਾ ਹੈ, ਮੇਰਾ ਨਾਮ ਜੀ ਮੋਹਿਤ ਰੋਬਲ, ਤੁਹਾਡਾ ਨਾਮ ਕੀ ਹੈ, ਕਿਹੜਾ ਗਾਣਾ ਸੁਣਨਾ ਚਾਹੁੰਦੇ ਹੋ, ਲਿਖ ਭੇਜੋ ਸਾਨੂੰ ਸਾਡੇ ਵਟਸਐਪ ਨੰਬਰ 9855 10 10 10 ਉੱਪਰ।

ਜੀ ਇੰਜੋਏ ਕਰੇ ਪ੍ਰੋਗਰਾਮ ਦਿਲ ਚਾਹਤਾ ਹੈ ਐਂਡ ਸਮਾਂ ਹੋ ਚੁੱਕਾ ਰਾਤ ਦੇ 9:53 ਸੋ ਫਟਾਫਟ ਆਪਾਂ ਅੱਗੇ ਵਧਦੇ ਹਾਂ ਜਿੰਨੇ ਮੈਸੇਜ ਰਹਿ ਗਏ ਨੇ ਸਾਰੇ ਪੜ੍ਹ ਲੈਂਦੇ ਹਾਂ। ਕ੍ਰਿਸ਼ਨਾ ਪਾਕ ਦਿੱਲੀ ਤੋਂ, ਸੁਖਵਿੰਦਰ ਸਿੰਘ ਜੋੜਾ ਫਿਲਮ ਸੂਰਜ ਔਰ ਚੰਦਾ, ਗਾਇਕ ਮੁਹੰਮਦ ਰਫੀ, ਗੀਤ ਤੇਰੇ ਨਾਮ ਕਾ ਦੀਵਾਨਾ, ਤੇਰੇ ਨਾਮ ਕਾ ਦੀਵਾਨਾ, ਸੂਰਜ ਔਰ ਚੰਦਾ, ਤੇਰੇ ਨਾਮ ਕਾ ਦੀਵਾਨਾ। ਠੀਕ ਹੈ ਜੀ, ਔਰ ਬਹੁਤ ਬਹੁਤ ਸ਼ੁਕਰੀਆ ਮੈਸੇਜ ਭੇਜਣੇ ਕੇ ਲੀਏ। ਅਗਲਾ ਮੈਸੇਜ, ਛੋਟੀ ਸੀ ਕਹਾਣੀ ਸੇ, ਬਾਰਿਸ਼ੋ ਕੇ ਪਾਣੀ ਸੇ, ਫਿਲਮ ਇਜਾਜ਼ਤ, ਆਵਾਜ਼ ਆਸ਼ਾ ਭੋਂਸਲੇ, ਪਵਨ ਲਿੰਬਾ, ਅਮਰਪੁਰ ਫਾਜ਼ਿਲਕਾ ਸੇ। ਠੀਕ ਹੈ ਜੀ, ਥੈਂਕ ਯੂ ਸੋ ਮਚ। ਫਿਲਮ ਦੌਰਾ ਸੇ, ਗੀਤ ਖਿਜ਼ਾ ਕੇ ਫੂਲ ਸੇ, ਆਰਤੀ ਜਲਾਲਾਬਾਦ ਵੈਸਟ ਸੇ, ਸੁਰੇਸ਼ ਕਕਨੇਜਾ, ਪੂਨਮ ਕਕਨੇਜਾ, ਵਿਸ਼ਾਲ ਪ੍ਰਿਆ ਦਿਸ਼ਾਨੀ ਔਰ ਨਿਮਿਤ ਆਹੂਜਾ। ਅਗਲਾ ਮੈਸੇਜ ਦਿਲ ਜਾਤਾ ਹੈ, ਨਮਸਕਾਰ, ਫਿਲਮ ਮਹਿਬੂਬਾ ਗੀਤ ਪਰਬਤ ਕੇ ਪਿੱਛੇ, ਚੰਬੇ ਕਾ ਗਾਓਂ, ਫਰਮਾਇਸ਼ ਕਰਤਾ ਪਿੰਡ ਗੋਬਿੰਦਗੜ੍ਹ ਮਾਜੀਰਾ, ਸ਼੍ਰੀ ਕਰਨਪੁਰ ਰਾਜਸਥਾਨ, ਰਾਜੂ ਟੁਟੇਜਾ, ਖੁਸ਼ਟਿਲ, ਉਰਮਿਲਾ ਟੁਟੇਜਾ, ਗੁੱਡੂ ਜੀ ਨੂੰ, ਮਨੂ, ਸ਼ਿਵ ਸੇਠੀ, ਕਰਨਪੁਰੀ, ਸਮਾਇਲ ਟੁਟੇਜਾ। ਪ੍ਰੋਗਰਾਮ ਦਿਲ ਚਾਹਤਾ ਹੈ ਪੇਸ਼ ਕਰਨ ਵਾਲੇ ਆਰਜਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਕਿਸੇ ਵੀ ਗੀਤ ਵਿੱਚ ਸ਼ਾਮਲ ਕਰੋ, ਧੰਨਵਾਦ ਜੀ। ਪਿੰਡ ਅਤੇ ਡਾਕਖਾਨਾ ਨਿਮਨਾਬਾਦ, ਨੇੜੋ ਸਫੀਦੋ ਮੰਡੀ, ਜ਼ਿਲ੍ਹਾ ਜਿੰਦ, ਹਰਿਆਣਾ, ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ, ਧੰਨਵਾਦ ਕਰਦੇ ਹਾਂ ਜੀ। ਮੇਰੇ ਵੱਲੋਂ ਸਾਰੇ ਹੀ ਮੈਸੇਜ ਜਿਹੜੇ ਨੇ ਉਹ ਲੈ ਲਏ ਗਏ ਨੇ, ਕੋਈ ਵੀ ਇੱਕ ਸਿੰਗਲ ਮੈਸੇਜ ਜਿਹੜਾ ਹੈ ਉਹ ਨਹੀਂ ਰਿਹਾ। ਸੋ ਠੀਕ ਹੈ ਜੀ, ਹੁਣ ਮੈਂ ਸੁਣਨ ਜਾ ਰਿਹਾ ਇਸ ਪ੍ਰੋਗਰਾਮ ਦਾ ਸੈਕਿੰਡ ਲਾਸਟ ਗੀਤ। ਮੈਨੂੰ ਉਮੀਦ ਹੈ ਕਿ ਇੱਕ ਮੈਸੇਜ ਹੋਰ ਆਏਗਾ ਅਤੇ ਮੈਂ ਉਹ ਗੀਤ ਵੀ ਪਲੇ ਕਰਾਂਗਾ, ਨਹੀਂ ਵੀ ਆਏਗਾ ਤਾਂ ਮੈਂ ਆਪਣੀ ਮਰਜ਼ੀ ਦਾ ਕੋਈ ਵੀ ਗੀਤ ਜਿਹੜਾ ਲਗਾ ਦਾਂਗਾ। ਫਿਲਹਾਲ ਇੰਜੋਏ ਕਰੋ ਇਸ ਗੀਤ ਨੂੰ।

ਪਿਆਰੇ ਦੋਸਤ ਇੰਜੋਏ ਕਰੋ ਸੀ ਪ੍ਰੋਗਰਾਮ ਸ਼ਾਮੀ ਗਜ਼ਲ। ਫਿਲਹਾਲ ਰਾਤ ਦੇ 10:30 ਹੋ ਚੁੱਕੇ ਨੇ, ਆਓ ਹੁਣ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ 102.67 ਮੈਗਾ ਹਰਟਜ਼ 'ਤੇ।